FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਐਤਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 24 ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 7 ਤਾਰੀਖ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਪਟਿਆਲਾ ਵੱਲੋਂ ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਸ਼ਬਦ ਹੁਣੇ ਆਪਾਂ ਸਰਵਨ ਕੀਤਾ, ਗਾਇਨ ਕਰ ਰਹੇ ਸਨ ਭਾਈ ਚਮਨਜੀਤ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਅੰਮ੍ਰਿਤਬਾਣੀ ਵਿੱਚ ਇੱਕ ਹੋਰ ਸ਼ਬਦ ਸਰਵਨ ਕਰਦੇ ਹਾਂ, ਡਾਕਟਰ ਅਸ਼ੋਕ ਚੋਪੜਾ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ।

ਹੁਣੇ ਤੁਸੀਂ ਸਰਵਣ ਕੀਤਾ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤ ਬਾਣੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। ਸਵੇਰ ਦੇ 6:30 ਹੋਣ ਵਾਲੇ ਨੇ। ਹੁਣ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ, ਜਿੱਥੋਂ ਪਹਿਲਾਂ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਅਤੇ ਉਸ ਤੋਂ ਬਾਅਦ ਸਰਵਣ ਕਰਾਂਗੇ ਮਾਨਸ ਗਾਨ ਅਤੇ 6:50 'ਤੇ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਵੀਂ ਸਵੇਰ ਲੈ ਕੇ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਲਈ ਕਰੋ ਕੁਝ ਪਲ ਉਡੀਕ।

0: ਮੰਤਰੀ। ਆ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ। ਦੇਖੋ ਕਈ ਚੀਜ਼ਾਂ ਐਸੀਆਂ ਹੈ ਜਿਨ੍ਹਾਂ ਨਾਲ ਕੋਈ ਅਸੀਂ ਜ਼ਿਆਦਾ ਤਵੱਜੋ ਨਹੀਂ ਦਿੰਦੇ, ਵੀ ਚਲੋ ਰੱਬ ਸਹਾਰੇ ਜਿੱਦਾਂ ਕਹਿੰਦੇ ਰੱਬ ਆਸਰੇ ਛੱਡ ਦਿੰਦੇ ਹਾਂ। ਜ਼ਿਆਦਾ ਧਿਆਨ ਸਾਡਾ ਹੁੰਦਾ ਕਿ ਸਾਡੀਆਂ ਜਿਹੜੀਆਂ ਮੁੱਖ ਫਸਲਾਂ ਹੈ ਉਹ ਨਾਲ। ਪਰ ਅੱਜ ਸਮਾਂ ਜਿੱਦਾਂ ਸੰਧੂ ਸਾਹਿਬ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਭਾਈ ਮਿਸ਼ਰਤ ਖੇਤੀ ਦਾ ਸਮਾਂ ਹੈ। ਕੋਈ ਵੀ ਵਿੱਚ ਤੁਸੀਂ ਫਸਲ ਬੀਜੀ ਹੈ ਉਹ ਫਸਲ ਓਨਾ ਹੀ ਧਿਆਨ ਵੀ ਮੰਗਦੀ ਹੈ, ਕਿਉਂਕਿ ਕੀਟ ਪਤੰਗ ਵਾਤਾਵਰਨ ਦੇ ਵਿੱਚ ਇੰਨੀ ਸਮੱਸਿਆ ਆ ਗਈ ਹੈ। ਜ਼ਮੀਨ ਦੇਖੋ ਆਪਣੀ ਬਿਮਾਰ ਰਹਿੰਦੀ ਹੈ, ਜ਼ਮੀਨ ਦੀ ਸਿਹਤ ਖਰਾਬ ਹੋ ਗਈ ਹੈ, ਕਿਉਂਕਿ ਆਪਾਂ ਪਿਛਲੇ ਸਮੇਂ ਦੇ ਉੱਤੋਂ ਜ਼ਮੀਨ ਨੂੰ ਜਿੱਦਾਂ ਦੱਬਿਆ ਹੈ, ਦਬਲਿਆ ਹੈ, ਕਿਉਂਕਿ ਜ਼ਮੀਨ ਦੇ ਵਿੱਚ ਜਿੰਨੀ ਚੀਜ਼ਾਂ ਦੀ ਮੱਲੜ ਦੀ ਜ਼ਰੂਰਤ ਸੀ, ਜੋ ਉਹਨੂੰ ਤਾਕਤ ਦੀ ਜ਼ਰੂਰਤ ਸੀ, ਉਸ ਲਿਹਾਜ਼ ਨਾਲ ਉਹਨੂੰ ਤਾਕਤ ਤਾਂ ਮਿਲ ਨਹੀਂ ਰਹੀ, ਖਿੱਚੀ ਜਾ ਰਿਹਾ ਸੀ, ਖਿੱਚੀ ਜਾ ਰਹੀ।
1: ਬੈਂਕ ਦੀ ਤਰ੍ਹਾਂ ਹੀ ਹੁੰਦੀ ਆ ਨਾ, ਪੰਜ ਗੱਲਬਾਤ ਕਰਦੇ ਆ ਵੀ ਹੁਣ ਖਾਤਾ ਬੈਂਕ 'ਚ ਖੋਲਿਆ ਹੋਵੇ, ਕਢਾਈ ਜਾਓ ਤੇ ਖਾਲੀ ਹੋਣਾ ਉਹਨੇ,
0: ਤੇ ਮੈਨੇਜਰ ਸਾਹਿਬ ਨੇ ਫਿਰ ਤੁਹਾਨੂੰ ਨਾ ਕਰ ਦੇਣੀ ਆ ਵੀ ਭਾਈ ਤੁਸੀਂ ਨਾ ਆਓ, ਤੁਹਾਡੇ ਖਾਤੇ 'ਚ ਕੁਛ ਹੈ,
1: ਪੈਸਾ ਹੈ ਨਹੀਂ। ਸੋ ਇਸ ਕਰਕੇ ਬਈ ਆਪਣਾ ਜਿਹੜੀ ਜ਼ਮੀਨ ਬੈਂਕ ਹੈ ਇਹਦੇ ਵਿੱਚ ਜੇ ਆਪਾਂ ਪੈਸੇ ਕੱਢਦੇ ਆ ਤੇ ਖੁਦ ਥੋੜਾ ਜਮ੍ਹਾਂ ਵੀ ਕਰਾਉਂਦੇ ਜਾਓ ਜੀ,
0: ਬਿਲਕੁਲ
1: ਮੱਲੜ ਦੇ ਰੂਪ ਦੇ, ਜਿੱਦਾਂ ਆਪਾਂ ਕਹਿੰਦੇ ਆ ਵੱਖ ਵੱਖ ਫਸਲਾਂ ਦੇ ਰੂਪ ਚ ਹਰੀ ਖਾਦ ਕਦੀ ਕਰ ਲੋ ਜੀ ਵਿੱਚ ਵਿੱਚ।
0: ਹੁਣ ਤਾਂ ਸੰਧੂ ਸਾਹਿਬ ਜਿਹੜੇ ਬੰਦੇ ਸਬਜ਼ੀਆਂ ਦੀ ਖਾਸ ਕਰਕੇ ਕਾਸ਼ਤਕਾਰੀ ਕਰਦੇ ਨਾ, ਹੁਣ ਆਪਾਂ ਜਿੱਦਾਂ ਬਹੁਤ ਸਾਰੀਆਂ ਫਸਲਾਂ ਐਸੀਆਂ ਜਿਹਨਾਂ ਨੂੰ ਮਟਰ ਹੈ ਫਲੀਆਂ ਤੋੜ ਲੈਂਦੇ ਆਪਾਂ, ਗੋਭੀ ਹੈ ਫੁੱਲ ਤੋੜ ਲੈਂਦੇ ਆਪਾਂ, ਬਹੁਤ ਸਾਰੀਆਂ ਸਾਡੀਆਂ ਐਸੀਆਂ ਸਬਜ਼ੀਆਂ ਹੈ ਜਿਹਨਾਂ ਦਾ ਰਹਿੰਦ ਖੂੰਦ ਜਿਹੜਾ ਹੈ ਉਹ ਰਹਿ ਜਾਂਦਾ ਤੇ ਉਹਨੂੰ ਜ਼ਮੀਨ ਦੇ ਵਿੱਚ ਹੀ ਮਿਲਾ ਦਿੰਦੇ।
1: ਵਧੀਆ ਗੱਲ ਹੁੰਦੀ ਹੈ
0: ਤੇ ਉਹਦੇ ਨਾਲ ਸਾਡਾ ਦੇਖੋ ਕਿੰਨਾ ਖਾਦਾਂ ਦੀ ਬੱਚਤ ਸਾਡੀ ਹੁੰਦੀ ਹੈ ਔਰ ਕਿੰਨੀ ਜ਼ਮੀਨ ਨੂੰ ਤਾਕਤ ਜਿਹੜੀ ਹੈ, ਕਿਉਂਕਿ ਅਸੀਂ ਉਹ ਜਿਹੜੀ ਵੀ ਸਬਜ਼ੀ ਭਾਜੀ ਲਾਈ ਆ ਉਹਨੂੰ ਤਾਕਤ ਤਾਂ ਅਸੀਂ ਦਿੰਦੇ ਹਾਂ ਨਾ, ਖਾਦਾਂ ਤਾਂ ਅਸੀਂ ਪਾਉਂਦੇ ਹਾਂ, ਉਹ ਖਾਦ ਸਾਡੀ ਜ਼ਮੀਨ ਚੋਂ ਨਿਕਲੀ ਨੀ, ਉਹ ਸਾਡੀ ਜ਼ਮੀਨ ਦੇ ਵਿੱਚ ਹੀ ਰਹਿ ਗਈ। ਮੱਲੜ ਵਧਿਆ, ਅਲੱਗ ਵਧਿਆ,
1: ਬਿਲਕੁਲ ਵੱਧ ਗਿਆ ਜੀ। ਰਸਾਇਣਿਕ ਖਾਦਾਂ ਦੀ ਬਜਾਏ ਜਿਹੜੇ ਇਹ ਕੁਦਰਤੀ ਢੰਗ ਆ
0: ਨਾ,
1: ਇਹ ਇੱਕ ਤਾਂ ਦੇਖੋ ਆਪਾਂ ਕਹਿੰਦੇ ਹੁੰਦੇ ਹਾਂ ਵੀ ਇੱਕ ਤਾਂ ਆਪਣੇ ਦਵਾਈਆਂ ਖਾ ਲਓ ਤਾਕਤ ਵਾਲੀਆਂ, ਤੇ ਇੱਕ ਜਿਹੜੀ ਆਪਾਂ ਦੇਸੀ ਘਿਓ ਤੇ ਲੱਸੀ ਤੇ ਉਹ ਪਾਈਏ, ਦੋਨਾਂ 'ਚ ਫਰਕ ਤਾਂ ਹੈਗਾ ਹੀ।
0: ਬਿਲਕੁਲ,
1: ਇਸ ਕਰਕੇ ਜਿਹੜੀ ਰੂੜੀ ਦੀ ਖਾਦ ਆ ਆਪਾਂ ਕਹਿੰਦੇ ਹਾਂ ਜਿਹੜੀ ਕੁਦਰਤੀ ਚੀਜ਼ਾਂ ਨੇ ਇਹ ਆਪਣਾ ਨੂੰ ਦੇਸੀ ਘਿਓ ਤਰ੍ਹਾਂ ਕੰਮ ਕਰਦੀਆਂ ਨੇ, ਲੰਮੇ ਸਮੇਂ ਤੱਕ ਇਹਨਾਂ ਦਾ ਅਸਰ ਰਹਿੰਦਾ ਆ।
0: ਬਿਲਕੁਲ।
1: ਅੱਛਾ ਦੂਸਰੀ ਗੱਲ ਇੱਕ ਚੀਜ਼ ਹੋਰ ਵੀ ਹੈ, ਦੇਖੋ ਆਪਣੇ ਸਬਜ਼ੀਆਂ ਵਿੱਚ ਨਾ ਰੁੜੀਆ ਰਾਮ ਜੀ ਕੋਸ਼ਿਸ਼ ਇਹ ਕਰੀਏ ਕਿ ਅਸੀਂ ਘੱਟ ਤੋਂ ਘੱਟ ਜਿਹੜੀਆਂ ਰਸਾਇਣਾਂ ਦੀ ਵਰਤੋਂ ਕਰੀਏ।
0: ਬਿਲਕੁਲ ਜੀ, ਜ਼ਰੂਰੀ ਆ, ਜ਼ਰੂਰੀ ਹੈ। ਇਹਨਾਂ ਦੇਖੋ ਅੱਜ ਕੁਦਰਤੀ ਖੇਤੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਜਿਹੜਾ ਅਸੀਂ ਖੇਤੀ ਕਰਦੇ ਸੀ ਪਹਿਲੋਂ, ਉਹ ਖੇਤੀ ਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਇਹ ਵੱਧ ਗਈ ਹੈ, ਕਿਉਂਕਿ ਅੱਜ ਹਰ ਬੰਦਾ ਤੁਸੀਂ ਦੇਖੋ ਕੋਈ ਨਾ ਕੋਈ ਰੋਗ ਤੋਂ ਗ੍ਰਸਤ ਹੈ, ਉਹਦਾ ਕਿਤੇ ਨਾ ਕਿਤੇ ਸੰਬੰਧ ਸਾਡੇ ਖਾਣ ਪੀਣ ਨਾਲ ਹੈ।
1: ਬਿਲਕੁਲ ਹੈ ਜੀ,
0: ਜੋ ਅਸੀਂ ਖਾਂਦੇ ਹਾਂ ਜੀ, ਹੁਣ ਅਸੀਂ ਰਸਾਇਣਾਂ ਵਾਲੀ ਚੀਜ਼ ਖਾਵਾਂਗੇ ਤੇ ਰਸਾਇਣਾਂ ਦੇ ਅੰਦਰ ਜਾ ਕੇ ਕੀ ਕਰਨਾ ਹੈ, ਤੇ ਤੁਹਾਡੀਆਂ ਰਸਾਇਣਕ ਕਿਰਿਆਵਾਂ ਵੀ ਖਰਾਬ ਹੋਣੀਆਂ ਨੇ ਉਹਦੇ ਨਾਲ ਸਾਰੀਆਂ
1: ਹੋਣਗੀਆਂ ਹੋਣਗੀਆਂ ਜੀ। ਕਈ ਵਾਰ ਆਪਾਂ ਨੂੰ ਉਸ ਸਮੇਂ ਨਹੀਂ ਪਤਾ ਲੱਗਦੇ ਜਿਹੜੇ ਨਤੀਜੇ, ਥੋੜ੍ਹੀ ਦੇਰ ਬਾਅਦ ਜਾ ਕੇ ਪਤਾ ਲੱਗਦੇ ਹੈਗੇ ਵੀ ਆਹ ਹੋ ਗਏ, ਸਮੱਸਿਆ ਆ ਗਈ ਹੈ।
0: ਜ਼ਾਹਿਰ ਹੈ ਜੀ, ਥੋੜ੍ਹਾ

0: ਥੋੜ੍ਹਾ ਕਰਕੇ ਅੰਦਰ ਜਾਂਦਾ ਰਹਿੰਦਾ, ਅੰਦਰ
1: ਹਾਂ
0: ਜਾਂਦਾ ਰਹਿੰਦਾ। ਸੋ ਇਸ
1: ਹਾਂ
0: ਕਰਕੇ ਜਿਹਦਾ ਤੁਸੀਂ ਜ਼ਿਕਰ ਕੀਤਾ, ਚਾਹੇ ਭਾਈ ਸਾਹਿਬ, ਹੁਣ ਤਾਂ ਫਸਲਾਂ ਵੀ ਸਾਡੇ ਬਹੁਤ ਸਾਰੇ ਜ਼ਿਮੀਂਦਾਰ ਭਰਾ ਐਸੇ ਹੈ
1: ਕਰਦੇ ਆ,
0: ਜਿਹੜਾ ਕਣਕ ਹੈ ਜਾਂ ਝੋਨਾ ਹੈ ਬਿਨਾਂ ਦੇਖੋ ਰਸਾਇਣਾਂ ਦੇ ਉੱਤੋਂ ਪੈਦਾ ਕਰਦੇ,
1: ਬੜੀ ਮੰਗ ਆ ਜੀ,
0: ਔਰ ਬੜੀ ਮੰਗ ਹੈ, ਪੈਸੇ ਵੀ ਠੋਕਵੇਂ ਮਿਲਦੇ ਆ,
1: ਮਿਲਦੇ ਮਿਲਦੇ ਤੁਹਾਡਾ ਨਾਮ ਬਣ ਜਾਏ ਨਾ,
0: ਬਣ ਜਾਂਦਾ
1: ਕਿ ਜੇ ਅਸੀਂ ਆਪਾਂ ਕਹਿੰਦੇ ਹਾਂ ਕਿ ਜਿਹੜੀ ਕੁਦਰਤੀ ਖੇਤੀ ਕਰਦੇ ਹੈਗੇ ਹਾਂ, ਜ਼ਹਿਰ ਮੁਕਤ ਖੇਤੀ ਕਰਦੇ ਹਾਂ, ਅਤੇ ਇਹਦੇ ਤਾਂ ਬੜੇ ਹੀ ਫਾਇਦੇ ਹੈਗੇ ਆ। ਆਪਣਾ ਨਾ ਲੋਕ ਪਹਿਲਾਂ ਬੁੱਕ ਕਰਾ ਲੈਂਦੇ, ਤੁਹਾਡੇ ਕੋਲ ਸਬਜ਼ੀਆਂ ਵੀ ਲੈ ਲਓ, ਫਸਲਾਂ ਲੈ ਲਓ, ਫਲ ਲੈ ਲਓ, ਸਿਰਫ ਹੈਗੇ ਆਪਾਂ ਨੇ ਥੋੜ੍ਹਾ ਜਿਹਾ ਸ਼ੁਰੂ ਦੇ ਵਿੱਚ ਸਮੱਸਿਆ ਆਉਂਦੀ ਹੈਗੀ, ਕਿਉਂਕਿ ਜਿਹੜੀ ਸਾਡੀ ਹੁਣ ਆਪਾਂ ਜਿਹੜੀ ਜ਼ਮੀਨ ਨੂੰ ਆਦਤ ਪਾ ਦਿੱਤੀ ਨਾ ਰਸਾਇਣਿਆਂ ਦੀ, ਅਤੇ ਉਹਨੂੰ ਹੌਲੀ ਹੌਲੀ ਜਦੋਂ ਆਦਤ ਉਹ ਦੂਰ ਹੋ ਜਾਏਗੀ ਉਹਦੀ, ਆਪਾਂ ਉਹਦੇ ਬਦਲਵੇਂ ਕੋਈ ਸਾਧਨ ਵਰਤਾਂਗੇ, ਅਤੇ ਫਿਰ ਜਾ ਕੇ ਜਿਹੜੀ 3-4 ਸਾਲ ਬਾਅਦ ਸਾਡੀ ਜ਼ਮੀਨ ਹੈ ਨਾ ਉਹ ਬਹੁਤ ਤਕੜੀ ਹੁੰਦੀ ਹੈ, ਅਤੇ ਉਹ ਫਸਲ ਵੀ ਵਧੀਆ ਹੁੰਦੀ ਹੈ, ਅਤੇ ਉਹ ਸਾਰੇ ਘਾਟੇ ਜਿਹੜੇ ਪੂਰੇ ਹੋ ਜਾਂਦੇ ਆ,
0: ਪੂਰੇ ਹੋ ਜਾਂਦੇ ਆ ਜੀ। ਹੁਣ ਤੁਸੀਂ ਦੇਖੋ ਸਾਡੇ ਬਹੁਤ ਸਾਰੇ ਜ਼ਿਮੀਂਦਾਰ ਭਰਾ ਹੈ ਜਿਹੜੇ ਨਿੰਮ ਦਾ ਘੋਲ, ਆ ਜਿਹੜਾ ਗਊਆਂ ਦਾ ਪਿਸ਼ਾਬ ਜਿਹੜਾ ਹੈ,
1: ਗੌਮੂਤਰ
0: ਵਰਤ ਕੇ ਜਿਹੜਾ ਜਿੰਨਾ ਆਪਾਂ ਦੇਖਦੇ ਹਾਂ ਵੀ ਆ ਕੀੜੇ ਕੂੜੇ ਲੱਗਦੇ ਹੈ, ਬਿਮਾਰੀਆਂ ਲੱਗਦੀਆਂ ਹੈ, ਇਹਦਾ ਛਿੜਕਾਅ ਕਰਦੇ ਹੈ ਅਤੇ ਲੈਂਦੇ ਹੈ।
1: ਵਰਮੀ ਕੰਪੋਸਟ
0: ਦੀ ਗੱਲ ਦੇਖ ਲਓ, ਉਹ ਤਾਂ ਵਰਮੀ ਕੰਪੋਸਟ ਦਾ ਇੱਕ ਬਹੁਤ ਵਧੀਆ ਵਪਾਰ ਵੀ ਹੋ ਗਿਆ ਹੁਣ,
1: ਕਈ ਲੋਕ ਕਰਦੇ
0: ਹੈ,
1: ਖਾਦ ਤਿਆਰ ਕਰਕੇ
0: ਵੇਚਦੇ ਆ,
1: ਉਹਨੂੰ ਵੇਚਦੇ ਆ, ਸ਼ਹਿਰਾਂ 'ਚ ਬੜੀ ਕੰਮ ਆਉਂਦੀ ਆ ਜੀ।
0: ਹਾਂ ਜੀ, ਸ਼ਹਿਰਾਂ 'ਚ ਬਿਲਕੁਲ, ਜਿਨ੍ਹਾਂ ਨੇ ਗਮਲਿਆਂ ਦੇ ਵਿੱਚ ਖੇਤੀ ਕੀਤੀ ਹੋਈ ਹੈ ਸ਼ਹਿਰਾਂ ਦੇ ਵਿੱਚ, ਉਹ ਲੋਕ ਉਹਨੂੰ ਵਰਤਦੇ
1: ਆ ਜੀ। ਖਾਸ ਕਰਕੇ ਸ਼ਹਿਰਾਂ ਵਿੱਚ ਮੈਂ ਦੇਖਿਆ ਰੁੜੀਆ ਰਾਮ ਜੀ, ਛੱਤਾਂ 'ਤੇ ਵੀ ਸਬਜ਼ੀਆਂ
0: ਉਗਾਉਂਦੇ ਆ,
1: ਉਹਨਾਂ ਨੂੰ ਬੜੀ ਲੋੜ ਪੈਂਦੀ ਹੈ। ਹੁਣ ਗੋਹਾ ਲੈ ਘਰ ਰੱਖੋਗੇ ਤਾਂ ਉਹ ਨਹੀਂ ਗੱਲ ਵੱਜਦੀ, ਪਰ ਜੇ ਆਪਾਂ ਇਹ ਵਰਮਿੰਗ ਕੰਪੋਸਟ ਚੱਲ ਜਾਂਦੀ ਵਧੀਆ ਜੀ, ਥੈਲੀ 'ਚ ਪੈਕ ਕੀਤੀ ਹੁੰਦੀ ਹੈ, ਸਾਂਭਣੀ ਵੀ ਸੌਖਣੀ ਅਤੇ ਵਰਤਣੀ ਵੀ ਸੌਖੀ ਹੁੰਦੀ ਆ।
0: ਸੌਖੀ ਹੁੰਦੀ ਆ, ਦੇਖੋ ਉਹੀ ਹੈ ਵਾਰ ਵਾਰ ਜਿਹੜਾ ਅਸੀਂ ਗੱਲ ਦਾ ਦੁਹਰਾਅ ਕਰਦੇ ਹਾਂ ਵੀ ਸਬਜ਼ੀ ਭਾਜੀ ਦੇ ਵਿੱਚ, ਕਿਉਂਕਿ ਆਪਾਂ ਨੇ ਸਮੇਂ ਦੇ ਲਿਹਾਜ਼ ਨਾਲ ਦੇਖਦੇ ਹਾਂ, ਚਾਹੇ ਉਹ ਸਬਜ਼ੀ ਗਰਮੀ ਦੇ ਵਿੱਚ ਹੈ ਜਾਂ ਸਾਡੇ ਕੋਲ ਸਰਦੀ ਦੇ ਵਿੱਚ ਹੈ, ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਅਸਰ ਤਾਂ ਆਉਣਾ ਹੀ
1: ਆ ਜੀ। ਮੌਸਮ ਦਾ ਅਸਰ ਤਾਂ ਆਉਣਾ ਹੀ ਆ ਜੀ,
0: ਮੌਸਮ ਦਾ,
1: ਕੀਟ ਪਤੰਗੇ ਦਾ,
0: ਸਾਰਾ
1: ਸਬਜ਼ੀਆਂ ਦੀ। ਦੇਖੋ ਰੋਜ਼ ਰਾਮ ਜੀ, ਆਪਾਂ ਸੁਰੱਖਿਅਤ ਖੇਤੀ ਵੀ ਕਰ ਸਕਦੇ ਹਾਂ,
0: ਹਾਂ,
1: ਇੰਨਾ ਵਧੀਆ ਇੱਕ ਵਾਤਾਵਰਨ ਬਣ ਜਾਂਦਾ ਹੈਗਾ,
0: ਬਿਲਕੁਲ,
1: ਕਿ ਤੁਹਾਡੇ ਹੱਥ 'ਚ ਹੈ ਕਿ ਮੈਂ ਅੰਦਰ ਕਿੰਨਾ ਤਾਪਮਾਨ ਰੱਖਣਾ, ਕਦੋਂ ਪਾਣੀ ਲਾਉਣਾ,
0: ਬਿਲਕੁਲ
1: ਕਿੰਨਾ ਪਾਣੀ ਲਾਉਣਾ, ਇਹ ਬੜੇ ਵਧੀਆ ਤਰੀਕੇ ਨਾਲ, ਕੋਈ ਕੀਟ ਪਤੰਗ ਵੀ ਨਹੀਂ ਹਮਲਾ ਕਰਦਾ ਜੀ। ਅਤੇ ਸਬਜ਼ੀ ਜੋ ਪੈਦਾ ਹੁੰਦੀ ਹੈ, ਖਾਸ ਕਰਕੇ ਟਮਾਟਰ ਲੈ ਲਓ, ਖੀਰਾ ਲੈ ਲਓ, ਸ਼ਿਮਲਾ ਮਿਰਚ ਲੈ ਲਓ ਜੀ,
0: ਆਹੋ ਜੀ,
1: ਬੜੀ ਵਧੀਆ ਅਤੇ ਭਾਂਤ ਭਾਂਤ ਦੀ ਸਬਜ਼ੀ ਪੈਦਾ ਹੋ ਜਾਂਦੀ ਹੈ ਜੀ, ਜਿਹਦੇ ਬਾਜ਼ਾਰ 'ਚ ਬਹੁਤ ਵਧੀਆ ਮੁੱਲ ਮਿਲਦਾ ਹੈ।
0: ਮਿਲਦਾ, ਗੱਲ ਇਹੀ ਹੈ ਜੀ। ਦੇਖੋ ਸੰਧੂ ਸਾਹਿਬ, ਜ਼ਮਾਨਾ ਤਾਂ ਤਕਨੀਕ ਦਾ ਹੈ, ਅੱਜ ਜੇ ਆਪਾਂ ਉਹੀ ਰਵਾਇਤੀ ਢੰਗਾਂ ਦੇ ਨਾਲ ਕੰਮ ਕਰਦੇ ਰਹਾਂਗੇ ਤੇ ਉਹ ਸਾਡਾ ਕੰਮ ਨਹੀਂ ਚੱਲਣਾ। ਸੋ ਇਸ ਕਰਕੇ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਇੱਕ ਤਾਂ ਨਵੀਆਂ ਵਿਧੀਆਂ, ਨਵੀਆਂ ਤਕਨੀਕਾਂ, ਖਾਸ ਕਰਕੇ ਸਬਜ਼ੀਆਂ ਦੇ ਵਿੱਚ, ਫਲਾਂ ਦੇ ਵਿੱਚ, ਜਿੱਦਾਂ ਆਪਾਂ ਹੁਣ ਇਰੀਗੇਸ਼ਨ ਦੀ, ਪਾਣੀ ਦੀ ਦੇਣ ਦੀ ਗੱਲ ਕਰਦੇ ਹਾਂ, ਡ੍ਰਿਪ ਦੇ ਨਾਲ ਪਾਣੀ ਲਾਓ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈ ਇਹਨਾਂ ਨੂੰ ਸਾਨੂੰ ਜਿਹੜਾ ਹੈ ਫਲੱਡ ਇਰੀਗੇਸ਼ਨ ਵਾਲਾ ਹਿਸਾਬ
1: ਨਹੀਂ ਰਿਹਾ ਜੀ। ਫੋਰਟੀਫਿਕੇਸ਼ਨ ਦਾ ਇੱਕ ਨਵਾਂ ਆ ਗਿਆ ਜੀ, ਵੀ ਨਾਲੇ ਪਾਣੀ ਲਾਓ ਨਾਲੇ ਖਾਦ ਲਾ ਦਿਓ,
0: ਨਾਲੇ ਖਾਦ ਲਾ ਦਿਓ,
1: ਦੇਖੋ ਦੋਨੋਂ ਕੰਮ ਹੋ ਜਾਂਦੇ ਹੈਗੇ,
0: ਹੋ ਜਾਂਦੇ ਆ ਜੀ।
1: ਸਿਰਫ ਹੈ ਕਿ ਆਪਾਂ ਜਿਹੜੀ ਵਿਉਂਤਬੰਦੀ ਦੀ ਗੱਲ ਹੁੰਦੀ ਹੈ ਕਿ ਆਪਣੇ ਦਿਮਾਗ 'ਚ ਵਧੀਆ ਤਰੀਕੇ ਨਾਲ ਬਿਠਾ ਕੇ ਮਾਹਰਾਂ ਦੀ ਰਾਏ ਲਓ,
0: ਹੁਣ ਤਾਂ ਲੋਕਾਂ ਕਰੋ, ਲੋਕਾਂ ਨੇ ਸ਼ਹਿਰਾਂ ਦੇ ਵਿੱਚ ਵੀ ਕੋਠਿਆਂ ਦੇ ਉੱਤੇ ਵੀ ਨੈੱਟ ਹਾਊਸ ਬਣਾਏ ਹੋਏ ਨੇ, ਲਾਏ ਹੋਏ ਨੇ, ਗ੍ਰੀਨ ਹਾਊਸ ਬਣਾ ਲੈਂਦੇ ਨੇ। ਸੋ ਇਸ ਕਰਕੇ ਕਰਨਾ ਤਾਂ ਦੇਖੋ ਕੋਈ ਵੀ ਕੰਮ ਹੈ, ਜੇ ਤੁਸੀਂ ਉਹਨੂੰ ਰੁਚੀ ਨਾਲ ਪੂਰੇ ਧਿਆਨ ਨਾਲ ਕਰੋਗੇ ਤੇ ਉਹ ਕੰਮ ਤੁਹਾਨੂੰ 4 ਪੈਸੇ ਦੇਊਗਾ ਵੀ।
1: ਛੋਟੇ ਪੱਧਰ ਤੇ ਕਰ ਲਓ, ਰਾਮ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਪੌੜੀ ਦਰ ਪੌੜੀ ਆਪਾਂ ਅੱਗੇ ਵੱਧਦੇ ਹਾਂ, ਜਿਵੇਂ ਨੀ ਛਾਲ ਮਾਰਨੀ ਇੱਕਦਮ ਹੀ, ਜੇ ਜਿਹੜੀ ਕਾਮਯਾਬੀ ਤਾਂ ਆਪਾਂ ਤਾਂ ਹੀ ਮਿਲੇਗੀ ਕਿ ਹੌਲੀ ਹੌਲੀ ਆਪਾਂ ਜਿਹੜੀ ਆ ਪੌੜੀ ਚੜ੍ਹਦੇ ਜਾਈਏ ਆਪਣੇ
0: ਨਾਲੇ। ਸਬਜ਼ੀ ਭਾਜੀ ਦੀ ਖੇਤੀ ਤਾਂ ਸੰਧੂ ਸਾਹਿਬ ਇਹ ਖੇਤੀ ਹੈ ਵੀ ਇਹ ਰੋਜ਼ ਦਾ ਪੈਸਾ, ਇਹ ATM ਦੀ ਖੇਤੀ ਹੈ ਜੇ ਦੇਖਿਆ ਜਾਵੇ। ਬਾਕੀ ਕੋਈ ਫਸਲ ਲੈ ਲਓ ਤੁਹਾਨੂੰ ਉਹ ਤਿਮਾਹੀ ਛਮਾਹੀ ਜਾ ਕੇ ਮੁਨਾਫਾ ਦੇਊਗੇ, ਉਹ ਵੀ ਦਾਤੇ ਦਾ ਜਿੱਦਾਂ ਹਿਸਾਬ ਕਿਤਾਬ ਹੈ, ਲੱਗ ਜੇ ਵਾਲਾ ਹਿਸਾਬ ਹੁੰਦਾ। ਹੁਣ ਸਬਜ਼ੀਆਂ ਦੇ ਵਿੱਚ ਅਗੇਤ ਅਤੇ ਸਬਜ਼ੀਆਂ ਦੇ ਵਿੱਚ ਪਛੇਤ ਸਿਰਫ ਪੈਸਾ ਹੀ ਹੈ, ਮਿਹਨਤ ਤਾਂ ਜ਼ਰੂਰ ਆਪਾਂ ਕਹਿੰਦੇ ਹਾਂ, ਕਿਉਂਕਿ ਸਬਜ਼ੀ ਰੋਜ਼ਮਰਾ ਦੀ ਸਾਡੀ ਖੁਰਾਕ ਦੇ ਵਿੱਚ ਸ਼ਾਮਲ ਹੈ,
1: ਹਰ ਘਰ 'ਚ ਚਾਹੀਦੀ ਹੁੰਦੀ,
0: ਹਰ ਘਰ 'ਚ ਚਾਹੀਦੀ ਹੈ। ਤਾਂ ਹਰ ਬੰਦਾ ਅੱਜ ਇਹ ਸੋਚਦਾ ਕਿ ਯਾਰ ਮੈਂ ਵਧੀਆ ਖਾਵਾਂ, ਮਾੜਾ ਨਾ ਖਾਵਾਂ, ਮਾੜਾ ਖਾਣਾ ਕੋਈ ਨਹੀਂ ਚਾਹੁੰਦਾ, ਇਸ ਕਰਕੇ ਅਗਲਾ ਸਬਜ਼ੀ ਭਾਜੀ ਦੇ ਪੈਸੇ ਖਰਚਣ ਲੱਗਿਆ ਵੀ ਡਰਦਾ ਨਹੀਂ, ਅਗਲਾ ਕਹਿੰਦਾ 20 ਦੀ ਬਜਾਏ ਯਾਰ 25 ਲੈ ਲੈ ਮੈਥੋਂ, ਪਰ ਮੈਨੂੰ ਚੱਜ ਦੀ ਚੀਜ਼ ਦੇ।
1: ਬਿਲਕੁਲ ਜੀ, ਕੀੜਾ ਮਕੌੜਾ ਨਾ ਲੱਗਿਆ ਹੋਵੇ, ਬਿਮਾਰੀ ਨਾ ਲੱਗੀ ਹੋਵੇ, ਦੇਖਣ ਨੂੰ ਸੋਹਣੀ ਲੱਗੇ, ਇਸ ਤਰੀਕੇ ਦੀ ਚੀਜ਼ ਜੇ ਆਪਾਂ ਪੈਦਾ ਕਰਾਂਗੇ, ਦੇਖੋ ਸਬਜ਼ੀਆਂ ਪੈਦਾ ਕਰਨ ਦੇ ਨਾਲ ਨਾਲ ਰੁੜੀਆ ਰਾਮ ਜੀ, ਜਿਹੜੀ ਆਪਾਂ

0: ਸਬਜ਼ੀ ਤੋੜਦੇ ਹਾਂ ਨਾ, ਉਸ ਸਮੇਂ ਵੀ ਧਿਆਨ ਰੱਖੀਏ ਕਿ ਵਧੀਆ ਜਿਹੜੀ ਇੱਕੋ ਸਾਈਜ਼ ਦਾ ਜਿਹਨੂੰ ਕਹਿੰਦੇ ਹਾਂ ਕਿ ਆਪਾਂ ਉਹ ਲੈ ਕੇ ਜਾਓ,
1: ਪੈਦਾ ਕਰਾਂਗੇ ਚੰਗਾ ਚੰਗਾ ਮੁਨਾਫਾ ਆਪਾਂ ਕਮਾਵਾਂਗੇ। ਚੱਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆ ਹੁਣ ਸੁਣਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦੀ 97ਵੀਂ ਕੜੀ।

0: ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦੀ 97ਵੀਂ ਕੜੀ ਸੁਣ ਰਹੇ ਸੀ।
1: ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 6:50 ਹੋਏ ਨੇ ਇਸ ਵੇਲੇ ਸਵੇਰ ਦੀ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਵੀਂ ਸਵੇਰ ਨਵਾਂ ਵਿਚਾਰ ਸਾਂਝਾ ਕਰਦੇ ਹਾਂ। ਦੋਸਤੋ, ਕਹਿੰਦੇ ਨੇ ਸਫਲਤਾ ਹਮੇਸ਼ਾ ਚੰਗੇ ਵਿਚਾਰਾਂ ਨਾਲ ਨਹੀਂ ਮਿਲਦੀ, ਸਗੋਂ ਚੰਗੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਨਾਲ ਮਿਲਦੀ ਹੈ। ਜੀ ਹਾਂ, ਸਿਰਫ ਚੰਗਾ ਸੋਚਣਾ ਹੀ ਕਾਫੀ ਨਹੀਂ ਹੁੰਦਾ। ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਕੋਲ ਵਧੀਆ ਵਧੀਆ ਵਿਚਾਰ ਹੁੰਦੇ ਨੇ, ਵੱਡੇ ਸੁਪਨੇ ਹੁੰਦੇ ਨੇ, ਉਹ ਬਹੁਤ ਕੁਝ ਕਰਨਾ ਚਾਹੁੰਦੇ ਹੁੰਦੇ ਨੇ, ਪਰ ਸਫਲ ਉਹੀ ਲੋਕ ਹੁੰਦੇ ਨੇ ਜੋ ਆਪਣੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ਮਿਹਨਤ ਕਰਦੇ ਨੇ। ਅਤੇ ਆਓ ਪ੍ਰੋਗਰਾਮ ਨਵੀਂ ਸਵੇਰ ਦੇ ਵਿੱਚ ਹੁਣ ਇੱਕ ਸ਼ਬਦ ਸਰਵਣ ਕਰਦੇ ਹਾਂ। ਗਾਇਨ ਕਰ ਰਹੇ ਨੇ ਭਾਈ ਬਲਵਿੰਦਰ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਬਲਵਿੰਦਰ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਇਸ ਵੇਲੇ ਪ੍ਰੋਗਰਾਮ ਨਵੀਂ ਸਵੇਰ ਚੱਲ ਰਿਹਾ ਹੈ। ਦੱਸ ਦਈਏ ਕਿ ਅੱਜ ਐਤਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 24, 23ਵੀਂ ਸੰਨ 2026 ਦੇ ਜੂਨ ਮਹੀਨੇ ਦੀ 7 ਤਾਰੀਖ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ।

ਤੁਸੀਂ ਟਿਊਨ ਕੀਤਾ ਹੋਇਆ ਜੀ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ 'ਤੇ। ਸਮਾਂ ਇਸ ਵੇਲੇ ਸਵੇਰ ਦੀ 7 ਵਜਣ ਵਾਲੀ ਨੇ। ਹੁਣ ਸੁਣਾਂਗੇ ਹਿੰਦੀ ਸਮਾਚਾਰ, ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ।

0: じゃあ。
1: ਕਿਸਾਨ ਵੀਰੋ ਤੇ ਭੈਣੋ, ਅੱਜ ਅਸੀਂ ਗੱਲਬਾਤ ਕਰਾਂਗੇ ਬਾਸਮਤੀ ਦੀਆਂ ਉੱਨਤ ਕਿਸਮਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਨੇ, ਉਹ ਕਿਹੜੀਆਂ ਕਿਹੜੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਕਾਸ਼ਤ ਕਰਨੀ ਹੈ। ਕਿਸਾਨ ਵੀਰੋ, ਕਿਸੇ ਵੀ ਫਸਲ ਦੇ ਚੰਗੇ ਉਤਪਾਦਨ ਲਈ ਕਾਸ਼ਤ ਕਰਨ ਦੀਆਂ ਉੱਨਤ ਤਕਨੀਕਾਂ ਵਿੱਚੋਂ ਕਿਸਮ ਦੀ ਸਹੀ ਚੋਣ, ਫਸਲ ਦੇ ਵਧੀਆ ਝਾੜ ਅਤੇ ਚੰਗੀ ਗੁਣਵੱਤਾ ਲਈ ਇੱਕ ਬੁਨਿਆਦ ਹੁੰਦੀ ਹੈ। ਕਿਸਮਾਂ ਦੀ ਚੋਣ ਆਪਣੀ ਜ਼ਮੀਨ, ਇਲਾਕੇ, ਮੰਡੀਕਰਨ ਅਤੇ ਫਸਲੀ ਚੱਕਰ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਾਸਮਤੀ ਦੀਆਂ ਬਹੁਤ ਸਾਰੀਆਂ ਕਿਸਮਾਂ ਪੰਜਾਬ ਵਿੱਚ ਕਾਸ਼ਤ ਕਰਨ ਲਈ ਸਿਫਾਰਿਸ਼ ਕੀਤੀਆਂ ਗਈਆਂ ਨੇ। ਇਹਨਾਂ ਕਿਸਮਾਂ ਵਿੱਚੋਂ ਪੂਸਾ ਬਾਸਮਤੀ 1121 ਇਸ ਸਮੇਂ ਨਿਰਯਾਤ ਲਈ ਸਭ ਤੋਂ ਜ਼ਿਆਦਾ ਹਰਮਨ ਪਿਆਰਤਾ ਦੇ ਕਾਰਨ ਸਭ ਤੋਂ ਵੱਧ ਪ੍ਰਸਿੱਧ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 2021 ਦੌਰਾਨ ਬਾਸਮਤੀ ਦੀ ਨਵੀਂ ਕਿਸਮ ਪੰਜਾਬ ਬਾਸਮਤੀ 7 ਦੀ ਸਿਫਾਰਿਸ਼ ਵੀ ਕੀਤੀ ਗਈ। ਪੰਜਾਬ ਬਾਸਮਤੀ 7 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਪੂਸ਼ਾ ਬਾਸਮਤੀ 1121 ਦੇ ਮੁਕਾਬਲੇ ਇਸ ਦਾ ਝਾੜ 2.5 ਤੋਂ 3 ਕੁਇੰਟਲ ਪ੍ਰਤੀ ਏਕੜ ਜ਼ਿਆਦਾ ਹੈ ਅਤੇ ਇਹ ਫਸਲ 1121 ਤੋਂ ਇੱਕ ਹਫ਼ਤਾ ਅਗੇਤਾ ਪੱਕ ਜਾਂਦੀ ਹੈ ਅਤੇ ਝੁਲਸ ਰੋਗ ਨੂੰ ਵੀ ਟਾਕਰਾ ਕਰਨ ਦੀ ਸਮਰੱਥਾ ਇਸ ਦੇ ਵਿੱਚ ਸ਼ਾਮਿਲ ਹੈ। ਪੰਜਾਬ ਬਾਸਮਤੀ 7 ਦੀ ਵਿਸ਼ੇਸ਼ਤਾ ਇਸ ਦੀ ਰਵਾਇਤੀ ਬਾਸਮਤੀ ਕਿਸਮਾਂ ਵਾਂਗੂ ਇਸ ਦੇ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ। ਪੰਜਾਬ ਬਾਸਮਤੀ 7 ਦਾ ਕੱਦ, ਪਰਾਲੀ ਅਤੇ ਸਿੱਧੀ ਬਿਜਾਈ ਅਧੀਨ ਵਧੀਆ ਪ੍ਰਦਰਸ਼ਨ ਇਸ ਦੇ ਹੋਰ ਬਹੁਤ ਸਾਰੇ ਚੰਗੇ ਗੁਣ ਸਿੱਧ ਹੁੰਦੇ ਨੇ। ਬਾਸਮਤੀ ਦੀ ਕਾਸ਼ਤ ਕਰਨ ਵੇਲੇ ਅਸੀਂ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ? ਬੀਜ ਭਰੋਸੇਯੋਗ ਵਸੀਲੇ ਤੋਂ ਹੀ ਖਰੀਦਣਾ ਚਾਹੀਦਾ ਹੈ, ਬਿੱਲ ਜ਼ਰੂਰ ਲੈਣਾ ਚਾਹੀਦਾ ਹੈ, ਕਿਸਮਾਂ ਦੀ ਵਿਭਿੰਨਤਾ ਬਰਕਰਾਰ ਰੱਖਣੀ ਚਾਹੀਦੀ ਹੈ ਅਤੇ ਨਵੀਂ ਕਿਸਮ ਨੂੰ ਕਿਸਾਨ ਵੀਰੋ ਪਹਿਲੇ ਸਾਲ ਬਹੁਤ ਘੱਟ ਰਕਬੇ 'ਤੇ ਬੀਜਣਾ ਚਾਹੀਦਾ ਹੈ, ਤਜਰਬਾ ਜ਼ਰੂਰ ਕਰ ਲੈਣਾ ਚਾਹੀਦਾ। ਬੀਜ ਅਤੇ ਪਨੀਰੀ ਦੀ ਸੋਧ ਨੂੰ ਸਭ ਤੋਂ ਪਹਿਲਾਂ ਯਕੀਨੀ ਬਣਾਓ। ਬੀਜ ਨੂੰ ਸੋਧਣ ਉਪਰੰਤ ਹੀ ਬੀਜੋ। ਚੰਗੇ ਝਾੜ ਅਤੇ ਗੁਣਵੱਤਾ ਲਈ ਬਿਜਾਈ ਅਤੇ ਲਵਾਈ ਬਿਲਕੁਲ ਢੁਕਵੇਂ ਸਮੇਂ 'ਤੇ ਕਰੋ। ਚੰਗੇ ਝਾੜ ਅਤੇ ਚੰਗੀ ਗੁਣਵੱਤਾ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਦੇ ਹੋਏ ਲਵਾਈ ਤੋਂ ਪਹਿਲੇ 15-20 ਦਿਨ ਲਈ ਝੋਨੇ ਦੀ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਉਸ ਤੋਂ ਬਾਅਦ ਪਹਿਲਾਂ ਭਰਿਆ ਪਾਣੀ ਜੀਰਨ ਤੋਂ ਬਾਅਦ ਹੀ ਅਗਲਾ ਪਾਣੀ ਝੋਨੇ ਦੀ ਫਸਲ ਨੂੰ ਲਗਾਓ। ਰਸਾਇਣਕ ਖਾਦਾਂ ਅਤੇ ਪੈਸਟੀਸਾਈਡਾਂ ਦੀ ਵਰਤੋਂ ਲੋੜ ਮੁਤਾਬਕ ਕਰੋ। ਫਸਲ ਦਾ ਸਮੇਂ-ਸਮੇਂ 'ਤੇ ਨਿਰੀਖਣ ਕਰਦੇ ਰਹੋ। ਲੋੜ ਪੈਣ 'ਤੇ ਮਾਹਿਰਾਂ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਕਿਸਾਨ ਵੀਰੋ, ਬਾਸਮਤੀ ਦੀਆਂ ਜਿਹੜੀਆਂ ਵਰਾਇਟੀਆਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਿਫਾਰਿਸ਼ ਕਰਦੀ ਹੈ ਉਹਨਾਂ ਦੇ ਵਿੱਚ ਪੰਜਾਬ ਬਾਸਮਤੀ ਜਿਹੜੀ 7 ਹੈ ਉਸਦਾ ਝਾੜ ਹੈ 19 ਕੁਇੰਟਲ ਔਰ ਇਸ ਦੇ ਪੱਕਣ ਦਾ ਸਮਾਂ ਲਵਾਈ ਤੋਂ ਬਾਅਦ 100 ਦਿਨਾਂ ਦੇ ਵਿੱਚ ਇਹ ਫਸਲ ਪੱਕ ਜਾਂਦੀ ਹੈ। ਇਸ ਦਾ ਕੱਦ 110 ਸੈਂਟੀਮੀਟਰ ਤੱਕ ਜਾਂਦਾ ਹੈ। ਇਸ ਦੀ ਪਨੀਰੀ ਨੂੰ ਖੇਤ ਵਿੱਚ ਲਾਉਣ ਦੀ ਸਹੀ ਉਮਰ 25-30 ਦਿਨ ਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬ ਬਾਸਮਤੀ ਨੰਬਰ 5 ਦੀ। ਇਸ ਦਾ ਝਾੜ 15 ਕੁਇੰਟਲ, ਪੱਕਣ ਦੇ ਵਿੱਚ ਇਹ ਕਿਸਮ 107 ਦਿਨ ਲੈਂਦੀ ਹੈ। ਕੱਦ ਇਸ ਦਾ 112 ਸੈਂਟੀਮੀਟਰ। ਜਿਹੜੀ ਲਵਾਈ ਸਮੇਂ ਪਨੀਰੀ ਦੀ ਉਮਰ ਹੈ ਉਹ 25-30 ਦਿਨ ਦੇ ਵਿਚਕਾਰ ਹੋਣੀ ਚਾਹੀਦੀ ਹੈ। ਪੂਸਾ ਬਾਸਮਤੀ 1121 ਇਸ ਨੂੰ ਅਸੀਂ ਪਹਿਲਾਂ ਵੀ ਆਪਣੇ ਖੇਤਾਂ ਦੇ ਵਿੱਚ ਬੀਜਦੇ ਹਾਂ ਔਰ ਬੀਜਦੇ ਰਹੇ ਵੀ ਹਾਂ। ਪਿਛਲੇ ਕਾਫੀ ਸਮੇਂ ਤੋਂ ਇਹ ਹਰਮਨ ਪਿਆਰੀ ਰਹੀ ਹੈ। ਪਰਾਲੀ ਕਰਕੇ ਵੀ ਇਹ ਫਸਲ ਨੂੰ ਜ਼ਿਆਦਾ ਬੀਜਿਆ ਜਾਂਦਾ ਹੈ। ਇਸ ਦਾ ਜਿਹੜਾ ਔਸਤਨ ਝਾੜ ਹੈ 13 ਕੁਇੰਟਲ ਤੋਂ 15 ਕੁਇੰਟਲ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੱਸਦੀ ਹੈ। ਇਹ ਪੱਕਣ ਦੇ ਵਿੱਚ 107 ਦਿਨ ਲੈਂਦੀ ਹੈ ਔਰ 25-30 ਦਿਨ ਦੀ ਪਨੀਰੀ ਹੀ ਇਸ ਦੀ ਵੀ ਅਸੀਂ ਆਪਣੇ ਖੇਤ ਦੇ ਵਿੱਚ ਲਗਾਉਣੀ ਹੈ। ਪੂਸਾ ਬਾਸਮਤੀ 17-18 ਇਸ ਦਾ ਝਾੜ 17 ਕੁਇੰਟਲ ਤੱਕ ਅਸੀਂ ਆਪਣੇ ਖੇਤ ਦੇ ਵਿੱਚੋਂ ਪ੍ਰਾਪਤ ਕਰ ਸਕਦੇ ਹਾਂ। ਪੱਕਣ ਦੇ ਲਈ ਇਹ 114 ਦਿਨ ਲਏਗੀ ਔਰ ਪਨੀਰੀ ਦੀ ਉਮਰ 25-30 ਦਿਨ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਪੂਸਾ ਬਾਸਮਤੀ 1637 ਦੀ। ਇਸ ਦਾ ਝਾੜ 17.5 ਕੁਇੰਟਲ ਪ੍ਰਤੀ ਏਕੜ, ਪੱਕਣ ਦੇ ਵਿੱਚ 108 ਦਿਨ ਇਹ ਕਿਸਮ ਲੈਂਦੀ ਹੈ ਔਰ ਇਸ ਦੀ ਪਨੀਰੀ ਦੀ ਉਮਰ ਵੀ 25-30 ਦਿਨ ਦੀ ਹੋਣੀ ਚਾਹੀਦੀ ਹੈ। ਕਿਸਾਨਾਂ ਦੇ ਵਿੱਚ ਬੜੀ ਹਰਮਨ ਪਿਆਰੀ ਬਾਸਮਤੀ ਹੈ ਜਿਸ ਨੂੰ ਅਸੀਂ ਪਿਛੇਤੀਆਂ ਕਿਸਮਾਂ ਦੇ ਵਿੱਚ ਗਿਣਦੇ ਹਾਂ ਔਰ ਪਿਛੇਤੀਆਂ ਕਿਸਮਾਂ ਦੇ ਵਿੱਚ ਇਹ ਸਭ ਤੋਂ ਹਰਮਨ ਪਿਆਰੀ ਵਰਾਇਟੀ ਹੈ ਜਿਸ ਦਾ ਨਾਮ ਹੈ 1509। ਇਸ ਦਾ ਝਾੜ 15-17 ਕੁਇੰਟਲ ਦੇ ਵਿਚਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੱਸਦੀ ਹੈ ਔਰ ਪੱਕਣ ਦੇ ਵਿੱਚ ਇਹ ਸਿਰਫ 95 ਦਿਨ ਲੈਂਦੀ ਹੈ। ਇਸ ਦੀ ਜਿਹੜੀ ਪਨੀਰੀ ਹੈ ਉਸ ਦੀ ਉਮਰ ਲਵਾਈ ਵੇਲੇ 25-30 ਦਿਨ ਦੇ ਵਿਚਕਾਰ ਹੀ ਹੋਣੀ ਚਾਹੀਦੀ ਹੈ। ਕਿਸਾਨ ਵੀਰੋ, ਇਹ ਸਨ ਬਾਸਮਤੀ ਦੀਆਂ ਉਹ ਉੱਨਤ ਕਿਸਮਾਂ ਜਿਨ੍ਹਾਂ ਦੀ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੀ ਗਈ ਹੈ। ਅੱਜ ਦੇ ਲਈ ਇੰਨਾ ਹੀ, ਭਲਕੇ ਫੇਰ ਮਿਲਾਂਗੇ। ਜੈ ਹਿੰਦ।
0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਹੁਣੇ ਤੁਸੀਂ ਰਣਬੀਰ ਸਿੰਘ ਰਾਣਾ ਪਾਸੋਂ ਜਾਣਕਾਰੀ ਹਾਸਲ ਕਰ ਰਹੇ ਸੀ ਬਾਸਮਤੀ ਦੀਆਂ ਉੱਨਤ ਕਿਸਮਾਂ ਬਾਰੇ। ਇਹ ਸੀ ਅੱਜ ਦੀ ਖੇਤੀ ਨੁਕਤੀ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹੋਵਾਂਗੇ।
2: ਹਾਈਵੇ ਜਾਂ ਐਕਸਪ੍ਰੈਸਵੇਅ 'ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ 'ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ 'ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।

ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਅੱਜ ਦੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਅੰਮ੍ਰਿਤਪਾਲ ਕੌਰ ਦੇ ਨਾਲ। ਅੱਜ ਐਤਵਾਰ, ਸੋ ਐਤਵਾਰ ਸਿਰਫ ਆਰਾਮ ਦਾ ਦਿਨ ਨਹੀਂ। ਆਪਾਂ ਇਹੀ ਸੋਚਦੇ ਹਾਂ ਕਿ ਚਲੋ ਅੱਜ ਐਤਵਾਰ ਹੈ, ਥੋੜ੍ਹਾ ਜਿਹਾ ਆਰਾਮ ਕਰ ਲਿਆ ਜਾਵੇ। ਕਰਨਾ ਵੀ ਚਾਹੀਦਾ, ਪਰ ਇੰਨਾ ਵੀ ਆਰਾਮ ਨਾ ਕਰ ਲਓ ਕਿ ਸੂਰਜ ਬਿਲਕੁਲ ਸਿਰ 'ਤੇ ਆ ਜਾਏ ਅਤੇ ਫਿਰ ਤੁਸੀਂ ਸੋਚੋ ਕਿ ਜੀ ਸਾਡੇ ਕੰਮਕਾਰ ਨੇ ਜਿਹੜੇ ਉਹ ਅਧੂਰੇ ਰਹਿ ਗਏ। ਅਤੇ ਤਾਂ ਹੀ ਤਾਂ ਕਹਿੰਦੇ ਨੇ ਕਿ ਐਤਵਾਰ ਸਿਰਫ ਆਰਾਮ ਦਾ ਦਿਨ ਨਹੀਂ, ਸਗੋਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਦਿਨ ਹੈ। ਇਸ ਤੋਂ ਇਲਾਵਾ ਕੁਦਰਤ ਦਾ ਆਨੰਦ ਲੈਣ ਦਾ ਦਿਨ ਹੈ। ਅਤੇ ਸਭ ਤੋਂ ਅਹਿਮ ਗੱਲ, ਆਉਣ ਵਾਲੇ ਹਫ਼ਤੇ ਦੀ ਯੋਜਨਾ ਬਣਾਉਣ ਦਾ ਵੀ ਇਹ ਦਿਨ ਹੈ। ਕਿਸੇ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦੇ ਜੇ ਅਸੀਂ ਹਰ ਐਤਵਾਰ ਇੱਕ ਨਵੀਂ ਚੰਗੀ ਆਦਤ ਅਪਣਾਈਏ ਤਾਂ ਸਾਲ ਦੇ ਅੰਤ ਤੱਕ ਸੋਚੋ ਜ਼ਰਾ ਸਾਡੇ ਕੋਲ ਕਿੰਨੀ ਆਦਤਾਂ ਹੋ ਜਾਣਗੀਆਂ। ਸਹੀ ਸੋਚਿਆ ਜੀ, ਹਾਂ ਲਗਭਗ 52 ਆਦਤਾਂ ਮਤਲਬ ਸਾਡੇ ਕੋਲ ਹੋ ਜਾਣਗੀਆਂ ਜੇ ਅਸੀਂ ਹਰ ਐਤਵਾਰ ਸੋਚੀਏ ਨੇ ਕਿ ਹਾਂ ਅੱਜ ਅਸੀਂ ਕੁਝ ਚੰਗਾ ਕੰਮ ਕਰਨਾ ਹੈ, ਕੋਈ ਚੰਗੀ ਆਦਤ ਅਪਣਾਉਣੀ ਹੈ। ਅਤੇ ਲਓ ਜੀ ਫਿਰ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਕਿ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਖਾਸ ਪ੍ਰੋਗਰਾਮ ਹੋਣਗੇ, ਕੀ ਉਹਨਾਂ ਦਾ ਪ੍ਰਸਾਰਣ ਸਮਾਂ ਰਹੇਗਾ।

ਜਾਣਕਾਰ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਸ਼ੁਰੂ ਹੋ ਚੁੱਕਿਆ ਜੀ। ਸਵੇਰੇ 8 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਅਤੇ ਉਸ ਤੋਂ ਬਾਅਦ 8 ਵਜੇ ਸਮਾਚਾਰ ਪ੍ਰਭਾਤ ਹੋਣਗੇ। 8:15 ਵਜੇ ਅੰਗਰੇਜ਼ੀ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ 8:30 ਵਜੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣਾਂਗੇ।

ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣੋਗੇ। ਪ੍ਰੋਗਰਾਮ ਫਿਲਮੀ ਜੰਕਸ਼ਨ ਤਹਿਤ ਸਵੇਰੇ 8:40 'ਤੇ, ਅਤੇ ਉਸ ਤੋਂ ਬਾਅਦ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਕੀਤੇ ਜਾਣਗੇ। ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਸੁਣਦੇ ਹੋ, ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਵੀ ਰਿਲੇ ਕੀਤੇ ਜਾਂਦੇ ਨੇ। ਅਤੇ ਉਸ ਤੋਂ ਬਾਅਦ ਰਾਤ ਵੀ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਅੱਜ ਐਤਵਾਰ ਹੈ ਅਤੇ ਅੱਜ ਸਵੇਰੇ 10 ਵਜੇ ਪ੍ਰੋਗਰਾਮ ਪ੍ਰਸਾਰਿਤ ਹੋ ਜਾਏਗਾ ਜੀ, ਖਜ਼ਾਨਾ। ਇਸ

ਗ੍ਰਾਮ ਦੇ ਵਿੱਚ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣੋਗੇ। ਤੁਸੀਂ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣ ਸਕਦੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ ਸਵੇਰੇ 10:30। ਇਹ ਪ੍ਰੋਗਰਾਮ ਲਾਈਵ ਫੋਨ ਇਨ ਹੁੰਦਾ, ਫੋਨ ਕਰਕੇ ਤੁਸੀਂ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣਦੇ ਹੋ ਅਤੇ ਹਿੰਦੀ ਫਿਲਮੀ ਗੀਤਾਂ ਤੁਹਾਡੀ ਪਸੰਦ ਦੇ ਸੁਣਾਏ ਜਾਣਗੇ। ਵਟਸਐਪ ਮੈਸੇਜਿਸ 'ਤੇ ਆਧਾਰਿਤ ਇਹ ਪ੍ਰੋਗਰਾਮ ਹੁੰਦਾ ਜੀ ਸਵੇਰੇ 11 ਵਜੇ।

ਅੱਜ ਸਵੇਰੇ 11:30 ਵਜੇ ਖਾਸ ਪ੍ਰੋਗਰਾਮ ਹੋਏਗਾ ਜੀ, ਭਵਿੱਖ ਦੇ ਸਿਤਾਰੇ। ਇਹ ਪ੍ਰੋਗਰਾਮ ਬੱਚਿਆਂ 'ਤੇ ਆਧਾਰਿਤ ਹੁੰਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਬੱਚਿਆਂ ਦੁਆਰਾ ਪੇਸ਼ ਕੀਤਾ ਪ੍ਰੋਗਰਾਮ ਤੁਸੀਂ ਸੁਣੋਗੇ ਸਵੇਰੇ 11:30 ਵਜੇ। ਸਾਡੀ ਭੈਣਾਂ ਲਈ ਖਾਸ ਪ੍ਰੋਗਰਾਮ ਨਾਰੀ ਲੋਕ ਦੁਪਹਿਰ 12:05 'ਤੇ। ਅੱਜ ਦੇ ਇਸ ਨਾਰੀ ਲੋਕ ਪ੍ਰੋਗਰਾਮ ਵਿੱਚ ਭੈਣਾਂ ਦੀ ਫਰਮਾਇਸ਼ 'ਤੇ ਪੰਜਾਬੀ ਗੀਤ ਸੁਣਾਏ ਜਾਣਗੇ। ਤੁਹਾਡੇ ਵੱਲੋਂ ਭੇਜੀਆਂ ਚਿੱਠੀਆਂ 'ਤੇ ਆਧਾਰਿਤ ਪ੍ਰੋਗਰਾਮ ਹੋਏਗਾ ਜੀ ਨਗਮੇ, ਸਮਾਂ 1:02 ਦਾ। ਸਾਡੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਸੁਣ ਸਕਦੇ ਹੋ 2:00 ਅਤੇ ਲਾਈਵ ਫੋਨ ਇਨ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ। ਵਿਸ਼ਾ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਕੋਈ ਵੀ ਨਹੀਂ ਜੀ, ਖੁੱਲ੍ਹੀਆਂ ਗੱਲਾਂ ਹੋਣਗੀਆਂ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਰਕੇ ਕਿਸੇ ਵੀ ਵਿਸ਼ੇ 'ਤੇ ਗੱਲਬਾਤ ਕਰ ਸਕਦੇ ਹੋ। ਸਮਾਂ ਰਹੇਗਾ ਜੀ 2:30 ਦਾ। ਸਾਡੀ ਸ਼ਾਮ ਦੀ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ ਗੱਲਾਂ 'ਚੋਂ ਗੱਲ, ਸਮਾਂ ਸ਼ਾਮ 5:00 ਦਾ ਅਤੇ 5:30 ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਖਾਸ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦਾ ਇਹ ਪ੍ਰੋਗਰਾਮ ਪੁਆਧੀ ਭਾਸ਼ਾ ਵਿੱਚ ਪੇਸ਼ ਕੀਤਾ ਜਾਵੇਗਾ।

ਸਾਡੇ ਨੌਜਵਾਨ ਸਾਥੀ ਸੁਣ ਸਕਦੇ ਨੇ ਪ੍ਰੋਗਰਾਮ ਵਿਬਕਿਓਰ ਸ਼ਾਮ 6:30 ਵਜੇ। ਸ਼ਾਮ 7 ਵਜੇ ਪੰਜਾਬੀ ਵਿੱਚ ਖਬਰਾਂ ਹੋਣਗੀਆਂ ਅਤੇ ਉਸ ਤੋਂ ਬਾਅਦ 7:10 'ਤੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਖਾਸ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਤੁਸੀਂ ਆਪਣੀ ਫਰਮਾਇਸ਼ 'ਤੇ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ ਸਾਨੂੰ ਫੋਨ ਕਰਕੇ। ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਜੀ ਰਾਤ 7:45 ਵਜੇ। ਅੱਜ ਰਾਤੀ 8:15 ਵਜੇ ਸੁਣੋ ਪ੍ਰੋਗਰਾਮ ਗੁਲਦਸਤਾ। ਇਸ ਪ੍ਰੋਗਰਾਮ ਦੇ ਵਿੱਚ ਕਵੀ ਦਰਬਾਰ ਤੁਸੀਂ ਸੁਣੋਗੇ, ਦਰਸ਼ਨ ਟਿਆਉਣਾ, ਜਸਪਾਲ ਸਿੰਘ, ਰਜਿੰਦਰ ਕੌਰ ਅਤੇ ਜਸਵਿੰਦਰਪਾਲ ਕੌਰ ਗਰੇਵਾਲ ਅੱਜ ਦੇ ਕਵੀ ਦਰਬਾਰ ਵਿੱਚ ਸ਼ਾਮਿਲ ਹੋਣਗੇ। ਪੰਜਾਬੀ ਤੜਕਾ ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਕਰਕੇ ਤੁਸੀਂ ਆਪਣੀ ਫਰਮਾਇਸ਼ 'ਤੇ ਪੰਜਾਬੀ ਗੀਤ ਸੁਣ ਸਕਦੇ ਹੋ। ਸਮਾਂ ਰਾਤ 10 ਵਜੇ ਦਾ ਅਤੇ ਪੁਰਾਣੇ ਹਿੰਦੀ ਨਗਮਿਆਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਰਚਨੀ ਗੰਧਾ ਤਹਿਤ ਰਾਤ 10:30 ਵਜੇ। ਰਾਤ 11 ਵਜੇ ਹਿੰਦੀ ਸਮਾਚਾਰ ਹੋਣਗੇ ਅਤੇ 11:05 'ਤੇ ਅੰਗਰੇਜ਼ੀ ਖਬਰਾਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਰਾਤ 11:10 'ਤੇ। ਇਹ ਤਾਂ ਸੀ ਜੀ ਜਾਣਕਾਰੀ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ। ਇੱਕ ਗੱਲ ਅਸੀਂ ਤੁਹਾਨੂੰ ਹੋਰ ਯਾਦ ਦਿਲਾ ਦੇਈਏ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਡਾਕਟਰ ਗੁਰਪ੍ਰੀਤ ਕੌਰ ਹੋਣਗੇ ਜੋ ਜ਼ਿਲ੍ਹਾ ਸਿਹਤ ਅਫਸਰ ਨੇ। ਉਹਨਾਂ ਨਾਲ ਆਪਾਂ ਫੋਨ ਲਾਈਨ 'ਤੇ ਗੱਲਬਾਤ ਕਰਾਂਗੇ। ਅੱਜ ਵਰਲਡ ਫੂਡ ਸੇਫਟੀ ਡੇ ਹੈ, ਸੋ ਇਸ ਸੰਬੰਧੀ ਉਹਨਾਂ ਨਾਲ ਗੱਲਬਾਤ ਕਰਾਂਗੇ ਥੋੜ੍ਹੀ ਦੇਰ ਬਾਅਦ। ਪਰ ਹੁਣ ਇੱਕ ਗੀਤ ਸੁਣਦੇ ਹਾਂ ਜੀ, ਕਿਸ਼ੋਰ ਕੁਮਾਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਐਤਵਾਰ ਹੈ ਜੀ ਅੱਜ, ਅਤੇ ਦਿਲ ਕੀਤਾ ਫਿਰ ਐਤਵਾਰ ਨਾਲ ਸੰਬੰਧਿਤ ਹੀ ਤੁਹਾਨੂੰ ਗੀਤ ਸੁਣਵਾਇਆ ਜਾਏ। ਅਣਜਾਣ ਰਾਹੀਂ ਇਸ ਫਿਲਮ ਦਾ ਇਹ ਗੀਤ ਹੈ ਜੀ। ਗੀਤ ਦੇ ਬੋਲ ਇੰਦੀਵਾਰ ਨੇ ਲਿਖੇ ਨੇ ਅਤੇ ਸੰਗੀਤ ਤਿਆਰ ਕੀਤਾ ਕਲਿਆਣ ਜੀ ਆਨੰਦ ਜੀ ਨੇ।

0: ਇਹ ਆਵਾਜ਼ਾਂ ਸੀ ਕਿਸ਼ੋਰ ਕੁਮਾਰ ਦੇ ਸਾਥੀਆਂ ਦੀਆਂ।
1: ਲੈ ਦੇ ਪੁੱਤ ਜੂਸ ਵਾਲੀ ਡੱਬੀ ਮੈਂ ਗੇਰ ਕੇ ਆਵਾਂ। ਲੈ ਦੱਸ ਕੂੜੇ, ਨਹੀਂ ਹੈ ਤਾਂ ਕੂੜਾ ਹੀ ਹੈ, ਤਿੰਨ ਤਿੰਨ ਕੂੜੇਦਾਨ ਰੱਖੇ ਨੇ ਉਈ, ਬਸ ਉਈ ਆ ਚੋਚਲੇ ਜੇ ਮੈਨੂੰ ਨਹੀਂ ਚੰਗੇ ਲੱਗਦੇ।
2: ਕੀ ਤੁਸੀਂ ਜਾਣਦੇ ਹੋ ਕਿ ਲਾਲ, ਹਰੇ ਤੇ ਨੀਲੇ ਕੂੜੇਦਾਨ ਦੀ ਵਰਤੋਂ ਕਿੰਜ ਕਰਨੀ ਹੈ?
1: ਹਲਾ, ਨਹੀਂ ਆ ਵੀ ਲਦੇ ਲਦੇ ਹੁੰਦੇ ਆ।
2: ਆਹੋ, ਘਰਾਂ ਤੇ ਦਫ਼ਤਰਾਂ ਦਾ ਰੋਜ਼ਾਨਾ ਦਾ ਕੂੜਾ ਲਾਲ ਕੂੜੇਦਾਨ ਵਿੱਚ ਪਾਓ।
1: ਹਰੇ ਕੂੜਾਦਾਨ ਵਿੱਚ ਸਬਜ਼ੀਆਂ ਦੇ ਛਿਲਕੇ ਤੇ ਗਲਣਯੋਗ ਵੇਸਟ, ਭਾਵ ਜਿਹੜੇ ਕੂੜੇ ਦੇ ਉਪਯੋਗ ਤੋਂ ਕੁਝ ਸਾਰਥਕ ਉਪਜ ਹੋ ਸਕੇ ਉਹਨੂੰ ਹਰੇ ਕੂੜੇਦਾਨ ਵਿੱਚ ਪਾਓ।
2: ਸੁੱਕਾ ਕੂੜਾ ਤੇ ਮੈਡੀਕਲ ਵੇਸਟ ਆਦਿ ਲਈ ਨੀਲਾ ਕੂੜੇਦਾਨ ਵਰਤੋ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਹੁਣ ਤੁਹਾਡੇ ਨਾਲ ਕੁਝ ਮੁੱਖ ਖਬਰਾਂ ਸਾਂਝੀਆਂ ਕਰਦੇ ਹਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਪਣੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਏ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ।

ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ ਦੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਇੱਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਏ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਤੇ ਖੇਡਾਂ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿੱਤਣ ਤੇ ਵਧਾਈ ਦਿੱਤੀ ਏ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ।

0: ਸੰਸਾਰ ਵਿੱਚ ਜਨਮ ਲੈਣ ਵਾਸਤੇ ਮਾਂ ਦੇ ਪੇਟ ਵਿੱਚ 9 ਮਹੀਨੇ ਰੁਕ ਸਕਦੇ ਹਾਂ।
1: ਤੁਰਨ ਵਾਸਤੇ 2 ਸਾਲ ਤੱਕ ਉਡੀਕ ਸਕਦੇ ਹਾਂ।
0: ਸਕੂਲ ਵਿੱਚ ਦਾਖਲਾ ਲੈਣ ਲਈ 3 ਸਾਲ।
1: ਵੋਟ ਪਾਉਣ ਲਈ 18 ਸਾਲ।
0: ਨੌਕਰੀ ਵਾਸਤੇ 25 ਸਾਲ।
1: ਤੇ ਫਿਰ ਵਿਆਹ ਲਈ 25 ਤੋਂ 35 ਸਾਲ ਤੱਕ ਉਡੀਕ ਕਰਦੇ ਹਾਂ।
0: ਇਸ ਲਈ ਅਨੇਕਾਂ ਮੌਕਿਆਂ ਤੇ ਅਸੀਂ ਲੰਮੇ ਸਮੇਂ ਵਾਸਤੇ ਉਡੀਕ ਕਰਦੇ ਹਾਂ, ਪਰੰਤੂ
1: ਗੱਡੀ ਓਵਰਟੇਕ ਕਰਦੇ ਸਮੇਂ 30 ਸੈਕਿੰਡ ਵੀ ਨਹੀਂ ਰੁਕਦੇ।
0: ਫਿਰ ਹਾਦਸਾ ਹੋਣ ਤੋਂ ਬਾਅਦ ਜੇ ਜਿਉਂਦੇ ਰਹੇ ਤਾਂ ਹਾਦਸੇ ਨੂੰ ਨਿਬੇੜਨ ਲਈ ਕਈ ਘੰਟੇ, ਹਸਪਤਾਲ 'ਚ ਕਈ ਦਿਨ, ਮਹੀਨੇ ਜਾਂ ਸਾਲ ਲੱਗ ਜਾਂਦੇ ਨੇ।
1: ਕੁਝ ਸਕਿੰਟਾਂ ਦੀ ਅਣਗਹਿਲੀ ਕਿੰਨੇ ਖਤਰਨਾਕ ਨਤੀਜੇ ਲਿਆ ਸਕਦੀ ਹੈ।
0: ਜਾਣ ਵਾਲਾ ਚਲਾ ਜਾਂਦਾ, ਪਿੱਛੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਵਿਰਲਾਪ ਬਾਰੇ ਕਦੇ ਵਿਚਾਰ ਕੀਤਾ?
1: ਜੇ ਕਦੇ ਨਹੀਂ ਕੀਤਾ ਤਾਂ ਜ਼ਰਾ ਸੋਚੋ।
0: ਇਸ ਲਈ ਆਪਣੀ ਗੱਡੀ ਸਹੀ ਰਫ਼ਤਾਰ, ਸਹੀ ਲੇਨ ਵਿੱਚ ਚਲਾਓ ਅਤੇ ਆਪਣੇ ਟਿਕਾਣੇ 'ਤੇ ਸੁਰੱਖਿਅਤ ਪਹੁੰਚੋ।
1: ਤੁਹਾਡਾ ਮਾਸੂਮ ਪਰਿਵਾਰ ਤੁਹਾਡੀ ਉਡੀਕ ਕਰ ਰਿਹਾ ਹੈ।
2: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। 7:30 ਹੋਏ ਨੇ ਇਸ ਵੇਲੇ ਸਵੇਰ ਦੇ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਡਾਕਟਰ ਗੁਰਪ੍ਰੀਤ ਕੌਰ ਹੋਣਗੇ, ਜੋ ਜ਼ਿਲ੍ਹਾ ਸਿਹਤ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਪਟਿਆਲਾ ਵਿਖੇ। ਅਤੇ ਉਹਨਾਂ ਨਾਲ ਅੱਜ ਆਪਾਂ ਵਰਲਡ ਫੂਡ ਸੇਫਟੀ ਡੇ ਬਾਰੇ ਗੱਲਬਾਤ ਕਰਾਂਗੇ, ਅਤੇ ਆਓ ਫਿਰ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਹੈਲੋ।
3: ਹੈਲੋ।
2: ਹਾਂਜੀ ਡਾਕਟਰ ਗੁਰਪ੍ਰੀਤ ਕੌਰ ਜੀ।
3: ਹਾਂਜੀ,
2: ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਅਸੀਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।
3: ਥੈਂਕ ਯੂ ਸੋ ਮਚ। ਥੈਂਕ ਯੂ ਜੀ।
2: ਜੀ ਮੈਮ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਹੜਾ ਅੱਜ ਦਿਨ ਹੈ, ਜੋ 7 ਜੂਨ ਨੂੰ ਮਨਾਇਆ ਜਾਂਦਾ ਹੈ, ਵਰਲਡ ਫੂਡ ਸੇਫਟੀ ਡੇ, ਵਿਸ਼ਵ ਖਾਦ ਸੁਰੱਖਿਆ ਦਿਵਸ, ਇਹ ਕਿਉਂ ਮਨਾਇਆ ਜਾਂਦਾ ਹੈ, ਇਸ ਦੀ ਕੀ ਖਾਸੀਅਤ ਹੈ ਮਨਾਉਣ ਦੀ? ਜੀ
3: ਹਾਂਜੀ, ਹਰ ਸਾਲ 7 ਜੂਨ ਨੂੰ ਵਰਲਡ ਫੂਡ ਸੇਫਟੀ ਡੇ ਮਨਾਇਆ ਜਾਂਦਾ ਕਿਉਂਕਿ ਯੂਨਾਈਟਿਡ ਨੇਸ਼ਨਸ ਨੇ ਜਨਰਲ ਅਸੈਂਬਲੀ ਦੇ ਵਿੱਚ 2018 ਵਿੱਚ ਇਸ ਡੇਟ ਨੂੰ ਮਾਨਤਾ ਦਿੱਤੀ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ ਕਿ ਜੋ ਦੂਸ਼ਿਤ ਭੋਜਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਅਸੀਂ ਅਵੇਅਰਨੈਸ ਵਧਾਈਏ, ਫੂਡ ਸੇਫਟੀ ਨੂੰ ਯਕੀਨੀ ਬਣਾਈਏ, ਤੇ ਇਹਦੀ ਨੇ ਯਾਦ ਕਰਾਉਂਦਾ ਕਿ ਹਰ ਸਾਲ ਜੋ ਲੱਖਾਂ ਲੋਕ ਖਰਾਬ ਭੋਜਨ ਖਾਣ ਕਰਕੇ ਬਿਮਾਰ ਹੁੰਦੇ ਨੇ, ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਜੋ 2026 ਦੇ ਵਿੱਚ ਇਸ ਦਾ ਮੁੱਖ ਜਿਹੜਾ ਹੈਗਾ ਥੀਮ ਹੈ, ਉਹ ਹੈ ਬੋਝ ਤੋਂ ਹੱਲ ਤੱਕ, ਮਤਲਬ ਕਿ ਹਰ ਜਗ੍ਹਾ ਸੁਰੱਖਿਅਤ ਭੋਜਨ, ਮੀਨਸ ਫਰੋਮ ਬਰਡਨ ਟੂ ਸੋਲਿਊਸ਼ਨ, ਸੇਫ ਫੂਡ ਐਵਰੀਵੇਅਰ।
2: ਜੀ
3: ਹਾਂਜੀ।
2: ਤੇ ਮੈਮ ਤੁਸੀਂ
3: ਖੇਤ ਤੋਂ ਲੈ ਕੇ ਸਾਡੀ ਥਾਲੀ ਤੱਕ ਜੋ ਹੈ ਭੋਜਨ ਨੂੰ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
2: ਜੀ ਸੋ ਮੈਮ, ਤੁਸੀਂ ਦੂਸ਼ਿਤ ਭੋਜਨ ਦੀ ਗੱਲ ਕੀਤੀ, ਜਾਂ ਆਪਾਂ ਅਸੁਰੱਖਿਅਤ ਭੋਜਨ ਕਹਿ ਸਕਦੇ ਹਾਂ, ਜਦੋਂ ਆਪਾਂ ਉਹ ਭੋਜਨ ਖਾ ਲੈਂਦੇ ਹਾਂ ਤਾਂ ਉਹਦਾ ਸਾਡੀ ਸਿਹਤ ਤੇ ਕੀ ਅਸਰ ਪੈਂਦਾ ਹੈ?
3: ਹਾਂਜੀ, ਜੇਕਰ ਅਸੀਂ ਗੰਦਾ ਜਾਂ ਬੈਕਟੀਰੀਆ ਵਾਲਾ, ਬਹੁਤ ਜ਼ਿਆਦਾ ਕੈਮੀਕਲ ਵਾਲਾ ਫੂਡ ਖਾਂਦੇ ਹਾਂ ਤਾਂ ਇਸ ਦੇ ਨਾਲ ਹੈਲਥ ਤੇ 2 ਤਰ੍ਹਾਂ ਦੇ ਅਸਰ ਹੁੰਦੇ ਨੇ ਜੀ।
2: ਜੀ
3: ਇੱਕ ਤਾਂ ਹੈ ਜੋ ਇਮੀਡੀਏਟ ਇਫੈਕਟ ਆਉਂਦੇ ਨੇ, ਜੇ ਅਸੀਂ ਇੱਕ ਹੁੰਦਾ ਲੌਂਗ ਟਰਮ ਇਫੈਕਟ, ਇਮੀਡੀਏਟ ਇਫੈਕਟ ਦੇ ਵਿੱਚ ਜਦੋਂ ਅਸੀਂ ਕੋਈ ਵੀ ਖਰਾਬ ਜਾਂ ਬਾਸੀ ਖਾਣਾ ਖਾ ਲੈਂਦੇ ਹਾਂ ਤਾਂ ਆਫਟਰ ਫਿਊ ਆਵਰਸ ਜਿਹੜੀ ਸਾਡੀ ਕਈ ਵਾਰੀ ਹੈਲਥ ਖਰਾਬ ਹੋ ਜਾਂਦੀ ਹੈ, ਲਾਈਕ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ, ਜਿਸ ਵਿੱਚ ਪੇਟ ਦੀ ਖਰਾਬੀ, ਵੋਮਿਟਿੰਗ, ਜੀ ਕੱਚਾ ਹੋਣਾ, ਪੇਟ ਤੇਜ ਦਰਦ ਹੋਣਾ, ਡਾਇਰੀਆ ਹੋ ਜਾਣਾ, ਹੈਡੇਕ ਜਾਂ ਫੀਵਰ ਹੋਣਾ, ਤੇ ਐਂਚ ਡੀਹਾਈਡਰੇਸ਼ਨ ਹੋਣਾ, ਹਨਾ। ਤੇ ਇੱਕ ਲੌਂਗ ਟਰਮ ਇਫੈਕਟਸ ਹੁੰਦੇ ਨੇ ਜਿਹਦੇ ਵਿੱਚ ਅਸੀਂ ਅਗਰ ਲਗਾਤਾਰ ਅਨਹੈਲਦੀ ਫੂਡ ਲਾਈਕ ਪ੍ਰੋਸੈਸਡ ਫੂਡ ਖਾਈ ਜਾਈਏ ਜਾਂ ਜੰਕ ਫੂਡ ਜਾਂ ਕੈਮੀਕਲ ਜਿਹਦੇ ਵਿੱਚ ਜ਼ਿਆਦਾ ਕੈਮੀਕਲਸ ਹੋਣ ਉਹ ਫੂਡ ਖਾਂਦੇ ਰਹਾਂਗੇ ਤਾਂ ਹੌਲੀ ਹੌਲੀ ਸਾਡੇ ਜਿਹੜੇ ਇੰਟਰਨਲ ਆਰਗਨਸ ਨੇ ਉਹਨਾਂ ਨੂੰ ਨੁਕਸਾਨ ਪਹੁੰਚਦਾ ਆ, ਜਿਵੇਂ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਆ, ਬੈਡ ਕੋਲੈਸਟ੍ਰੋਲ ਵੱਧ ਜਾਂਦੀ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਆ। ਉਸ ਤੋਂ ਬਾਅਦ ਜ਼ਿਆਦਾ ਮਿੱਠਾ ਤੇ ਮੈਦੇ ਵਾਲਾ ਖਾਣਾ ਲਗਾਤਾਰ ਜੇ ਅਸੀਂ ਬਹੁਤ ਦੇਰ ਖਾਈ ਜਾਈਏ ਤਾਂ ਇਸ ਦੇ ਨਾਲ ਸਾਡੀ ਜਿਹੜੀ ਇਨਸੁਲਿਨ ਦੀ ਮਾਤਰਾ ਉਹ ਵਿਗੜ ਜਾਂਦੀ ਹੈ ਤੇ ਡਾਇਬਟੀਜ਼ ਹੋਣ ਦਾ ਖਤਰਾ ਹੋ ਜਾਂਦਾ ਆ।
2: ਮਤਲਬ ਸਾਰਾ ਕੁਝ ਆਪਣੇ ਭੋਜਨ ਤੇ ਹੀ ਆਧਾਰਿਤ ਹੈ, ਜੇ ਆਪਣਾ ਇਹ ਭੋਜਨ ਦੂਸ਼ਿਤ ਹੋਏਗਾ, ਖਰਾਬ ਹੋਏਗਾ ਤੇ ਦੇਖੋ ਕਿੰਨੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਆਪਾਂ ਨੂੰ ਲੱਗ ਸਕਦੀਆਂ।

0: ਹਾਂਜੀ ਹਾਂਜੀ ਸੋ ਹਮੇਸ਼ਾ ਹੀ ਸਾਨੂੰ ਸਾਫ ਤਾਜ਼ਾ ਤੇ ਘਰ ਦਾ ਬਣਿਆ ਪੌਸ਼ਟਿਕ ਖਾਣਾ ਹੀ ਖਾਣਾ ਚਾਹੀਦਾ ਆ
1: ਹੈਨਾ
0: ਮੈਂ ਤਾਂ ਇਹੀ ਕਹੂੰਗੀ ਕਿ ਸੁਰੱਖਿਅਤ ਰਹੋ ਸਿਹਤਮੰਦ ਰਹੋ ਕਿਉਂਕਿ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ ਸਾਡੀ
1: ਜੀ ਮੈਮ ਤੁਸੀਂ ਘਰ ਦੀ ਗੱਲ ਕੀਤੀ ਜਦੋਂ ਆਪਾਂ ਘਰ ਦੇ ਖਾਣੇ ਦੀ ਗੱਲ ਕਰਦੇ ਹਾਂ ਆਮ ਹਰ ਕੋਈ ਕਹਿੰਦਾ ਕਿ ਘਰ ਦਾ ਖਾਣਾ ਖਾਣਾ ਚਾਹੀਦਾ ਤਾਂ ਤੁਸੀਂ ਜਿਹੜੀਆਂ ਭੈਣਾਂ ਸਾਡੀਆਂ ਘਰ ਦੇ ਵਿੱਚ ਤਿਆਰ ਕਰਦੀਆਂ ਨੇ ਖਾਣਾ ਤਾਂ ਉਹ ਮਤਲਬ ਆਪਣੇ ਭੋਜਨ ਨੂੰ ਵਧੀਆ ਰੱਖਣ ਲਈ ਸੁਰੱਖਿਅਤ ਰੱਖਣ ਲਈ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਉਹ ਵਰਤ ਸਕਦੀਆਂ ਨੇ ਤਾਂ ਕਿ ਉਹਨਾਂ ਦਾ ਭੋਜਨ ਜਿਹੜਾ ਦੂਸ਼ਿਤ ਨਾ ਹੋਵੇ ਅਸੁਰੱਖਿਅਤ ਨਾ ਹੋਵੇ ਜੀ
0: ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛ ਕੀਤਾ ਆ
1: ਜੀ
0: ਤੇ ਮੈਂ ਜਿੰਨੇ ਵੀ ਸਾਡੇ ਤੁਹਾਡੇ ਆਕਾਸ਼ਵਾਣੀ ਦੇ ਸਰੋਤਾ ਸੁਣਦੇ ਪਏ ਨੇ ਉਹਨਾਂ ਨੂੰ ਮੈਂ ਇਹੀ ਦੱਸਣਾ ਚਾਹੂੰਗੀ ਕਿ ਘਰ ਵਿੱਚ ਭੋਜਨ ਨੂੰ ਜਿਹੜਾ ਸੁਰੱਖਿਅਤ ਰੱਖਣ ਤੇ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਤੋਂ ਬਚਾਉਣ ਲਈ ਸਾਨੂੰ ਮੇਨ ਚਾਰ ਰੂਲਸ ਦੀ ਪਾਲਣਾ ਕਰਨੀ ਚਾਹੀਦੀ ਹੈ
1: ਜੀ
0: ਸਭ ਤੋਂ ਨੰਬਰ 1 ਤੇ ਸਫਾਈ ਆਉਂਦੀ ਹੈ ਕੋਈ ਵੀ ਖਾਣ ਵਾਲੀ ਚੀਜ਼ ਹੱਥ ਲਗਾਉਣ ਤੋਂ ਪਹਿਲਾਂ ਤੇ ਬਾਅਦ ਵਿੱਚ ਨੂੰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ 20 ਸੈਕਿੰਡ ਲਈ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਰਗੜ ਕੇ ਧੋਣਾ ਚਾਹੀਦਾ ਆ ਕੋਈ ਵੀ ਚੀਜ਼ ਨੂੰ ਆਪਾਂ ਜਦੋਂ ਪਕਾਉਣਾ ਆ ਤੇ ਰਸੋਈ ਦਾ ਜਿਹੜਾ ਸਾਡਾ ਰਸੋਈ ਦੀ ਸਲੈਬ ਹੈ ਸਰਫੇਸ ਹੈਗਾ ਜਾਂ ਕਟਿੰਗ ਬੋਰਡ ਹੈ ਚਾਕੂ ਨੇ ਬਰਤਨ ਨੇ ਉਹਨਾਂ ਨੂੰ ਹਰ ਯੂਜ਼ ਤੋਂ ਪਹਿਲਾਂ ਤੇ ਬਾਅਦ ਵਿੱਚ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ
1: ਜੀ
0: ਫਲਾਂ ਤੇ ਸਬਜ਼ੀਆਂ ਨੂੰ ਖਾਣ ਜਾਂ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਚਾਹੀਦਾ ਆ ਖੁੱਲੇ ਪਾਣੀ ਚ ਧੋਣਾ ਚਾਹੀਦਾ ਤੇ ਸੈਕਿੰਡਲੀ ਸਾਨੂੰ ਕ੍ਰੋਸ ਕੰਟੈਮੀਨੇਸ਼ਨ ਤੋਂ ਬਚਣ ਲਈ ਕੱਚੇ ਮੀਟ ਚਿਕਨ ਸੀ ਫੂਡ ਜਾਂ ਐਗਸ ਨੂੰ ਹਮੇਸ਼ਾ ਜੋ ਸਾਡਾ ਕੁਕਡ ਫੂਡ ਹੁੰਦਾ ਆ ਉਸ ਤੋਂ ਅਲੱਗ ਰੱਖਣਾ ਚਾਹੀਦਾ ਦੂਰ ਰੱਖਣਾ ਚਾਹੀਦਾ ਫ੍ਰਿਜ ਦੇ ਵਿੱਚ ਵੀ ਅਲੱਗ ਸੈਪਰੇਟ ਰੱਖਣਾ ਚਾਹੀਦਾ ਸਾਨੂੰ ਜੋ ਅਨਕੁਕਡ ਫੂਡ ਤੇ ਕੁਕਡ ਫੂਡ ਨੂੰ ਹਮੇਸ਼ਾ ਅਲੱਗ ਅਲੱਗ ਰੱਖਣਾ ਚਾਹੀਦਾ ਆ ਤੇ ਸਬਜ਼ੀਆਂ ਕੱਟਣ ਲਈ ਤੇ ਕੱਚੇ ਮੀਟ ਲਈ ਹਮੇਸ਼ਾ ਵੱਖਰੇ ਵੱਖਰੇ ਕਟਿੰਗ ਬੋਰਡਸ ਜਿਹੜੇ ਨੇ ਉਹ ਵੱਖਰੇ ਵੱਖਰੇ ਹੋਣੇ ਚਾਹੀਦੇ ਨੇ ਵੈਜੀਟੇਬਲਸ ਤੇ ਨਾਨ ਵੈਜੀਟੇਬਲਸ ਤੇ ਤੀਸਰਾ ਹੈ ਕਿ ਭੋਜਨ ਨੂੰ ਬਿਲਕੁਲ ਸਹੀ ਤਾਪਮਾਨ ਤੇ ਪਕਾਉਣਾ ਬਹੁਤ ਜ਼ਰੂਰੀ ਹੈ ਹਨਾ ਤੇ ਚੌਥਾ ਹੈ ਪੱਕੇ ਹੋਏ ਖਾਣੇ ਜਾਂ ਕੱਚੇ ਭੋਜਨ ਨੂੰ ਜਿਹੜਾ ਹੈਗਾ ਬਾਹਰ ਰੱਖਣ ਦੀ ਬਜਾਏ ਸਾਨੂੰ 2 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਉਸਨੂੰ ਫ੍ਰਿਜ 'ਚ ਰੱਖਣਾ ਚਾਹੀਦਾ ਹੈ ਤੇ ਬਾਹਰ ਰੱਖਣ ਨਾਲ ਹਾਂਜੀ
1: ਜੀ ਸੋ ਫ੍ਰਿਜ ਦੇ ਵਿੱਚ ਵੀ ਆਪਾਂ ਨੂੰ ਮੈਨੂੰ ਲੱਗਦਾ ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ ਏਦਾਂ ਹੀ ਰੱਖ ਦਿੰਦੇ ਆਪਾਂ
0: ਨਹੀਂ ਢੱਕ ਕੇ ਰੱਖਣਾ ਚਾਹੀਦਾ ਆ ਔਰ ਜੇਕਰ ਗਰਮੀ ਜਿਵੇਂ ਅੱਜ ਕੱਲ 32 ਡਿਗਰੀ ਤੋਂ ਬਹੁਤ ਜ਼ਿਆਦਾ ਟੈਂਪਰੇਚਰ ਹੈਗਾ ਆ ਤਾਂ ਸਾਨੂੰ ਘੰਟੇ ਦੇ ਅੰਦਰ ਅੰਦਰ ਹੀ ਫੂਡ ਜਿਹੜਾ ਹੈ ਪਕਾਉਣ ਤੋਂ ਬਾਅਦ ਫ੍ਰਿਜ 'ਚ ਰੱਖ ਦੇਣਾ ਚਾਹੀਦਾ ਆ
1: ਜੀ
0: ਔਰ ਫ੍ਰੀਜ਼ਰ 'ਚੋਂ ਜਿਹੜਾ ਆਪਾਂ ਕੱਢਦੇ ਆ ਫ੍ਰੀਜ਼ਰ 'ਚੋਂ ਜੰਮੇ ਹੋਏ ਖਾਣੇ ਵਾਲੀ ਚੀਜ਼ ਨੂੰ ਉਸਨੂੰ ਕਮਰੇ ਦੇ ਤਾਪਮਾਨ ਤੇ ਨਹੀਂ ਰੱਖਣਾ ਚਾਹੀਦਾ ਹਮੇਸ਼ਾ ਉਹਨੂੰ ਫ੍ਰਿਜ ਦੇ ਅੰਦਰ ਰੱਖ ਕੇ ਠੰਡੇ ਪਾਣੀ 'ਚ ਜਾਂ ਮਾਈਕ੍ਰੋਵੇਵ ਵਿੱਚ ਹੀ ਪਿਘਲਾਉਣਾ ਚਾਹੀਦਾ ਆ
1: ਹਨਾ
0: ਔਰ ਫ੍ਰਿਜ ਦਾ ਤਾਪਮਾਨ ਸਾਨੂੰ 4 ਡਿਗਰੀ ਜਾਂ 23 ਤੋਂ ਘੱਟ ਰੱਖਣਾ ਚਾਹੀਦਾ ਤੇ ਫ੍ਰੀਜ਼ਰ ਦਾ ਤਾਪਮਾਨ ਜਿਹੜਾ ਹੈਗਾ -18 ਡਿਗਰੀ ਤੇ ਸੈੱਟ ਰੱਖਣਾ ਚਾਹੀਦਾ ਸਾਨੂੰ
1: ਜੀ ਸੋ ਵਧੀਆ ਮੈਮ ਤੁਸੀਂ ਜਾਣਕਾਰੀ ਦੇ ਰਹੇ ਹੋ ਮੈਮ ਇਹ ਤਾਂ ਹੋ ਗਈ ਘਰ ਦੀਆਂ ਗੱਲਾਂ ਪਰ ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ ਜਿਹੜੇ ਸਾਡੇ ਬੱਚੇ ਨੇ ਜਾਂ ਨੌਜਵਾਨ ਨੇ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਖਾਈਏ
0: ਹਨਾ
1: ਤਾਂ ਬਾਹਰ ਜਦੋਂ ਉਹ ਜਾਂਦੇ ਨੇ ਤਾਂ ਕਿੱਦਾਂ ਉਹ ਪਹਿਚਾਣ ਕਰ ਸਕਦੇ ਨੇ ਕਿ ਇਹ ਖਾਣਾ ਸਾਡੇ ਲਈ ਸਿਹਤਮੰਦ ਹੈ ਜਾਂ ਕਿਵੇਂ ਤੁਸੀਂ ਉਹਨਾਂ ਨੂੰ ਜਾਗਰੂਕ ਕਰ ਸਕਦੇ ਹੋ
0: ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ
1: ਜੀ ਕਿਉਂਕਿ ਖਾਸ ਕਰਕੇ ਬੱਚਿਆਂ ਨੂੰ ਇਹ ਹੁੰਦਾ ਕਿ ਅਸੀਂ ਬਾਹਰ ਦੀਆਂ ਚੀਜ਼ਾਂ ਹੀ ਜ਼ਿਆਦਾ ਖਾਈਏ ਉਹਨਾਂ ਨੂੰ ਘਰ ਦੀਆਂ ਪਸੰਦ ਨਹੀਂ ਆਉਂਦੀਆਂ
0: ਜੀ ਬਿਲਕੁਲ ਬੱਚੇ ਜਿਹੜੇ ਨੇ ਸਾਡੇ ਦੇਸ਼ ਦਾ ਭਵਿੱਖ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਘਰ ਵਿੱਚ ਸਹੀ ਆਦਤਾਂ ਪਵਾਉਣੀਆਂ ਚਾਹੀਦੀਆਂ ਬੱਚਿਆਂ ਨੂੰ ਜਿਵੇਂ ਕਿ ਖਾਣ ਤੋਂ ਪਹਿਲਾਂ ਹੱਥ ਧੋਣਾ ਜੰਕ ਫੂਡ ਤੇ ਪਰਹੇਜ਼ ਕਰਨਾ ਇਹ ਸਕੂਲਾਂ ਤੇ ਕਾਲਜਾਂ ਵਿੱਚ ਫੂਡ ਸੇਫਟੀ ਬਾਰੇ ਵਿਸ਼ੇਸ਼ ਕੁਇਜ਼ ਜਾਂ ਸੈਮੀਨਾਰ ਜਾਂ ਨਾਟਕ ਕਰਵਾਉਣੇ ਚਾਹੀਦੇ ਨੇ ਤੇ ਤਾਂ ਕਿ ਬੱਚਿਆਂ ਨੂੰ ਅਸੀਂ ਅੱਛੀਆਂ ਆਦਤਾਂ ਦਾ ਪਾ ਸਕੀਏ ਕਿਉਂਕਿ ਜੋ ਬੱਚੇ ਹੁੰਦੇ ਨੇ ਛੋਟੇ ਉਹ ਟੀਚਰਸ ਦੀ ਗੱਲ ਪੇਰੈਂਟਸ ਤੋਂ ਵੀ ਜ਼ਿਆਦਾ
1: ਮੰਨਦੇ ਨੇ ਜੀ
0: ਬਿਲਕੁਲ ਜੀ ਹਨਾ ਤੇ ਇਸੇ ਤਰ੍ਹਾਂ ਜਿਹੜਾ ਮੀਡੀਆ ਹੈਗਾ ਉਹ ਅੱਜ ਕੱਲ ਬਹੁਤ ਵਧੀਆ ਹਥਿਆਰ ਹੈ ਲੋਕਾਂ ਨੂੰ ਛੋਟੇ ਛੋਟੇ ਵੀਡੀਓਜ਼ ਰਾਹੀਂ ਜਾਂ ਲੇਬਲ ਪੜਨ ਨਾਲ ਆਪਾਂ ਉਹਨਾਂ ਨੂੰ ਅਵੇਅਰ ਕਰ ਸਕਦੇ ਹਾਂ ਤੇ ਇੱਕ ਸਾਡੀ ਫੂਡ ਸੇਫਟੀ ਔਨ ਵੀਲਸ ਹੈ ਵੈਨ ਜੋ ਵੱਖ ਵੱਖ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਅਵੇਅਰ ਕਰਦੀ ਹੈ ਤੇ ਬੱਚਿਆਂ ਨੂੰ ਸਹੀ ਹੱਥ ਧੋਣ ਦੀ ਵਿਧੀ ਸਾਫ਼ ਪਾਣੀ ਦੀ ਵਰਤੋਂ ਸੇਫ ਫੂਡ ਹੈਬਿਟਸ ਬਾਰੇ ਜਾਣਕਾਰੀ ਦਿੰਦੀ ਹੈ ਤੇ ਇਸੇ ਕੜੀ 'ਚ ਅਸੀਂ ਪਟਿਆਲਾ ਦੇ ਵਿੱਚ ਆਪਣੇ ਜਿਹੜੇ 4 ਸਕੂਲਸ ਤੇ ਐਮ ਕੇ

0: ਐਕਸਟਰਾ ਨਰਸਿੰਗ ਕਾਲਜ ਰਾਜਪੁਰ ਦਾ ਰੇਲਵੇ ਸਟੇਸ਼ਨ ਹੈ, ਉਹ ਸੀਟ ਰਾਈਟ ਡਿਕਲੇਅਰ ਕਰਵਾਇਆ ਸੀ ਤੇ ਨੌਜਵਾਨਾਂ ਤੇ ਪਬਲਿਕ ਨੂੰ ਅਵੇਅਰ ਕਰਨ ਲਈ ਅਸੀਂ ਤੁਹਾਨੂੰ ਦੱਸਾਂ ਮੈਡਮ, ਅਸੀਂ ਇੱਕ ਅਵੇਅਰਨੈਸ ਕੈਂਪ ਲਗਾਇਆ ਸੀ ਈਟ ਰਾਈਟ ਮੇਲਾ ਤੇ ਜਿਸ ਦੇ ਵਿੱਚ ਅਸੀਂ ਔਰਗੈਨਿਕ ਤੇ ਦੇਸੀ ਸਾਫ਼ ਭੋਜਨ ਬਾਰੇ ਸਟਾਲਸ ਲਗਵਾਏ ਸੀ ਤੇ ਲੋਕਾਂ ਨੂੰ ਇਸ ਬਾਰੇ ਅਵੇਅਰ ਕੀਤਾ ਸੀ
1: ਜੀ। ਸੋ ਮੈਮ, ਏਦਾਂ ਦੇ ਕੈਂਪਸ ਆਉਣ ਵਾਲੇ ਭਵਿੱਖ ਵਿੱਚ ਵੀ ਲੱਗਦੇ ਰਹਿਣਗੇ ਸਮੇਂ ਤੇ?
0: ਬਿਲਕੁਲ ਜੀ ਬਿਲਕੁਲ, ਅਸੀਂ ਪਬਲਿਕ ਤੇ ਦੁਕਾਨਦਾਰਾਂ ਨੂੰ ਐਫਬੀਓਜ਼ ਨੂੰ ਅਵੇਅਰ ਕਰਨ ਲਈ ਅਲੱਗ ਅਲੱਗ ਜਗ੍ਹਾ ਤੇ ਜਿਸ ਤਰ੍ਹਾਂ ਨਾਭਾ, ਭਾਦਸੋਂ, ਰਾਜਪੁਰਾ, ਪਟਿਆਲਾ ਵਿਖੇ ਸਮੇਂ ਸਮੇਂ ਤੇ ਅਸੀਂ ਅਵੇਅਰਨੈਸ ਕੈਂਪਸ ਲਗਾਉਂਦੇ ਰਹਿੰਦੇ ਹਾਂ ਤੇ ਫਿਰ ਅਸੀਂ FSSI ਤੋਂ ਟੀਮਸ ਬੁਲਾ ਕੇ ਵੀ ਜਿਹੜੇ ਫੂਡ ਵਿਕਰੇਤਾ ਨੇ FBOs ਨੇ ਉਹਨਾਂ ਨੂੰ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹਾਂ।
1: ਸੋ ਮੈਮ, ਇੱਕ ਨਾ ਜੇ ਹੁਣ ਆਪਾਂ ਪੈਕਿੰਗ ਭੋਜਨ ਦੀ ਗੱਲ ਕਰੀਏ, ਪੈਕਡ ਫੂਡ ਜਿਹੜਾ ਸਾਡੇ ਘਰਾਂ ਤੱਕ ਪਹੁੰਚਦਾ, ਉਹਨਾਂ ਦੇ ਨਾ ਕਈਆਂ ਤੇ ਤਾਂ ਲਿਖੀ ਹੁੰਦੀ ਆ ਐਕਸਪਾਇਰੀ ਡੇਟ, ਕਈਆਂ ਤੇ ਨਹੀਂ ਲਿਖਿਆ ਹੁੰਦਾ ਜਾਂ ਲਿਖਿਆ ਹੁੰਦਾ ਕਿ ਇੰਨੀ ਤਰੀਕ ਤੋਂ ਪਹਿਲਾਂ ਤੁਸੀਂ ਇਹਨੂੰ ਖਾ ਸਕਦੇ ਹੋ, ਖਪਤ ਕਰ ਸਕਦੇ ਹੋ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਤਾਰੀਕਾਂ ਸਹੀ ਹੁੰਦੀਆਂ ਨੇ ਜਾਂ ਸਾਨੂੰ ਦੇਖਣੀ ਚਾਹੀਦੀ ਹੈ? ਕਿਉਂਕਿ ਕਈ ਵਾਰ ਇਹ ਹੁੰਦਾ ਆਪਾਂ ਕਾਲੀ ਚ ਹੁੰਦੇ ਹਾਂ, ਉਹ ਇੱਦਾਂ ਹੀ ਪੈਕਟ ਲੈ ਜਾਂਦੇ ਹਾਂ ਆਪਣੇ ਘਰ ਜੀ, ਉਹ ਪੈਕਡ ਫੂਡ ਬਾਰੇ ਕੀ ਤੁਸੀਂ, ਤੁਹਾਡੇ ਕੀ ਵਿਚਾਰ ਨੇ?
0: ਜੋ ਪੈਕ ਫੂਡ ਦੇ ਉੱਪਰ ਜੋ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਤਾਂ ਉਸਦਾ ਮਤਲਬ ਇਹ ਹੁੰਦਾ ਕਿ ਉਹ ਲਾਸਟ ਡੇਟ ਹੈ, ਜੋ ਐਕਸਪਾਇਰੀ ਡੇਟ ਹੈ ਉਹ ਲਾਸਟ ਡੇਟ ਹੈ ਜੋ ਤੱਕ ਕੰਪਨੀ ਉਸ ਚੀਜ਼ ਨੂੰ ਖਾਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਮੰਨਦੀ ਹੈ। ਅਗਰ ਇਸ ਡੇਟ ਤੋਂ ਬਾਅਦ ਅਸੀਂ ਉਹ ਫੂਡ ਯੂਜ਼ ਕਰਦੇ ਹਾਂ ਤਾਂ ਉਸ ਚ ਬੈਕਟੀਰੀਆ ਪੈਦਾ ਹੋ ਸਕਦੇ ਹਨ, ਉਹ ਭਾਵੇਂ ਫੂਡ ਦੇਖਣ ਸਾਨੂੰ ਠੀਕ ਲੱਗਦਾ।
1: ਹਾਂ, ਕਿਉਂਕਿ ਆਮ ਘਰਾਂ ਦੇ ਵਿੱਚ ਨਾ ਇਹ ਸੋਚਣੀ ਹੁੰਦੀ ਹੈ ਕਿ ਕੋਈ ਨੀ, ਚਲੇ ਹਲੇ 2-4 ਦਿਨ ਹੀ ਬੀਤੇ ਨੇ ਤਾਂ ਬਿਲਕੁਲ ਦੇਖਣ ਨੂੰ ਠੀਕ ਲੱਗ ਰਿਹਾ ਤਾਂ ਅਸੀਂ ਇਹਨੂੰ ਖਾ ਸਕਦੇ ਹਾਂ।
0: ਨਹੀਂ ਨਹੀਂ, ਉਹ ਚਾਹੇ ਤੁੰਗਣ ਵਿੱਚ ਜਾਂ ਦੇਖਣ ਚ ਠੀਕ ਲੱਗੇ, ਬਟ ਜੇ ਉਹ ਡੇਟ ਤੋਂ ਐਕਸਪਾਇਰੀ ਡੇਟ ਤੋਂ ਬਾਅਦ ਆਪਾਂ ਯੂਜ਼ ਕਰਦੇ ਹਾਂ ਤਾਂ ਉਸ ਦੇ ਵਿੱਚ ਬੈਕਟੀਰੀਆ ਪੈਦਾ ਹੋ ਸਕਦੇ ਆ, ਹੈ ਨਾ। ਤੇ ਜੋ ਬੈਸਟ ਬਿਫੋਰ ਡੇਟ ਲਿਖੀ ਹੁੰਦੀ ਹੈ, ਬੈਸਟ ਬਿਫੋਰ ਉਹਦਾ ਮਤਲਬ ਹੈ ਕਿ ਇਹ ਜਿਹੜੀ ਡੇਟ, ਇਸ ਡੇਟ ਤੱਕ ਵਿਕਰੇਤਾ ਨੂੰ ਸਵਾਦ, ਖੁਸ਼ਬੂ ਤੇ ਕੁਆਲਿਟੀ ਚੰਗੀ ਹੋਏਗੀ, ਠੀਕ ਹੈ। ਉਸ ਤੋਂ ਬਾਅਦ ਉਹਦੀ ਗੁਣਵੱਤਾ ਘੱਟ ਜਾਏਗੀ।
1: ਜੀ, ਮਤਲਬ ਤਾਰੀਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਕੋਈ ਵੀ ਪੈਕਡ ਫੂਡ ਆਪਣੇ ਘਰ ਲੈ ਕੇ ਆਉਂਦੇ ਹਾਂ। ਪਹਿਲੀ ਗੱਲ ਤਾਂ ਮੈਨੂੰ ਐ ਲੱਗਦਾ ਹੁੰਦਾ ਕਿ ਆਪਾਂ ਇਹ ਚੀਜ਼ਾਂ ਤੋਂ ਜਿੰਨਾ ਪਰਹੇਜ਼ ਕਰੀਏ ਉਨਾ ਜ਼ਿਆਦਾ ਵਧੀਆ, ਕਿ ਪੈਕਡ ਫੂਡ ਆਪਣੀ ਮਤਲਬ ਜ਼ਿੰਦਗੀ 'ਚ ਆਪਾਂ ਨੂੰ ਘਟਾ ਹੀ ਦੇਣਾ ਚਾਹੀਦਾ। ਪਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜ਼ਰੂਰੀ ਹੋ ਜਾਂਦੀਆਂ ਨੇ ਆਪਣੇ ਲਈ, ਉਹ ਆਪਾਂ ਨੂੰ ਲਿਆਉਣੀ ਪੈਂਦੀਆਂ ਨੇ, ਮਜਬੂਰੀ ਹੋ ਜਾਂਦੀ ਹੈ ਕਈ ਵਾਰ ਆਪਣੀ।
0: ਜੀ ਬਿਲਕੁਲ ਜੀ ਬਿਲਕੁਲ।
1: ਮੈਮ, ਤੁਸੀਂ ਬਾਹਰ ਦੀ ਗੱਲ ਕੀਤੀ ਕਿ ਜਿੱਦਾਂ ਹੁਣ ਬੱਚਿਆਂ ਨੂੰ ਤੁਸੀਂ ਅਵੇਅਰ ਕਰ ਰਹੇ ਹੋ, ਇਸ ਦੇ ਨਾਲ ਨਾਲ ਨਾ ਆਪਾਂ ਨੂੰ ਹੁੰਦਾ ਸ਼ੌਕ ਕਿ ਮੰਨ ਲਓ ਕੋਈ ਸਾਡਾ ਫੰਕਸ਼ਨ ਹੈ, ਕੋਈ ਪ੍ਰੋਗਰਾਮ ਹੈ, ਅਸੀਂ ਖੁਸ਼ੀ ਮਨਾਉਣ ਜਾਣਾ ਹੈ ਨਾ, ਬਾਹਰ ਜਾਣਾ, ਅਸੀਂ ਸਮਾਗਮ ਕਰਦੇ ਹਾਂ, ਰੈਸਟੋਰੈਂਟਸ ਦੇ ਵਿੱਚ ਜਾਂਦੇ ਹਾਂ, ਢਾਬਿਆਂ ਦੇ ਵਿੱਚ ਜਾ ਕੇ ਖਾਣਾ ਖਾਂਦੇ ਹਾਂ ਅਸੀਂ, ਤਾਂ ਉੱਥੇ ਆਪਾਂ ਨੂੰ ਕਿਹੜੇ ਮਤਲਬ ਮਾਪਦੰਡਾਂ ਨੂੰ ਅਪਣਾਉਣਾ ਪਏਗਾ ਜਾਂ ਆਪਾਂ ਕਿਹੜੀਆਂ ਚੀਜ਼ਾਂ ਦਾ ਉੱਥੇ ਧਿਆਨ ਰੱਖ ਸਕਦੇ ਹਾਂ ਜਾ ਕੇ ਜਦੋਂ ਆਪਾਂ ਕਿਤੇ ਬਾਹਰ ਖਾਣਾ ਖਾਣ ਜਾਂਦੇ ਹਾਂ?
0: ਜਦੋਂ ਅਸੀਂ ਰੈਸਟੋਰੈਂਟਸ ਢਾਬਿਆਂ ਤੇ ਖਾਣਾ ਖਾਣ ਜਾਂਦੇ ਹਾਂ ਤਾਂ ਉਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਉਹਨਾਂ ਕੋਲ ਜਿਹੜਾ ਹੈਗਾ FSSI ਦੀ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਹੋਣੀ ਚਾਹੀਦੀ ਹੈ
1: ਜੀ।
0: ਤੇ ਰਸੋਈ ਦੀ ਉਹਨਾਂ ਦੀ ਸਾਫ਼ ਸਫਾਈ ਤੇ ਮਤਲਬ ਉਹਨਾਂ ਦੇ ਬਰਤਨ ਤੇ ਖਾਣਾ ਜਿਹੜਾ ਹੈਗਾ ਉਹ ਟਕਿਆ ਹੋਣਾ ਚਾਹੀਦਾ ਆ, ਠੀਕ ਹੈ। ਤੇ ਬੇਸਿਕਲੀ ਜੋ ਬੈਕਟੀਰੀਆ ਨੇ ਨਾ ਉਹ 5 ਡਿਗਰੀ ਤੋਂ 60 ਡਿਗਰੀ ਦੇ ਵਿਚਕਾਰ ਬਹੁਤ ਤੇਜ਼ੀ ਨਾਲ ਵੱਧਦੇ ਨੇ।
1: ਅੱਛਾ,
0: ਹਾਂ ਹਾਂ, ਇਸੇ ਲਈ ਇਸ ਟੈਂਪਰੇਚਰ ਤੇ ਜ਼ਿਆਦਾ ਦੇਰ ਖਾਣੇ ਨੂੰ ਆਪਾਂ ਨੂੰ ਨਹੀਂ ਰੱਖਣਾ ਚਾਹੀਦਾ। ਤੇ ਖਰਾਬ ਹੋਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ 5 ਡਿਗਰੀ ਤੋਂ ਘੱਟ ਟੈਂਪਰੇਚਰ ਤੇ ਹੀ ਫਰਿੱਜ ਚ ਰੱਖੋ
1: ਜੀ।
0: ਹਾਂਜੀ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਮੀਟ ਤੇ ਚਿਕਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਆ
1: ਅਲੱਗ
0: ਰੱਖਣਾ ਚਾਹੀਦਾ। ਹਾਂਜੀ ਹਾਂਜੀ, ਔਰ ਇਹਨਾਂ ਨੂੰ ਇੰਨੀ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਆ ਕਿ ਜੋ ਇਹਨਾਂ ਦੇ ਅੰਦਰਲਾ ਟੈਂਪਰੇਚਰ ਹੈ ਉਹ ਘੱਟੋ ਘੱਟ 70 ਡਿਗਰੀ ਤੇ ਪਹੁੰਚ ਜਾਵੇ।
1: ਉੱਥੇ
0: ਦੇ ਸਟਾਫ ਨੂੰ ਜਿਹੜਾ ਹੈਗਾ ਕੂੜਾ ਜਾਂ ਮੀਟ ਛੂਣ ਜਾਂ ਕੂੜਾ ਸੁੱਟਣ ਜਾਂ ਬਾਥਰੂਮ ਜਾਣ ਤੋਂ ਬਾਅਦ ਜਿਹੜਾ ਹੈਗਾ ਉਹ ਸਟਾਫ ਨੂੰ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਕਿ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣ, ਹੈਨਾ। ਤੇ ਖਾਣਾ ਬਣਾਉਣ ਵਾਲੇ ਜਿੰਨੇ ਵੀ ਉਹਨਾਂ ਦੇ ਵਰਕਰਸ ਹੁੰਦੇ ਆ ਉਹਨਾਂ ਦੇ ਐਪਰਨ ਪਾਏ ਹੋਣ, ਵਰਦੀ ਪਾਈ ਹੋਵੇ ਸਾਫ਼, ਸਿਰ ਤੇ ਕੈਪ ਰੱਖੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਵੀ ਕਰਮਚਾਰੀ ਨੂੰ ਖੰਘ, ਜੁਖਾਮ ਜਾਂ ਉਲਟੀਆਂ ਵਗੈਰਾ ਨੇ ਤਾਂ ਉਹਨਾਂ ਨੂੰ ਖਾਣਾ ਬਣਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
1: ਜੀ
0: ਹਾਂਜੀ ਹਾਂਜੀ।
1: ਸੋ ਮੈਮ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਖਾਸ ਕੋਈ ਮੈਸੇਜ ਦੇਣਾ ਚਾਹੋ, ਕੋਈ ਸੁਨੇਹਾ ਦੇਣਾ ਚਾਹੋ ਅੱਜ ਦੇ ਖਾਸ ਦਿਨ ਤੇ?
0: ਅੰਤ ਵਿੱਚ ਮੈਂ FDA ਪਟਿਆਲਾ ਵੱਲੋਂ ਆਕਾਸ਼ਵਾਣੀ ਦੇ ਸਾਰੇ ਸਰੋਤਿਆਂ ਨੂੰ ਇਹੀ ਸੰਦੇਸ਼ ਦਊਂਗੀ ਕਿ ਇਸ ਸਾਲ ਦੇ ਥੀਮ ਜੋ ਹੈਗਾ ਆ ਬੋਝ ਤੋਂ ਹੱਲ ਤੱਕ, ਹਰ ਜਗ੍ਹਾ ਸੁਰੱਖਿਅਤ ਭੋਜਨ ਨੂੰ ਜਿਹੜਾ ਹੈਗਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਲੇਬਲ ਪੜ੍ਹਨ ਦੀ ਆਦਤ ਪਾਓ, ਸਾਫ਼ ਸੁਥਰਾ ਭੋਜਨ ਖਾਣ ਦੀ ਆਦਤ ਪਾਓ, ਤੇ ਸਾਨੂੰ ਜਿਹੜੀਆਂ ਹੈਗੀਆਂ ਮਿਲਾਵਟੀ ਖਾਣੇ ਤੋਂ ਜਿਹੜਾ ਹੈਗਾ ਉਸ ਨੂੰ
1: ਉਸ ਤੋਂ ਪਰ ਪਰਹੇਜ਼ ਕਰਨਾ ਚਾਹੀਦਾ ਹੈ ਨਾ ਜੀ, ਦੂਰ ਹੀ ਰਹੋ ਮਿਲਾਵਟੀ ਖਾਣੇ ਤੋਂ, ਤੇ ਘਰ ਦੀਆਂ ਬਣੀਆਂ ਘਰੇਲੂ ਚੀਜ਼ਾਂ ਦੀ ਹੀ ਵੱਧ ਤੋਂ ਵੱਧ ਆਪਾਂ ਨੂੰ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ।
0: ਹਾਂਜੀ, ਤੇ ਇੱਕ ਮੈਂ ਜ਼ਰੂਰ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜੋ ਅੱਜ ਕੱਲ ਦੇ ਡਿਜੀਟਲ ਯੁੱਗ ਵਿੱਚ ਸਿਹਤ ਨਾਲ ਜੁੜੀ ਜਾਣਕਾਰੀ ਹਰ ਪਾਸੇ ਮੀਡੀਆ ਤੇ ਮੌਜੂਦ ਹੈ, ਸੋਸ਼ਲ ਮੀਡੀਆ ਤੇ, ਪਰ ਇਹ ਜਾਣਕਾਰੀ ਹਮੇਸ਼ਾ ਹੀ ਸਹੀ ਨਹੀਂ ਹੁੰਦੀ
1: ਹਨਾ।
0: ਅਸੀਂ ਅਕਸਰ ਸੋਸ਼ਲ ਮੀਡੀਆ ਤੇ ਨਕਲੀ ਚਾਵਲ, ਨਕਲੀ ਆਂਡੇ ਜਾਂ ਫੂਡ ਪੋਇਜ਼ਨਿੰਗ ਦੇ ਘਰੇਲੂ ਇਲਾਜਾਂ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਤੇ ਵੀਡੀਓਜ਼ ਦੇਖਦੇ ਹਾਂ ਅਸੀਂ। ਮੈਂ ਇਹ ਸਲਾਹ ਦਊਂਗੀ ਕਿ ਇਹਨਾਂ ਮੀਡੀਆ ਦੀ ਬਿਨਾਂ ਜਾਂਚ ਕੀਤੇ ਇਹਨੂੰ ਅੱਗੇ ਸ਼ੇਅਰ ਨਹੀਂ ਕਰਨਾ ਚਾਹੀਦਾ ਮੈਸੇਜਿਸ ਨੂੰ। ਇਸ ਦੀ ਬਜਾਏ ਤੁਸੀਂ ਸਾਡੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ FSSAI ਜੋ ਸਾਡਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ, ਉਹਨਾਂ ਵੱਲੋਂ ਜੋ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਤੇ ਭਰੋਸਾ ਕਰਨਾ ਚਾਹੀਦਾ ਆ, ਹੈਨਾ।
1: ਮੈਮ ਇੱਕ ਸਾਨੂੰ ਜਾਂਦਿਆਂ ਦੇ ਇੱਕ ਸਵਾਲ ਦਾ ਜਵਾਬ ਦਿਓ ਕਿ ਮੰਨ ਲਓ ਕਿਸੇ ਨੂੰ ਲੱਗ ਰਿਹਾ ਕਿ ਹਾਂ ਇੱਥੇ ਖਾਣਾ ਅੱਛਾ ਨਹੀਂ ਵਰਤਾਇਆ ਜਾ ਰਿਹਾ ਜਾਂ ਉਹਦੇ ਵਿੱਚ ਕੋਈ ਕਮੀ ਪਾਈ ਗਈ ਹੈ, ਤਾਂ ਉਹ ਕੋਈ ਸ਼ਿਕਾਇਤ ਕੇਂਦਰ ਵੀ ਹੈ ਤੁਹਾਡੇ ਦਫ਼ਤਰ 'ਚ ਆ ਕੇ ਅਸੀਂ ਸ਼ਿਕਾਇਤ ਵੀ ਕਿਤੇ ਕਰ ਸਕਦੇ ਹਾਂ?
0: ਸਾਡੇ ਜਿਹੜਾ ਹੈਗਾ ਆ ਡਿਸਟ੍ਰਿਕਟ ਹੈਲਥ ਆਫਿਸਰ ਫੂਡ ਸੇਫਟੀ ਡਿਪਾਰਟਮੈਂਟ ਹੈਗਾ ਪਟਿਆਲੇ, ਤੁਸੀਂ ਉੱਥੇ ਸ਼ਿਕਾਇਤ ਪਾ ਸਕਦੇ, ਸਾਨੂੰ ਸੰਪਰਕ ਕਰ ਸਕਦੇ ਹੋ, ਜਾਂ ਸਾਡਾ ਵਟਸਐਪ ਨੰਬਰ ਹੈਗਾ ਉਹਦੇ ਵੀ ਤੁਸੀਂ ਕਰ ਸਕਦੇ ਹੋ, ਹੈਨਾ
1: ਜੀ।
0: ਹਾਂਜੀ ਤੁਸੀਂ, ਹਾਂਜੀ ਤੁਸੀਂ ਸਾਨੂੰ ਜਦੋਂ ਮਰਜ਼ੀ ਸਾਡੇ ਦਫ਼ਤਰੀ ਟਾਈਮ ਤੇ ਆ ਕੇ ਸਾਨੂੰ ਸੰਪਰਕ ਕਰ ਸਕਦੇ ਹੋ
1: ਜੀ। ਮਤਲਬ ਅਗਰ ਤੁਹਾਨੂੰ ਲੱਗਦਾ ਕਿ ਕਿਤੇ ਖਾਣਾ ਜੋ ਪਰੋਸਿਆ ਜਾ ਰਿਹਾ ਹੈ ਉਹਦੇ ਵਿੱਚ ਕੋਈ ਕੋਈ ਕਮੀ ਪਾਈ ਗਈ ਹੈ, ਤਾਂ ਤੁਹਾਡੇ ਦਫ਼ਤਰ 'ਚ ਆ ਕੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ।
0: ਹਾਂਜੀ ਹਾਂਜੀ ਹਾਂਜੀ।
1: ਸ਼ੁਕਰੀਆ ਮੈਮ, ਤੁਸੀਂ ਐਡੀ ਵਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜੋ ਅਹਿਮ ਜਾਣਕਾਰੀ ਹੈ ਖਾਸ ਕਰਕੇ ਖਾਣ ਪੀਣ ਨਾਲ ਸੰਬੰਧਿਤ। ਸੋ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ।
0: ਥੈਂਕ ਯੂ ਮੈਡਮ, ਥੈਂਕ ਯੂ ਸੋ ਮਚ
1: ਜੀ। ਹਾਂ ਦੋਸਤੋ, ਇਹ ਤਾਂ ਸਨ ਡਾਕਟਰ ਗੁਰਪ੍ਰੀਤ ਕੌਰ ਜੋ ਜ਼ਿਲ੍ਹਾ ਸਿਹਤ ਅਫਸਰ ਨੇ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਆਪਾਂ ਨੂੰ ਚੰਗੇ ਖਾਣ ਪੀਣ ਬਾਰੇ ਦੱਸ ਰਹੇ ਸੀ। ਸਭ ਤੋਂ ਅਹਿਮ ਤਾਂ ਇਹੀ ਹੈ ਔਰ ਵਧੀਆ ਗੱਲ ਇਹ ਹੈ ਕਿ ਘਰ ਦਾ ਖਾਣਾ ਖਾਓ, ਬਾਹਰ ਦੇ ਖਾਣੇ ਨੂੰ ਤਿਆਗੋ। ਜੀ ਹਾਂ। ਸੋ ਅਗਲੀਆਂ ਜਾਣਕਾਰੀਆਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਸਾਂਝੀਆਂ ਕਰਾਂਗੇ, ਕੁਝ ਸੁਨੇਹੇ ਨੇ ਸਾਡੇ ਕੋਲ, ਉਹ ਸੁਣਦੇ ਹਾਂ।

0: ਵਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਦਸ ਲੱਖ ਦੀ ਲਾਟਰੀ ਮੇਰੀ, ਵਾਹ!
2: ਫਸੀ ਫਰਜ਼ੀ ਆਫਰਸ ਤੋਂ ਸਾਵਧਾਨ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।

ਤੁਸੀਂ ਸੁਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਦੋਸਤੋ, ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰ ਰਹੇ ਸੀ। ਸੋ ਵਰਲਡ ਫੂਡ ਸੇਫਟੀ ਡੇ ਸੰਬੰਧੀ ਆਪਾਂ ਜਾਣਕਾਰੀ ਹਾਸਿਲ ਕੀਤੀ, ਅਤੇ ਹੁਣ ਇੱਕ ਨਜ਼ਰ ਬਾਲੀਵੁੱਡ ਵੱਲ ਮਾਰਦੇ ਹਾਂ। ਜੀ, ਅੱਜ ਅਸੀਂ ਹੁਣ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਇੱਕ ਅਜਿਹੀ ਅਦਾਕਾਰਾ ਬਾਰੇ ਜਿਸ ਨੇ ਆਪਣੀ ਸਾਦਗੀ, ਸੰਸਕਾਰੀ ਛਵੀ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਜੀ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਾ ਰਾਓ ਹੋਰਾਂ ਦੀ। ਅੰਮ੍ਰਿਤਾ ਰਾਓ ਦਾ ਅੱਜ ਜਨਮ ਦਿਨ ਹੈ ਅਤੇ ਆਕਾਸ਼ਵਾਣੀ ਪਟਿਆਲਾ ਵੱਲੋਂ ਅਸੀਂ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹਾਂ। 7 ਜੂਨ 1981 ਨੂੰ ਮੁੰਬਈ ਵਿਖੇ ਅੰਮ੍ਰਿਤਾ ਰਾਓ ਦਾ ਜਨਮ ਹੋਇਆ ਸੀ। ਅੰਮ੍ਰਿਤਾ ਰਾਓ ਦਾ ਨਾਂ ਉਹਨਾਂ ਅਦਾਕਾਰਾਂ ਵਿੱਚੋਂ ਸ਼ਾਮਿਲ ਹੈ ਜਿਨ੍ਹਾਂ ਨੇ ਆਪਣੇ ਕਰੀਅਰ ਦੌਰਾਨ

0: ਆ ਦ ਫਿਰ ਇੱਕ ਯਾਦਗਾਰ ਫਿਲਮਾਂ ਵਿੱਚ ਕੰਮ ਕੀਤਾ, ਜਿੱਦਾਂ ਦੇ ਵਿੱਚ ਮੈਂ ਹੂੰ ਨਾ ਵਿੱਚ ਉਹਨਾਂ ਨੇ ਇੱਕ ਕਾਲਜ ਵਿਦਿਆਰਥਣ ਦਾ ਕਿਰਦਾਰ ਨਿਭਾਇਆ, ਅਤੇ ਇੱਕ ਵਿਵਾਹ ਮੂਵੀ ਆਈ ਸੀ ਉਹਦੇ ਵਿੱਚ ਪੂਨਮ ਦੇ ਕਿਰਦਾਰ ਨੇ ਉਹਨਾਂ ਨੂੰ ਘਰ ਘਰ ਵਿੱਚ ਪ੍ਰਸਿੱਧ ਕਰ ਦਿੱਤਾ। ਅਤੇ ਉਸ ਤੋਂ ਬਾਅਦ ਅੰਮ੍ਰਿਤਾ ਰਾਓ ਨੇ ਵੈਲਕਮ ਟੂ ਸੱਜਣਪੁਰ, ਜਾਲੀ LLB, ਸੱਤਿਆਗ੍ਰਹਿ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਕੀਤੀ। ਫਿਲਮੀ ਜੀਵਨ ਤੋਂ ਇਲਾਵਾ ਅੰਮ੍ਰਿਤਾ ਰਾਓ ਸਮਾਜਿਕ ਮੁੱਦਿਆਂ ਨਾਲ ਵੀ ਜੁੜੇ ਰਹੇ ਨੇ। ਉਹ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਬਾਲ ਕਲਿਆਣ ਵਰਗੇ ਵਿਸ਼ਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਵੀ ਯੋਗਦਾਨ ਪਾਉਂਦੇ ਰਹੇ ਨੇ। ਅੰਮ੍ਰਿਤਾ ਰਾਓ ਨੇ ਆਪਣੀ ਅਦਾਕਾਰੀ ਨਾਲ ਸਾਬਿਤ ਕੀਤਾ ਕਿ ਫਿਲਮਾਂ ਵਿੱਚ ਸਫਲਤਾ ਲਈ ਸਿਰਫ ਚਮਕ ਦਮਕ ਹੀ ਨਹੀਂ, ਸਗੋਂ ਮਿਹਨਤ, ਪ੍ਰਤਿਭਾ ਅਤੇ ਸਾਦਗੀ ਵੀ ਬਹੁਤ ਮਹੱਤਵ ਰੱਖਦੀ ਹੈ। ਉਹਨਾਂ ਦਾ ਫਿਲਮਾਂ ਅੱਜ ਵੀ ਦਰਸ਼ਕਾਂ ਨੂੰ ਪਰਿਵਾਰਕ ਮੁੱਲਾਂ ਅਤੇ ਮਨੁੱਖੀ ਰਿਸ਼ਤਿਆਂ ਦੀ ਮਹੱਤਤਾ ਦਾ ਅਹਿਸਾਸ ਕਰਾਉਂਦੀਆਂ ਨੇ। ਤੇ ਇੱਕ ਹੋਰ ਸ਼ਖਸੀਅਤ ਬਾਰੇ ਗੱਲ ਕਰਾਂਗੇ, ਪਰ ਹੁਣ ਤੋਂ ਥੋੜ੍ਹੀ ਦੇਰ ਬਾਅਦ।
1: ਆਕਾਸ਼ਵਾਣੀ ਐਟ 90, 90 ਸਾਲ ਕੀ ਆਵਾਜ਼, ਦਿਲ ਸੇ ਦਿਲ ਤੱਕ, ਨਾਨ ਸਟਾਪ ਧਮਾਲ, ਪੁਰਾਣੀ ਯਾਦੇ, ਨਯਾ ਜੋਸ਼ ਹੈ, ਦੇਸ਼ ਕਾ ਰੇਡੀਓ ਅਬ ਭੀ ਬੌਸ ਹੈ, ਆਕਾਸ਼ਵਾਣੀ ਕੇ ਗੌਰਵਮਈ 90 ਸਾਲ।

ਦੋਸਤੋ, ਭਾਰਤੀ ਸਿਨੇਮਾ ਦਾ ਇਤਿਹਾਸ ਵਿੱਚ ਕੁਝ ਅਜਿਹੇ ਚਿਹਰੇ ਨੇ ਜੋ ਸਮੇਂ ਦੀ ਧੂੜ ਹੇਠਾਂ ਦੱਬ ਤਾਂ ਜਾਂਦੇ ਨੇ, ਪਰ ਉਹਨਾਂ ਦੀ ਕਲਾ ਦੀ ਚਮਕ ਕਦੇ ਫਿੱਕੀ ਨਹੀਂ ਪੈਂਦੀ। ਜੀ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ ਅਜਿਹੀ ਇੱਕ ਅਦਾਕਾਰੀ ਸ਼ਿਆਮਾ ਦੀ, ਜਿਨ੍ਹਾਂ ਨੇ ਆਪਣੀ ਸਹਿਜ ਅਦਾਕਾਰੀ, ਮਿੱਠੀ ਮੁਸਕਾਨ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਨਾਲ 1950 ਤੋਂ 1960 ਦੇ ਦਹਾਕਿਆਂ ਦੇ ਸਿਨੇਮਾ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। 7 ਜੂਨ 1935 ਨੂੰ ਲਾਹੌਰ ਵਿੱਚ ਜਨਮੇ ਸ਼ਿਆਮਾ ਦਾ ਅਸਲੀ ਨਾਂ ਖੁਰਸ਼ੀਦ ਅਖਤਰ ਸੀ। ਉਸ ਵੇਲੇ ਕਿਸੇ ਨੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਇਹ ਬੱਚੀ ਇੱਕ ਦਿਨ ਹਿੰਦੀ ਸਿਨੇਮਾ ਦੀਆਂ ਸਭ ਤੋਂ ਪ੍ਰਸਿੱਧ ਅਦਾਕਾਰਾਂ ਵਿੱਚੋਂ ਇੱਕ ਗਿਣੀ ਜਾਵੇਗੀ। ਵੰਡ ਤੋਂ ਪਹਿਲਾਂ ਦਾ ਲਾਹੌਰ ਕਲਾ, ਸਾਹਿਤ ਅਤੇ ਸੰਗੀਤ ਦਾ ਮਹੱਤਵਪੂਰਨ ਕੇਂਦਰ ਸੀ। ਸ਼ਾਇਦ ਇਸੇ ਮਾਹੌਲ ਨੇ ਉਹਨਾਂ ਦੀ ਕਲਾਤਮਕ ਸ਼ਖਸੀਅਤ ਨੂੰ ਰੂਪ ਦਿੱਤਾ। ਬਹੁਤ ਘੱਟ ਲੋਕ ਜਾਣਦੇ ਨੇ ਕਿ ਸ਼ਿਆਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹੈਰੋਇਨ ਵਜੋਂ ਨਹੀਂ, ਸਗੋਂ ਇੱਕ ਬਾਲ ਕਲਾਕਾਰ ਵਜੋਂ ਕੀਤੀ ਸੀ। 1945 ਵਿੱਚ ਇੱਕ ਫਿਲਮ ਆਈ ਸੀ ਜ਼ੀਨਤ, ਉਸੇ ਵਿੱਚ ਉਹਨਾਂ ਦੀ ਮੌਜੂਦਗੀ ਨੇ ਫਿਲਮ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਅੱਗੇ ਚੱਲ ਕੇ ਪ੍ਰਸਿੱਧ ਨਿਰਦੇਸ਼ਕ ਵਿਜੇ ਭੱਟ ਨੇ ਉਹਨਾਂ ਨੂੰ ਸ਼ਿਆਮਾ ਨਾਮ ਦਿੱਤਾ, ਜੋ ਬਾਅਦ ਵਿੱਚ ਉਹਨਾਂ ਦੀ ਪਹਿਚਾਣ ਬਣਿਆ। 1950 ਦਾ ਦਹਾਕਾ ਭਾਰਤੀ ਸਿਨੇਮਾ ਦਾ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ। ਇਹ ਉਹ ਸਮਾਂ ਸੀ ਜਦੋਂ ਪਰਦੇ 'ਤੇ ਮਧੂਬਾਲਾ, ਨਰਗਿਸ, ਮੀਨਾ ਕੁਮਾਰੀ ਅਤੇ ਵੈਜੰਤੀਮਾਲਾ ਵਰਗੀਆਂ ਅਦਾਕਾਰਾਵਾਂ ਦਾ ਜਾਦੂ ਛਾਇਆ ਹੋਇਆ ਸੀ। ਅਜਿਹੇ ਮੁਕਾਬਲੇ ਵਾਲੇ ਦੌਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣਾ ਕੋਈ ਸੌਖਾ ਨਹੀਂ ਸੀ, ਪਰ ਸ਼ਿਆਮਾ ਨੇ ਆਪਣੀ ਕੁਦਰਤੀ ਅਦਾਕਾਰੀ ਅਤੇ ਚੁਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ। 1954 ਵਿੱਚ ਆਈ ਗੁਰੂ ਦੱਤ ਦੀ ਫਿਲਮ ਆਰ ਪਾਰ ਉਹਨਾਂ ਦੇ ਕਰੀਅਰ ਦਾ ਮੋੜ ਸਾਬਿਤ ਹੋਈ। ਇਸ ਫਿਲਮ ਨੇ ਨਾ ਸਿਰਫ ਉਹਨਾਂ ਨੂੰ ਵੱਡੀ ਪਹਿਚਾਣ ਦਿੱਤੀ, ਸਗੋਂ ਇਹ ਵੀ ਸਾਬਿਤ ਕੀਤਾ ਕਿ ਉਹ ਹਰ ਕਿਸਮ ਦੇ ਕਿਰਦਾਰਾਂ ਨੂੰ ਜੀਵੰਤ ਬਣਾਉਣ ਦੀ ਸਮਰੱਥਾ ਰੱਖਦੇ ਨੇ। ਇਸ ਤੋਂ ਇਲਾਵਾ 1957 ਵਿੱਚ ਰਿਲੀਜ਼ ਹੋਈ ਸ਼ਾਰਦਾ ਵਿੱਚ ਉਹਨਾਂ ਦੇ ਸ਼ਾਨਦਾਰ ਅਭਿਨੇ ਲਈ ਉਹਨਾਂ ਨੂੰ ਫਿਲਮਫੇਅਰ ਸਰਵੋਤਮ ਸਹਾਇਕ ਅਦਾਕਾਰਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਉਹ ਦੌਰ ਸੀ ਜਦੋਂ ਅਦਾਕਾਰੀ ਦੀ ਕਸੌਟੀ ਸਿਰਫ ਸੁੰਦਰਤਾ ਨਹੀਂ ਸਗੋਂ ਕਿਰਦਾਰ ਦੀ ਗਹਿਰਾਈ ਅਤੇ ਭਾਵਨਾਵਾਂ ਦੀ ਸੱਚਾਈ ਹੁੰਦੀ ਸੀ। ਅਤੇ ਇਸ ਤੋਂ ਇਲਾਵਾ ਪੰਜਾਬੀ ਸਰੋਤਿਆਂ ਲਈ ਇਹ ਜਾਣਨਾ ਦਿਲਚਸਪ ਹੈ ਕਿ ਸ਼ਿਆਮਾ ਦਾ ਪੰਜਾਬ ਨਾਲ ਵੀ ਗੂੜਾ ਰਿਸ਼ਤਾ ਸੀ। ਉਹ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹੇ। ਉਹਨਾਂ ਨੇ ਪੰਜਾਬੀ ਫਿਲਮਾਂ ਪੋਸਤੀ ਅਤੇ ਕੌਟੇ ਸ਼ਾਹ ਵਿੱਚ ਕੰਮ ਕਰਕੇ ਪੰਜਾਬੀ ਸਿਨੇਮਾ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸ਼ਿਆਮਾ ਨੇ ਆਪਣੇ ਕਰੀਅਰ ਦੌਰਾਨ ਲਗਭਗ 175 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।

ਉਸ ਸਮੇਂ ਦੇ ਲਗਭਗ ਹਰ ਵੱਡੇ ਅਦਾਕਾਰ ਗੁਰੂਦੱਤ, ਭਾਰਤ ਭੂਸ਼ਣ, ਦੇਵਾਨੰਦ, ਰਾਜ ਕਪੂਰ ਅਤੇ ਸ਼ੰਮੀ ਕਪੂਰ ਹੋਰਾਂ ਨਾਲ ਉਹਨਾਂ ਨੇ ਸਕਰੀਨ ਸਾਂਝੀ ਕੀਤੀ। ਅਖੀਰ 14 ਨਵੰਬਰ 2017 ਨੂੰ ਸ਼ਿਆਮਾ ਇਸ ਦੁਨੀਆ ਤੋਂ ਰੁਖਸਤ ਹੋ ਗਏ, ਪਰ ਉਹਨਾਂ ਦੀਆਂ ਫਿਲਮਾਂ ਅੱਜ ਵੀ ਸਾਨੂੰ ਭਾਰਤੀ ਸਿਨੇਮਾ ਦੇ ਉਸ ਦੌਰ ਦੀ ਯਾਦ ਦਿਵਾਉਂਦੀਆਂ ਨੇ ਜਦੋਂ ਅਦਾਕਾਰੀ ਵਿੱਚ ਬਣਾਵਟ ਨਹੀਂ ਸਗੋਂ ਸਾਦਗੀ ਅਤੇ ਸੱਚਾਈ ਹੁੰਦੀ ਸੀ। ਤਾਂ ਉਹ ਫਿਰ ਪ੍ਰੋਗਰਾਮ ਦੇ ਆਖਿਰ ਵਿੱਚ ਜਾਂਦੇ ਜਾਂਦੇ ਕੌਡੇ ਸ਼ਾਹ ਫਿਲਮ ਦਾ ਗੀਤ ਸੁਣਦੇ ਹਾਂ।

ਕੋਟੇ ਸ਼ਾਹ ਫਿਲਮ ਵਿੱਚੋਂ ਹੁਣੇ ਆਪਾਂ ਗੀਤ ਸੁਣਿਆ, ਆਵਾਜ਼ ਸ਼ਮਸ਼ਾਦ ਬੇਗਮ ਦੀ। ਪ੍ਰੋਗਰਾਮ ਦੇ ਅਖੀਰ ਵਿੱਚ ਜਾਂਦੇ ਹਾਂ, ਮੌਸਮ ਦਾ ਹਾਲ ਸਾਂਝਾ ਕਰਦੇ ਹਾਂ। ਦੋਸਤੋ, 2 ਦਿਨਾਂ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਮੌਸਮ ਵਿਭਾਗ ਨੇ ਦੱਸਿਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ, ਯਾਨੀ 10 ਜੂਨ ਤੱਕ, ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਤਾਪਮਾਨ ਹੋਰ ਵਧੇਗਾ, ਅਤੇ ਵਧੇ ਤਾਪਮਾਨ ਦੇ ਵਿੱਚ ਆਪਣਾ ਅਤੇ ਹੋਰ ਆਪਣੇ ਪਰਿਵਾਰਕ ਮੈਂਬਰਾਂ ਦਾ, ਦੋਸਤਾਂ ਮਿੱਤਰਾਂ ਦਾ ਬਹੁਤ ਸਾਰਾ ਖਿਆਲ ਤੁਸੀਂ ਰੱਖਣਾ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਹੀ ਖਤਮ ਕਰਨ ਦੀ।

0: Pre won to win the title for a record sixth time. The match was played in Madgaon, Goa yesterday. After 7 years, the Blue Tigresses have once again lifted the trophy. A report.
1: In the SAF Women's Championship 2026 final played in Madgaon, Goa, India defeated Bangladesh 3-1 to win the title for a record sixth time. With this victory, the Indian women's team has brought the prestigious trophy back after 7 years. From the very start of the final, both teams played with strong intensity. In the first half, India took the lead through a goal by Pyari Jagsa. However, Bangladesh equalized with a goal from Rituporna Chakma. At the half-time, the score was 1-1. In the second half, India dominated the game. Sansida scored a brilliant goal to put India ahead once again, and Linda Com added the third goal to seal the win. After that, Bangladesh could not make a comeback and India won the match 3-1. Throughout the tournament, the Indian team showed excellent performance and they continued their strong form in the final. The Blue Tigresses ended their campaign with a memorable victory. For Akashwadi News, Nikhil Upadhyay from Panaji.
0: In the one-off test against Afghanistan, India will resume play at 368-3 in the first innings on day two in New Chandigarh today. Centuries from KL Rahul and captain Shubman Gill, who remains unbeaten on 103, have put the men in blue in a strong position. Sai Sudarshan also contributed 81 before missing out on a maiden test century, while Rishabh Pant remained unbeaten with a brisk half century. And now for a look at today's newspapers, it's over to Shagun Chopra.
2: Thank you, Saira. Newspapers have noticed a variety of stories today, including the flare-up in tensions in the West Asia conflict. Sunday Pioneer writes, PM reviews economic roadmap, adding India must continue its development agenda despite global challenges. While the Sunday Statesman headlines, PM reviews economic strategy amid West Asia uncertainty. Cockroach backers swarm Jantar Mantar as 100 Sikh Pradhan ouster over paper leak, writes the Sunday Tribune in its top headline. Telangana CM calls for federal balance to safeguard citizens, writes The Hindu. Wheeling rupee drags students abroad deeper into debt at home, writes The Economic Times. LPG price hiked by 29 rupees per 14.2 kg cylinder, writes Sunday Pioneer. US and Iran trade strikes near Strait of Hormuz as talks hit a wall, writes The Sunday Statesman, while another story headlines, UN Food Agency says millions are being pushed into hunger by Iran war. The Sunday Statesman, in its editorial titled Beyond Hormuz, writes the geopolitical shock created by the Iran conflict is forcing countries far beyond West Asia to confront an uncomfortable reality. Energy security can no longer be built around a single set of political assumptions. For India, the renewed importance of Venezuela is less a story about one oil supplier and more a reflection of a changing global energy map. And finally, Sunday Tribune confronts a grim reality. Silent killer on our plates. WHO links unsafe food to 1.5 million deaths worldwide. And with that, it's back to you, Saira.
0: Thanks, Shagun. And now before we end the bulletin, the headlines once again. Home Minister Amit Shah calls for sharper vigil on financial transactions, construction of buildings and sale and purchase of properties along international borders. National Testing Agency dismisses claims of NEET UG 2026 re-exam paper leak as false, warns of strict action against those spreading such content. West Bengal government to undertake major development initiatives to upgrade facilities at key religious sites across the state. India hands over 72 health facilities and 12 cultural heritage projects to Nepal. IATA says India will be a significant player to air traffic boom in Asia-Pacific region by 2044. And in football, India beat defending champions Bangladesh 3-1 to win SAF Women's Championship for record sixth time. And with that, we end the morning news. Have a great day.
3: Namaskar. E Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਤੇ ਮਾਲੀ ਲੈਣ ਦੇਣ ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦ ਤੇ ਵਿਕਰੀ ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਹੈ ਰਾਸ਼ਟਰੀ ਜਾਂਚ ਏਜੰਸੀ ਨੇ ਨੀਟ ਯੂ ਜੀ 2026 ਦੇ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੇ ਕਥਿਤ ਦਾਅਵਿਆਂ ਦਾ ਖੰਡਨ ਕੀਤਾ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਭਾਰਤ ਨੇ ਨੇਪਾਲ ਨੂੰ 72 ਸਿਹਤ ਸਹੂਲਤਾਂ ਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਸੌਂਪੇ ਘਰੇਲੂ ਐਲ ਪੀ ਜੀ ਰਸੋਈ ਗੈਸ ਦੀ ਕੀਮਤ 'ਚ ਪ੍ਰਤੀ ਸਿਲੰਡਰ 29 ਰੁਪਏ ਦਾ ਵਾਧਾ ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਕਿਹਾ ਕਿ ਸਾਲ 2044 ਤੱਕ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਹਵਾਈ ਆਵਾਜਾਈ ਚ ਤੇਜ਼ੀ ਲਿਆਉਣ ਚ ਭਾਰਤ ਅਹਿਮ ਭੂਮਿਕਾ ਨਿਭਾਏਗਾ ਤੇ ਫੁੱਟਬਾਲ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦ ਤੇ ਵਿਕਰੀ ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ। ਇਹ ਨਿਰਦੇਸ਼ ਸ੍ਰੀ ਸ਼ਾਹ ਦੀ ਪ੍ਰਧਾਨਗੀ ਹੇਠ BSF ਦੇ ਤ੍ਰਿਪੁਰਾ ਸਰਹੱਦੀ ਸਦਰ ਮੁਕਾਮ ਵਿਖੇ ਉੱਤਰ ਪੂਰਬੀ ਰਾਜ ਦੇ ਸਰਹੱਦੀ ਖੇਤਰਾਂ ਸਬੰਧੀ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ ਗਏ। ਗ੍ਰਹਿ ਮੰਤਰੀ ਨੇ ਪਿਛਲੇ 5 ਸਾਲਾਂ ਦੇ ਜ਼ਮੀਨ ਦੇ ਰਿਕਾਰਡਾਂ ਦਾ ਆਡਿਟ ਕਰਨ ਦੇ ਨਿਰਦੇਸ਼ ਵੀ ਦਿੱਤੇ। ਸ੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਖਿਲਾਫ਼ ਨਿਰੰਤਰ ਮੁਹਿੰਮ ਚਲਾਈ ਜਾਣੀ ਚਾਹੀਦੀ ਏ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਏ। ਉਨ੍ਹਾਂ ਅੱਗੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿਚ ਮਾਲੀ ਅਨੁਸ਼ਾਸਨ ਨੂੰ ਯਕੀਨੀ ਬਣਾਉਣਾ ਰਾਜਾਂ ਦੀ ਜ਼ਿੰਮੇਵਾਰੀ ਏ। ਉਨ੍ਹਾਂ ਕਲੈਕਟਰਾਂ ਅਤੇ GST ਅਧਿਕਾਰੀਆਂ ਤੇ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ CBDT ਨੂੰ ਨਕਲੀ ਕਰੰਸੀ ਦਾ ਸਰਵੇਖਣ ਕਰਨ ਦੀ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਦੇ ਖਤਰੇ ਨਾਲ ਨਜਿੱਠਣ ਲਈ ਸਿਖਲਾਈ ਦੇਣ ਵਾਸਤੇ ਕੈਂਪ ਲਾਏ ਜਾਣੇ ਚਾਹੀਦੇ ਨੇ ਤੇ ਨਿਰਦੇਸ਼ ਦਿੱਤੇ ਕਿ ਪਟਵਾਰੀ, ਸਥਾਨਕ ਪੁਲਿਸ ਤੇ BSF ਮੁਲਾਜ਼ਮ ਇਨ੍ਹਾਂ ਕੈਂਪਾਂ ਵਿਚ ਮੌਜੂਦ ਰਹਿਣ। ਮੀਟਿੰਗ ਵਿਚ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅੰਤਰਰਾਸ਼ਟਰੀ ਸਰਹੱਦਾਂ ਦੇ ਉੱਚ ਪੱਧਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦ੍ਰਿੜੇ, ਨਾਲ ਹੀ ਸਰਹੱਦੀ ਖੇਤਰਾਂ ਦੇ ਸਮੁੱਚੇ ਵਿਕਾਸ ਤੇ ਸੁਰੱਖਿਆ ਲਈ ਕੇਂਦਰੀ ਤੇ ਰਾਜ ਏਜੰਸੀਆਂ ਵਿਚਕਾਰ ਨਜ਼ਦੀਕੀ ਤਾਲਮੇਲ ਨੂੰ ਸਾਹਤ ਕਰਨ ਲਈ ਵਚਨਬੱਧ ਏ। ਨੈਸ਼ਨਲ ਟੈਸਟਿੰਗ ਏਜੰਸੀ ਨੇ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮਾਂ ਤੇ ਫੈਲ ਰਹੀਆਂ NEET UG 2026 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਕਥਿਤ ਲੀਕ, ਅਗਾਊਂ ਪਹੁੰਚ ਜਾਂ ਵਿਕਰੀ ਸਬੰਧੀ ਅਫਵਾਹਾਂ ਦਾ ਖੰਡਨ ਕੀਤਾ ਹੈ। ਏਜੰਸੀ ਨੇ ਕਿਹਾ ਕਿ ਇਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਦਾ ਫਾਇਦਾ ਉਠਾਉਣ ਵਾਲੇ ਸੰਗਠਿਤ ਧੋਖਾਧੜੀ ਗਿਰੋਹਾਂ ਦਾ ਕੰਮ ਏ। ਏਜੰਸੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੀਖਿਆ ਅਮਲ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਿਆ ਗਿਆ ਅਤੇ ਉਮੀਦਵਾਰਾਂ ਲਈ ਨਿਰਪੱਖ ਤੇ ਸੁਰੱਖਿਅਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਗਏ ਨੇ। ਏਜੰਸੀ ਨੇ ਕਿਹਾ ਕਿ ਉਹ ਇਤਰਾਜ਼ਯੋਗ ਚੈਨਲਾਂ, ਅਕਾਊਂਟਸ ਅਤੇ ਸਮੱਗਰੀ ਦੀ ਸਰਗਰਮੀ ਨਾਲ ਪਛਾਣ ਕਰ ਰਹੀ ਏ ਅਤੇ ਤੁਰੰਤ ਕਾਰਵਾਈ ਲਈ ਸਬੰਧਿਤ ਪਲੇਟਫਾਰਮਾਂ ਅਤੇ ਸਾਈਬਰ ਅਪਰਾਧ ਅਧਿਕਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰ ਰਹੀ ਏ। ਉਮੀਦਵਾਰਾਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਗਈ ਏ ਕਿ ਉਹ ਅਣਜਾਣ ਸਰੋਤਾਂ ਤੋਂ ਪ੍ਰਾਪਤ ਕਿਸੇ ਵੀ ਮੈਸੇਜ ਤੇ ਭਰੋਸਾ ਨਾ ਕਰਨ, ਇਸ ਨੂੰ ਅੱਗੇ ਨਾ ਭੇਜਣ, ਨਾ ਹੀ ਭੁਗਤਾਨ ਕਰਨ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਦਾ ਸ਼ਿਕਾਰ ਨਾ ਹੋਣ। ਏਜੰਸੀ ਨੇ ਸਾਰੇ ਉਮੀਦਵਾਰਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਪ੍ਰਮਾਣਿਤ ਵੈਬਸਾਈਟਾਂ ਤੇ ਚੈਨਲਾਂ ਰਾਹੀਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਏ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਦੌਰੇ ਤੇ ਆਏ ਆਪਣੇ ਨੇਪਾਲੀ ਹਮਰੁਤਬਾ ਸ਼ਿਸ਼ਿਰ ਖਨਾਲ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਤੋਂ ਬਾਅਦ 2015 ਦੀ ਭੂਚਾਲ ਤੋਂ ਬਾਅਦ ਮੁੜ ਉਸਾਰੀ ਪ੍ਰੋਗਰਾਮ ਤਹਿਤ ਨੇਪਾਲ ਨੂੰ 72 ਸਿਹਤ ਸਹੂਲਤਾਂ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਵਰਚੁਅਲੀ ਸੌਂਪੇ। ਦੋਵਾਂ ਨੇਤਾਵਾਂ ਨੇ ਸਰਹੱਦ ਪਾਰ ਨਿੱਜੀ ਤੌਰ ਤੇ ਪੈਸੇ ਭੇਜਣ ਦੀ ਸਹੂਲਤ ਲਈ UPI ਯੂਨੀਫਾਈਡ ਪੇਮੈਂਟਸ ਇੰਟਰਫੇਸ ਭਾਰਤ ਅਤੇ ਨੇਪਾਲ ਦੇ ਨੈਸ਼ਨਲ ਪੇਮੈਂਟਸ ਇੰਟਰਫੇਸ ਵਿਚਕਾਰ ਸਾਂਝੇ ਤੌਰ ਤੇ ਸੰਪਰਕ ਦੀ ਸ਼ੁਰੂਆਤ ਕੀਤੀ। ਦੋਵਾਂ ਆਗੂਆਂ ਦੀ ਮੌਜੂਦਗੀ ਵਿਚ ਨੇਪਾਲ ਲਈ ਵੌਇਸ ਫਸਟ ਭਾਸ਼ਾ ਅਨੁਵਾਦ ਪਲੇਟਫਾਰਮ ਲਈ ਰਾਸ਼ਟਰੀ ਡਿਜੀਟਲ ਬੁਨਿਆਦੀ ਢਾਂਚੇ ਦੀ ਸਹਿ ਰਚਨਾ ਲਈ ਡਿਜੀਟਲ ਇੰਡੀਆ ਭਾਸ਼ਣੀ ਅਤੇ ਕਾਠਮੰਡੂ ਯੂਨੀਵਰਸਿਟੀ ਵਿਚਕਾਰ ਇੱਕ ਸਮਝੌਤਾ ਪੱਤਰ ਦਾ ਵਟਾਂਦਰਾ ਵੀ ਹੋਇਆ। ਡਾ. ਜੈਸ਼ੰਕਰ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਆਪਸੀ ਤਰੱਕੀ, ਖੁਸ਼ਹਾਲੀ ਅਤੇ ਭਲਾਈ ਲਈ ਨੇਪਾਲ ਨਾਲ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਜਲੰਧਰ, ਸਾਡਾ ਫੇਸਬੁੱਕ ਪੇਜ ਏ @AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸੂਬੇ ਭਰ ਦੇ 24,453 ਵੋਟ ਕੇਂਦਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਊਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿੱਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਇਸ ਸੰਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ VLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪ ਦੌਰਾਨ ਆਪਣੇ ਵੋਟ ਕੇਂਦਰਾਂ ਤੇ ਮੌਜੂਦ

رہندی ہدایت کیتی گئی ہے۔ انہاں کہا کہ دفتر مکھ افسر پنجاب اتے ضلع چون دفتر دے ادھکاریاں ولوں بوتھ پدری کیمپاں دی اچن چیت چیکنگ وی کیتی جائے گی۔ گھریلو ایل پی جی رسوئی گیس کی قیمت 14.2 کلوگرام پرتی سلنڈر 29 روپے ودا دیتی گئی ہے۔ آج تو دلی وچ گھریلو ایل پی جی دی قیمت 942 روپے ہو جائے گی، جو پہلا 913 روپے سی۔ ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਬਾਜ਼ੀ ਦੇ ਵਿਕਾਸ ਵਿੱਚ ਭਾਰਤ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ ਹੈ। ਇਸ ਖੇਤਰ ਵਿੱਚ ਹਵਾਈ ਯਾਤਰੀਆਂ ਦੀ ਗਿਣਤੀ 2044 ਤੱਕ 4.1 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਦੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਉਪ ਪ੍ਰਧਾਨ ਸ਼ੈਲਡਨ ਹੀ ਨੇ ਕੱਲ੍ਹ ਬ੍ਰਾਜ਼ੀਲ ਵਿੱਚ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਇਸ ਖੇਤਰ ਦੇ ਹਵਾਬਾਜ਼ੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਘਰੇਲੂ ਨਾਗਰਿਕ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਨੇ ਪਿਛਲੇ 5 ਤੋਂ 10 ਸਾਲਾਂ ਵਿੱਚ ਮਜ਼ਬੂਤ ਵਿਕਾਸ ਦਾ ਅਨੁਭਵ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਮਜ਼ਬੂਤ ਰਹਿਣ ਦੀ ਉਮੀਦ ਹੈ। ਇਹ ਸੰਘ 370 ਤੋਂ ਵੱਧ ਏਅਰਲਾਈਨਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਕਿ ਵਿਸ਼ਵ ਹਵਾਈ ਆਵਾਜਾਈ ਦਾ ਕਰੀਬ 85% ਹੈ। ਚੰਡੀਗੜ੍ਹ ਵਿੱਚ 8 ਤੋਂ 10 ਜੂਨ ਤੱਕ ਹੋਣ ਵਾਲੀ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਡੈਲੀਗੇਟਾਂ ਨੂੰ ਲਿਜਾਣ ਲਈ 6 ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕੀਤੀ ਜਾਏਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਸੀਲਿਆਂ ਦੀ ਸੰਭਾਲ ਦੇ ਸੱਦੇ ਦੇ ਅਨੁਸਾਰ ਹੈ ਅਤੇ ਇਸ ਦਾ ਉਦੇਸ਼ ਚੁਗਿਰਦਾ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪਹਿਲਕਦਮੀ ਨਾਲ ਈਂਧਣ ਦੀ ਖਪਤ ਅਤੇ ਆਵਾਜਾਈ ਦੇ ਖਰਚੇ ਘਟਾਉਣ ਦੀ ਉਮੀਦ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪ੍ਰਮੁੱਖ ਧਾਰਮਿਕ ਸਥਾਨਾਂ ਦਕਸ਼ਿਣੇਸ਼ਵਰ ਅਤੇ ਕਾਲੀਘਾਟ ਮੰਦਿਰਾਂ ਵਿੱਚ ਸਹੂਲਤਾਂ ਵਧਾਉਣ ਲਈ ਵਿਕਾਸ ਕਾਰਜ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਗੰਗਾ ਸਾਗਰ ਮੇਲੇ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਅਤੇ ਇਸ ਦੇ ਨਾਲ ਹੀ ਦਕਸ਼ਿਣੇਸ਼ਵਰ ਅਤੇ ਕਾਲੀਘਾਟ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ 'ਤੇ ਵੀ ਸਹੂਲਤਾਂ ਵਿੱਚ ਸੁਧਾਰ ਕੀਤੇ ਜਾਣਗੇ। ਖੇਡਾਂ ਵਿੱਚ ਭਾਰਤ ਦੇ ਰੋਹਨ ਤਾਇੜੇ ਨੇ ਅਹਿਮਦਾਬਾਦ ਵਿੱਚ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ਵਿੱਚ ਕੱਲ੍ਹ ਸੋਨੇ ਦਾ ਤਮਗਾ ਜਿੱਤਿਆ। ਤਾਇੜੇ ਨੇ ਮੁੰਡਿਆਂ ਦੇ ਸਭ ਜੂਨੀਅਰ ਕਲਾਤਮਕ ਸਿੰਗਲਜ਼ ਮੁਕਾਬਲੇ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਭਾਰਤ ਨੇ ਹੁਣ ਤੱਕ ਚੈਂਪੀਅਨਸ਼ਿਪ ਵਿੱਚ ਕੁੱਲ 7 ਤਮਗੇ ਜਿੱਤੇ ਨੇ, ਜਿਨ੍ਹਾਂ ਵਿੱਚ 6 ਸੋਨੇ ਦੇ ਤਮਗੇ ਸ਼ਾਮਿਲ ਨੇ। ਭਾਰਤ ਤਮਗਾ ਸੂਚੀ ਵਿੱਚ ਸਿਖਰ ਤੇ ਬਣਿਆ ਹੋਇਆ ਹੈ। ਭਾਰਤ ਅੱਜ ਨਿਊ ਚੰਡੀਗੜ੍ਹ ਵਿੱਚ ਅਫਗਾਨਿਸਤਾਨ ਖਿਲਾਫ਼ 1-1 ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 3 ਵਿਕਟਾਂ ਦੇ ਨੁਕਸਾਨ ਨਾਲ 368 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕਰੇਗਾ। ਕੇਐਲ ਰਾਹੁਲ ਅਤੇ ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਮਜ਼ਬੂਤ ਸਥਿਤੀ ਵਿੱਚ ਏ। ਫੁੱਟਬਾਲ ਵਿੱਚ ਭਾਰਤ ਨੇ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਮੁਕਾਬਲਾ ਕੱਲ੍ਹ ਗੋਆ ਦੇ ਮਾਰਗਾਓਂ ਵਿੱਚ ਖੇਡਿਆ ਗਿਆ। 7 ਸਾਲਾਂ ਬਾਅਦ ਭਾਰਤੀ ਟੀਮ ਨੇ ਇੱਕ ਵਾਰ ਫਿਰ ਇਹ ਟਰਾਫੀ ਆਪਣੇ ਨਾਂ ਕੀਤੀ। ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕੀਤਾ। ਆਖਿਰ 'ਚ ਖਾਸ ਖ਼ਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ 'ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦ ਅਤੇ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੇ ਕਥਿਤ ਦਾਅਵਿਆਂ ਦਾ ਖੰਡਨ ਕੀਤਾ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ। ਭਾਰਤ ਨੇ ਨੇਪਾਲ ਨੂੰ 72 ਸਿਹਤ ਸਹੂਲਤਾਂ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਸੌਂਪੇ। ਘਰੇਲੂ LPG ਰਸੋਈ ਗੈਸ ਦੀ ਕੀਮਤ 'ਚ ਪ੍ਰਤੀ ਸਿਲੰਡਰ 29 ਰੁਪਏ ਦਾ ਵਾਧਾ। ਅਤੇ ਫੁੱਟਬਾਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

FM ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। ਸਮਾਂ ਇਸ ਵੇਲੇ ਸਵੇਰ ਦੇ 8:40 ਹੋਏ ਨੇ। ਲੈ ਕੇ ਹਾਜ਼ਰ ਹਾਂ ਜੀ ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਫਿਲਮੀ ਜੰਕਸ਼ਨ। ਆਕਾਸ਼ਵਾਣੀ ਪਟਿਆਲਾ ਤੋਂ ਮੈਂ ਹਾਂ ਤੁਹਾਡੇ ਨਾਲ ਅਮਰਿਤ।

Pal. ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣਦੇ ਹਾਂ। 9 ਵਜੇ ਤੱਕ ਇਹ ਪ੍ਰੋਗਰਾਮ ਚੱਲਦਾ ਹੈ। ਦੋਸਤੋ, ਕੁਝ ਸਤਰਾਂ ਮੇਰੇ ਧਿਆਨ ਆਈਆਂ ਨੇ, ਦਿਲ ਕਰ ਰਿਹਾ ਕਿ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਜਾਣ। ਕਹਿੰਦੇ, ਕੋਈ ਮਿਲ ਜਾਵੇ ਤਾਂ ਹੱਥ ਮਿਲਾ ਕੇ ਅੱਗੇ ਲੰਘ ਜਾਈਏ, ਕੋਈ ਮਿਲ ਜਾਵੇ ਤਾਂ ਹੱਥ ਮਿਲਾ ਕੇ ਅੱਗੇ ਲੰਘ ਜਾਈਏ, ਹੁਣ ਦਿਲ ਮਿਲਾਉਣ ਦੀਆਂ ਉਮਰਾਂ ਨਹੀਂ ਰਹੀਆਂ। ਸਭ ਰੁੱਝੇ ਨੇ ਆਪਣੀ ਹੀ ਕਿਸੇ ਦੌੜ ਦੇ ਅੰਦਰ, ਸਭ ਰੁੱਝੇ ਨੇ ਆਪਣੀ ਹੀ ਕਿਸੇ ਦੌੜ ਦੇ ਅੰਦਰ, ਇੱਥੇ ਹੁਣ ਬੈਠ ਕੇ ਸੁਣਨ ਦੀਆਂ ਫੁਰਸਤਾਂ ਨਹੀਂ ਰਹੀਆਂ। ਸੋ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ, ਪਰ ਆਕਾਸ਼ਵਾਣੀ ਪਟਿਆਲਾ ਤੋਂ ਅਸੀਂ ਗੀਤ ਤੁਹਾਨੂੰ ਇਹੋ ਜਿਹੇ ਸੁਣਾਉਣੇ ਆ ਜੋ ਤੁਹਾਡਾ ਸਮਾਂ ਬੰਨ੍ਹ ਕੇ ਰੱਖ ਦੇਣਗੇ। ਜੀ ਹਾਂ, ਬੜੇ ਹੀ ਖੂਬਸੂਰਤ ਜੇ ਗੀਤਾਂ ਦੀ ਅਸੀਂ ਚੋਣ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਗੀਤ ਇਹ ਜ਼ਰੂਰ ਪਸੰਦ ਆਉਣਗੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕਰਮਜੀਤ ਅਨਮੋਲ ਦੀ ਆਵਾਜ਼ ਨਾਲ।

ਹਾਂਜੀ, ਬੜਾ ਖੂਬਸੂਰਤ ਜਿਹੇ ਗੀਤ ਹੁਣੇ ਆਪਾਂ ਸੁਣਿਆ। ਆਵਾਜ਼ ਕਰਮਜੀਤ ਅਨਮੋਲ ਦੀ ਸੀ ਅਤੇ ਫਿਲਮ ਗੋਰਿਆਂ ਨੂੰ ਦਫਾ ਕਰੋ। ਬਹੁਤ ਹੀ ਖੂਬਸੂਰਤ ਜਿਹੇ ਗੀਤ ਸੀ ਦੋਸਤੋ। ਕਈ ਵਾਰ ਨਾ ਪਿਆਰ ਵਿੱਚ ਇੱਕ ਅਜਿਹਾ ਡਰ ਹੁੰਦਾ ਹੈ ਕਿ ਕਿਤੇ ਕੋਈ ਸਾਥੀ, ਆਪਣਾ ਸਾਥੀ, ਜੀ ਹਾਂ, ਸਾਨੂੰ ਛੱਡ ਕੇ ਦੂਰ ਨਾ ਚਲਾ ਜਾਵੇ। ਦਿਲ ਚਾਹੁੰਦਾ ਹੈ ਕਿ ਜਿਸ ਨਾਲ ਸਾਨੂੰ ਪਿਆਰ ਮੁਹੱਬਤ ਹੈ ਉਹ ਹਮੇਸ਼ਾ ਸਾਡੇ ਕੋਲ ਰਹੇ, ਸਾਡੀਆਂ ਖੁਸ਼ੀਆਂ ਅਤੇ ਗਮੀਆਂ ਦਾ ਹਿੱਸਾ ਬਣਦਾ ਰਹੇ। ਕਹਿੰਦੇ ਰਿਸ਼ਤੇ ਨੇ ਨਾ ਜਿਹੜੇ ਉਹ ਪੰਛੀਆਂ ਵਰਗੇ ਹੁੰਦੇ ਨੇ, ਜ਼ੋਰ ਨਾਲ ਫੜੋ ਤਾਂ ਜ਼ਖਮੀ ਹੋ ਜਾਂਦੇ ਨੇ ਅਤੇ ਜੇ ਪਿਆਰ ਨਾਲ ਸੰਭਾਲੋ ਤਾਂ ਉਮਰ ਭਰ ਨਿਭਾ ਜਾਂਦੇ ਨੇ। ਸੋ ਤੁਹਾਡੇ ਰੇਡੀਓ ਸੈੱਟ 'ਤੇ ਅਗਲਾ ਗੀਤ ਬੜਾ ਹੀ ਖੂਬਸੂਰਤ ਜਾ ਰਿਹਾ ਜੀ, ਕਿਸਮਤ 2 ਫਿਲਮ ਦੇ ਵਿੱਚੋਂ ਲਿਆ। ਐਵੀ ਸਰਾ, ਬੀ ਪ੍ਰਾਕ ਅਤੇ ਜਾਨੀ ਦੀਆਂ ਆਵਾਜ਼ਾਂ ਨੇ।

ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਤਹਿਤ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਦੋਸਤੋ, ਕਹਿੰਦੇ ਨੇ ਕੁਝ ਗੀਤ ਸਿਰਫ ਸੁਣੇ ਨਹੀਂ ਜਾਂਦੇ, ਮਹਿਸੂਸ ਕੀਤੇ ਜਾਂਦੇ ਨੇ। ਉਹਨਾਂ ਦੀ ਧੁਨ ਵਿੱਚ ਯਾਦਾਂ ਹੁੰਦੀਆਂ ਨੇ ਅਤੇ ਬੋਲਾਂ ਵਿੱਚ ਜਜ਼ਬਾਤ। ਜੀ ਹਾਂ, ਅਜਿਹਾ ਇੱਕ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਗੁਰਸ਼ਬਦ ਦਾ ਗਾਇਆ, ਫਿਲਮ ਲੌਂਗ ਲਾਚੀ ਵਿੱਚੋਂ।

ਜੀ ਹੈ ਗੀਤ ਹੁਣੇ ਆਪਾਂ ਸੁਣਿਆ ਫਿਲਮ ਲੌਂਗ ਲਾਚੀ ਵਿੱਚੋਂ। ਦੋਸਤੋ ਜ਼ਿੰਦਗੀ ਵਿੱਚ ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜੋ ਸਾਨੂੰ ਹਰ ਪਲ ਇਹ ਅਹਿਸਾਸ ਕਰਾਉਂਦੇ ਨੇ ਕਿ ਸ਼ੁਕਰਗੁਜ਼ਾਰ ਹੋਣਾ ਕਿੰਨਾ ਸੋਹਣਾ ਜਜ਼ਬਾ ਹੈ। ਜਦੋਂ ਕੋਈ ਸਾਡੀਆਂ ਖੁਸ਼ੀਆਂ ਵਿੱਚ ਵੀ ਨਾਲ ਖੜਾ ਹੋਵੇ ਅਤੇ ਔਖੇ ਵੇਲਿਆਂ ਵਿੱਚ ਵੀ ਸਾਡਾ ਸਾਥ ਨਾ ਛੱਡੇ ਤਾਂ ਦਿਲੋਂ ਇੱਕੋ ਸ਼ਬਦ ਨਿਕਲਦਾ ਹੈ, ਸ਼ੁਕਰੀਆ। ਸੋ ਇਹੋ ਜਿਹਾ ਇੱਕ ਗੀਤ ਤੁਹਾਨੂੰ ਸੁਣਾ ਰਹੇ ਹਾਂ ਫਿਲਮ ਸੁਪਨਾ ਵਿੱਚੋਂ। ਆਵਾਜ਼ਾਂ ਬੀ ਪ੍ਰਾਕ, ਐਮੀ ਵਿਰਕ, ਤਾਨੀਆ ਅਤੇ ਜਾਨੀ ਦੀਆਂ ਨੇ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 10 ਵਜੇ ਨੇ। ਹੁਣ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦ ਅਤੇ ਵਿਕਰੀ ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਏ। ਰਾਸ਼ਟਰੀ ਜਾਂਚ ਏਜੰਸੀ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੇ ਕਥਿਤ ਦਾਅਵਿਆਂ ਦਾ ਖੰਡਨ ਕੀਤਾ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ। ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਨੇ। ਭਾਰਤ ਨੇ ਨੇਪਾਲ ਨੂੰ 72 ਸਿਹਤ ਸਹੂਲਤਾਂ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਸੌਂਪੇ। ਘਰੇਲੂ LPG ਰਸੋਈ ਗੈਸ ਦੀ ਕੀਮਤ ਵਿੱਚ ਪ੍ਰਤੀ ਸਿਲੰਡਰ 29 ਰੁਪਏ ਦਾ ਵਾਧਾ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਕਿਹਾ ਕਿ ਸਾਲ 2044 ਤੱਕ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਈ ਆਵਾਜਾਈ ਵਿੱਚ ਤੇਜ਼ੀ ਲਿਆਉਣ ਵਿੱਚ ਭਾਰਤ ਅਹਿਮ ਭੂਮਿਕਾ ਨਿਭਾਏਗਾ। ਮੌਸਮ ਵਿਭਾਗ ਵੱਲੋਂ ਅੱਜ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਫੁੱਟਬਾਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿੱਤਣ ਤੇ ਵਧਾਈ ਦਿੱਤੀ ਏ।

ਹੁਣ ਵੇਲਾ ਹੋ ਚੱਲਿਆ ਜੀ ਨਵੇਂ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਜਿਹਦਾ ਨਾਂ ਹੈ ਜੀ ਖਜ਼ਾਨਾ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਅੰਮ੍ਰਿਤਪਾਲ ਕੌਰ ਦੇ ਨਾਲ। ਨਾਮ ਤੇਰੇ ਹੀ ਜੇ ਜ਼ਿੰਦਗੀ ਕਰਦੀ, ਹਰ ਖੁਸ਼ੀ ਤੇਰੇ ਨਾਮ ਕਰਦੀ। ਜਬ ਵੀ ਮਾਂਗੀ ਦੁਆ ਰੱਬ ਸੇ ਹਮਨੇ, ਆਪਣੀ ਹਰ ਦੁਆ ਤੇਰੇ ਨਾਮ ਕਰਦੀ।

ਫਿਲਮ ਯੋਧਾ ਵਿੱਚੋਂ ਹੁਣੇ ਆਪਾਂ ਗੀਤ ਸੁਣਿਆ। ਇਸ ਗੀਤ ਨੂੰ ਵਿਸ਼ਾਲ ਮਿਸ਼ਰਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗਾਇਆ। ਗੀਤ ਦੇ ਬੋਲ ਕੌਸ਼ਲ ਕਿਸ਼ੋਰ ਨੇ ਲਿਖੇ ਅਤੇ ਸੰਗੀਤ ਵਿਸ਼ਾਲ ਮਿਸ਼ਰਾ ਦਾ। ਇਸ ਵੇਲੇ ਹਿੰਦੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਖਜ਼ਾਨਾ ਤਹਿਤ। ਖਜ਼ਾਨਾ ਪ੍ਰੋਗਰਾਮ ਵਿੱਚ ਅਗਲਾ ਗੀਤ ਜਿਹੜਾ ਸੁਣਦੇ ਹਾਂ ਆਪਾਂ ਸਾਰੇ, ਉਹ ਲਿਆ ਫਿਲਮ ਮਲਾਲ ਵਿੱਚੋਂ। ਆਵਾਜ਼ ਸ਼੍ਰੇਆ ਘੋਸ਼ਾਲ ਦੀ ਹੈ। ਗੀਤ ਬੋਲ AM ਤੁਰਾਜ਼ ਨੇ ਲਿਖੇ ਨੇ ਅਤੇ ਸੰਗੀਤ ਪ੍ਰਸ਼ਾਂਤ ਇੰਗੋਲੇ ਦਾ ਹੈ।

ਭਾਰਤ ਵਿੱਚ ਡਿਜੀਟਲਾਈਜੇਸ਼ਨ ਦੇ ਵਧਣ ਨਾਲ ਡਿਜੀਟਲ ਲੈਣ ਦੇਣ ਵਿੱਚ ਕਈ ਗੁਣਾ ਵਾਧਾ ਹੋਇਆ। ਇਸ ਦੇ ਨਾਲ ਹੀ ਵਿੱਤੀ ਧੋਖਾਧੜੀ ਅਤੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ। ਹਰ ਰੋਜ਼ ਧੋਖਾਧੜੀ ਕਰਨ ਵਾਲੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਨਵੇਂ ਤਰੀਕੇ ਇਖਤਿਆਰ ਕਰ ਰਹੇ ਨੇ। ਵਿੱਤੀ ਧੋਖਾਧੜੀ

ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇਹ ਨੁਕਤੇ ਅਪਣਾਓ। ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਏਟੀਐਮ ਦੀ ਜਾਣਕਾਰੀ ਕਿਸੇ ਨਾਲ ਵੀ ਫੋਨ ਜਾਂ ਇੰਟਰਨੈਟ 'ਤੇ ਸਾਂਝੀ ਨਾ ਕਰੋ। ਕਿਸੇ ਵਪਾਰਕ ਸਥਾਨ ਜਾਂ ਸੇਵਾ ਪ੍ਰਦਾਤਾ ਜਿਵੇਂ ਰੈਸਟੋਰੈਂਟ ਆਦਿ 'ਤੇ ਭੁਗਤਾਨ ਕਰਦੇ ਸਮੇਂ ਭੁਗਤਾਨ ਦੀ ਪ੍ਰਕਿਰਿਆ ਲਈ ਆਪਣਾ ਕਾਰਡ ਸੌਂਪਣ ਦੀ ਬਜਾਏ ਆਪਣਾ ਪਿੰਨ ਖੁਦ ਦਰਜ ਕਰੋ। ਹਮੇਸ਼ਾ ਆਪਣੇ ਕਾਰਡ ਅਤੇ ਪਿੰਨ ਨੰਬਰਾਂ ਨੂੰ ਯਾਦ ਰੱਖੋ ਅਤੇ ਕਿਸੇ ਵੀ ਨੁਕਸਾਨ ਜਾਂ ਚੋਰੀ ਦੀ ਸਥਿਤੀ ਵਿੱਚ ਸੰਬੰਧਿਤ ਬੈਂਕ ਨੂੰ ਤੁਰੰਤ ਰਿਪੋਰਟ ਕਰੋ ਤਾਂ ਜੋ ਉਹ ਤੁਹਾਡੇ ਖਾਤੇ ਨੂੰ ਅਸਥਾਈ ਤੌਰ 'ਤੇ ਫਰੀਜ਼ ਕਰ ਸਕਣ ਅਤੇ ਜਦੋਂ ਤੱਕ ਤੁਹਾਡਾ ਨਵਾਂ ਕਾਰਡ ਬਦਲ ਕੇ ਨਹੀਂ ਮਿਲਦਾ ਉਦੋਂ ਤੱਕ ਕਿਸੇ ਹੋਰ ਅਣਅਧਿਕਾਰਿਤ ਲੈਣ ਦੇਣ ਨੂੰ ਰੋਕਿਆ ਜਾ ਸਕੇ। ਕਿਸੇ ਵੀ ਕਿਸਮ ਦੀ ਡਿਜੀਟਲ ਠੱਗੀ ਜਾਂ ਧੋਖਾਧੜੀ ਦਾ ਸ਼ੱਕ ਹੋਣ 'ਤੇ ਹੈਲਪਲਾਈਨ ਨੰਬਰ 1930 'ਤੇ ਤੁਰੰਤ ਸ਼ਿਕਾਇਤ ਦਰਜ ਕਰੋ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ।

ਨਵੇਂ ਹਿੰਦੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਖਜ਼ਾਨਾ ਤਹਿਤ। ਦੋਸਤੋ, ਕਹਿੰਦੇ ਨੇ ਕਿ ਕਈ ਵਾਰ ਮੁਹੱਬਤ ਦਾ ਸਭ ਤੋਂ ਔਖਾ ਫੈਸਲਾ ਕਿਸੇ ਨੂੰ ਹਾਸਲ ਕਰਨਾ ਨਹੀਂ, ਸਗੋਂ ਉਸਦੀ ਖੁਸ਼ੀ ਲਈ ਉਸਨੂੰ ਆਜ਼ਾਦ ਕਰ ਦੇਣਾ ਹੁੰਦਾ। ਸੋ ਇਹਨਾਂ ਹੀ ਜਜ਼ਬਾਤਾਂ ਨੂੰ ਬਿਆਨ ਕਰਦਾ ਅਗਲਾ ਗੀਤ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਜੀ, ਆਵਾਜ਼ ਅਰਿਜੀਤ ਸਿੰਘ ਦੀ। ਬਾਜ਼ਾਰ ਫਿਲਮ ਦੇ ਵਿੱਚੋਂ ਇਹ ਗੀਤ ਲਿਆ। ਗੀਤ ਦੇ ਬੋਲ ਲਿਖੇ ਨੇ ਸ਼ਬੀਰ ਅਹਿਮਦ ਨੇ ਅਤੇ ਸੰਗੀਤ ਤਿਆਰ ਕੀਤਾ ਕਨਿਕਾ ਕਪੂਰ ਨੇ।

0: ਹਮ ਚਾਰ ਇਸ ਫਿਲਮ ਵਿੱਚੋਂ ਹੁਣੇ ਤੁਸੀਂ ਸੁਣਿਆ ਸਮੀਰ ਖਾਨ ਨੂੰ। ਗੀਤ ਬੋਲ ਸ਼ਬੀਰ ਦੇ ਸੀ ਅਤੇ ਸੰਗੀਤ ਤਿਆਰ ਕੀਤਾ ਹੈ ਸਾਰਾ ਹੋਰਾਂ ਨੇ। ਸੋ ਇਸ ਦੇ ਨਾਲ ਹੀ ਅੱਜ ਦਾ ਖਜ਼ਾਨਾ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ।
1: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ। ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
0: FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ ਕਰ ਸਕਦੇ ਹੋ ਸਾਨੂੰ ਕਾਲ 01175280494 ਤੇ ਸੁਣੋਗੇ ਆਪਣੇ ਪਸੰਦ ਦੇ ਪੰਜਾਬੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਦਲੇਰ ਮਹਿੰਦੀ ਦੀ ਆਵਾਜ਼ 'ਚ ਇਸ ਗੀਤ ਨਾਲ।

0: ਸਾਸ਼ਰੇ 2 ਮੈਗਾਹਰਟਸ ਤੇ ਤੁਸੀਂ ਉਹ ਆਕਾਸ਼ਵਾਣੀ ਪਟਿਆਲਾ ਦੇ ਨਾਲ ਤੇ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। ਆਓ ਜੀ ਗੱਲ ਕਰਦੇ ਹਾਂ ਸਰਬਜੀਤ ਸਿੰਘ ਹੋਰਾਂ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
1: ਸਰਬਜੀਤ ਬੋਲਦਾ ਪਿੰਡ ਕੰਦਰ ਭੈਣੀ ਤੋਂ
0: ਜੀ। ਜੀ ਜੀ ਜੀ ਸਰਬਜੀਤ ਜੀ, ਗੀਤ ਕਿਹੜਾ ਸੁਣਨਾ ਚਾਹੋਗੇ?
1: ਕਲਵਿੰਦਰ ਢਿੱਲੋਂ ਦਾ ਗੀਤ ਕੋਈ ਵੀ
0: ਜੀ। ਪਹਿਲਾਂ ਵੀ ਫੋਨ ਕਰਦੇ ਹੋ ਤੁਸੀਂ?
1: ਅਸੀਂ ਤਾਂ ਪੱਕੇ ਸਰੋਤੇ ਹੀ ਟੇਲਰ ਦਾ ਕੰਮ ਆ ਜੀ, ਕਦੇ ਕੰਮ ਕਰਦੇ ਰਹਿੰਦੇ ਜੀ, ਕਦੇ ਆਪਣਾ ਆਕਾਸ਼ਵਾਣੀ ਪਟਿਆਲਾ ਸੁਣਦੇ ਰਹਿੰਦੇ,
0: ਨਾਲੇ ਸੋਹਣੇ ਸੋਹਣੇ ਸੂਟ ਸਿੰਦੇ ਰਹਿੰਦੇ ਹੋ। ਹੈ
1: ਬਸ ਜੀ, ਮਾਲਕ ਦੀ ਕਿਰਪਾ ਵਧੀਆ ਜੀ ਲੋਕਾਂ ਦੇ।
0: ਜੀ ਜੀ ਜੀ, ਤੇ ਜੇ ਗਾਣਾ ਕੋਈ ਬੀਟ ਵਾਲਾ ਜੇ ਤਾਂ ਤੇਜ਼, ਜੇ ਹੌਲੀ ਆ ਜੇ ਤਾਂ ਹੌਲੀ,
1: ਫਿਰ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਜੀ।
0: ਲਓ ਜੀ, ਹੋਰ ਜ਼ਿਆਦਾ ਵਧੀਆ ਕਰੋ ਜੀ। ਕੁਲਵਿੰਦਰ ਢਿੱਲੋਂ ਦੀ ਆਵਾਜ਼ ਸੁਣਦੇ ਹਾਂ, ਤੁਹਾਡੀ ਪਸੰਦ ਆਏਗੀ।
1: ਠੀਕ ਹੈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਇੱਕ ਗੱਲ ਆਖਾਂ ਉਹ ਵੀ ਡਰ ਡਰ ਕੇ, ਡਰ ਡਰ ਕੇ ਦਿਨ ਕੱਟਾਂ ਤੇਰੇ ਬਾਜੋ ਮਰ ਮਰ ਕੇ, ਮਰ ਮਰ ਕੇ।

0: ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਫਰਮਾਇਸ਼ ਤੇ ਤੁਸੀਂ ਕਰ ਰਹੇ ਹੋ ਸਾਡੇ ਨਾਲ ਫਰਮਾਇਸ਼ਾਂ ਆਪਣੇ ਪੰਜਾਬੀ ਗੀਤਾਂ ਦੀਆਂ, ਤੇ ਸੁਣਦੇ ਹਾਂ ਜੀ ਅਗਲੀ ਕਾਲ ਕਿਹਦੀ ਹੈ ਤੇ ਗੀਤ ਕਿਹੜਾ ਸੁਣਾਉਣਾ ਹੈ ਅਸੀਂ ਇਹਨਾਂ ਨੂੰ। ਹੈਲੋ ਹੈਲੋ
1: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ
1: ਮੈਂ ਪਿੰਡ ਦੁੱਧੜ ਤੋਂ ਜੋਰਾ ਸਿੰਘ ਬੋਲ ਰਹੀ
0: ਜੀ। ਜੋਰਾ ਸਿੰਘ ਜੀ, ਗੀਤ ਕਿਹੜਾ ਸੁਣੋਗੇ?
1: ਸ਼ਹਿਰੀ ਮਾਨ ਦਾ ਸੁਣਾ ਦੋ ਜੀ।
0: ਸ਼ਹਿਰੀ ਮਾਨ ਦਾ ਗੀਤ, ਕੋਈ ਖਾਸ ਗੀਤ ਸੁਣਨਾ?
1: ਹਾਂ ਜੀ, ਮਿਸ਼ਰੀ ਜੀ।
0: ਲਓ ਜੀ ਫਿਰ ਸੁਣੋ ਮਿਸ਼ਰੀ, ਤੁਹਾਡੀ ਮਿਸ਼ਰੀ ਵਰਗੀ ਬੋਲੀ ਤੇ ਅਸੀਂ ਗੀਤ ਵੀ ਮਿਸ਼ਰੀ ਵਰਗਾ ਸੁਣਾ ਦੇਣਾ। ਲਓ ਜੀ ਸੁਣੋ। ਸ਼ੁਕਰੀਆ।

0: ਲਓ ਜੀ, ਸਾਡੇ ਨਾਲ ਨੇ ਸਾਡੇ ਪੁਰਾਣੇ ਲਿਸਨਰ ਸੰਤ ਰਾਮ ਪਿੰਡ ਬੱਲਾਂ ਤੋਂ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ।
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ।
1: ਨਾਮ ਸੰਤ ਰਾਮ, ਪਿੰਡ ਬੱਲਾਂ, ਡਿਸਟ੍ਰਿਕਟ ਪਟਿਆਲਾ ਜੀ।
0: ਜੀ, ਸੰਤ ਰਾਮ ਜੀ, ਗੀਤ ਕਿਹੜਾ ਸੁਣਨਾ ਚਾਹੋਗੇ?

0: ਲਓ ਜੀ, ਲੈ ਰਹੇ ਹਾਂ ਪ੍ਰੋਗਰਾਮ ਦੀ ਆਖਰੀ ਕਾਲ, ਕਿਉਂਕਿ ਸਾਡੇ ਕੋਲ ਸਮਾਂ ਬਚਿਆ ਘੱਟ। ਹੈਲੋ ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਨਾਂ ਬਲਵਿੰਦਰ ਸਿੰਘ ਜੀ, ਪਿੰਡ ਆਸੇ ਮਾਜਰੇ, ਨਾਭਾ ਰੋਡ ਜੀ, ਜ਼ਿਲ੍ਹਾ ਪਟਿਆਲਾ ਜੀ।
0: ਪਿੰਡ ਅੱਕੋ ਮਾਜਰਾ ਹੈ ਜੀ?
1: ਆਸੇ ਮਾਜਰੇ ਜੀ, ਆਸੇ ਮਾਜਰਾ,
0: ਨਾਭਾ ਰੋਡ। ਆਸੇ ਮਾਜਰਾ, ਠੀਕ ਹੈ ਜੀ। ਗੀਤ ਕਿਹੜਾ ਸੁਣੋਗੇ?
1: ਪ੍ਰੀਤ ਬਰਾੜ ਤੇ ਮਿਸ ਪੂਜਾ ਦਾ ਜੀ।
0: ਠੀਕ ਹੈ ਜੀ, ਸੁਣਾ ਰਹੇ ਹਾਂ ਜੀ ਪ੍ਰੀਤ ਬਰਾੜ ਤੇ ਮਿਸ ਪੂਜਾ ਦੀ ਆਵਾਜ਼ ਆਵਾਜ਼ਾਂ 'ਚ ਤੁਹਾਨੂੰ ਇਹ ਗੀਤ।
1: ਠੀਕ ਹੈ,
0: ਸ਼ੁਕਰੀਆ ਕਾਲ ਕਰਨ ਲਈ,
1: ਧੰਨਵਾਦ।

ਜੀ, ਫੋਨ ਤੇ ਬਹੁਤ ਵਾਰੀ ਗੱਲਾਂ ਹੋਈਆਂ ਤੇ ਫੋਨ ਜਿਨ੍ਹਾਂ ਨੇ ਅੱਜ ਕੀਤੇ ਹੈ, ਕਿਰਪਾ ਕਰਕੇ ਘੱਟੋ ਘੱਟ ਹਫਤੇ ਦੋ ਹਫਤੇ ਦੇ ਵਕਫੇ ਬਾਅਦ ਹੀ ਫੋਨ ਕਰਨ, ਕਿਉਂਕਿ ਬਾਕੀ ਸਰੋਤਿਆਂ ਨੂੰ ਵੀ ਸਮਾਂ ਦਿੱਤਾ ਜਾ ਸਕੇ। ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਸੀਮਾ ਸ਼ਰਮਾ ਨੂੰ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਦਸ ਲੱਖ ਦੀ ਲਾਟਰੀ ਮੇਰੀ,
2: ਫਸੀ। ਫਰਜ਼ੀ ਆਫਰਸ ਤੋਂ ਸਾਵਧਾਨ,
3: RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।
5: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੋਇਆ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸਵੇਰ ਦੇ 11 ਵਜੇ ਨੇ। ਹੁਣ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ 'ਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦ ਅਤੇ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਏ। ਰਾਸ਼ਟਰੀ ਜਾਂਚ ਏਜੰਸੀ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੇ ਕਥਿਤ ਦਾਅਵਿਆਂ ਦਾ ਖੰਡਨ ਕੀਤਾ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ। ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਨੇ। ਭਾਰਤ ਨੇ ਨੇਪਾਲ ਨੂੰ 72 ਸਿਹਤ ਸਹੂਲਤਾਂ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਸੌਂਪੇ ਨੇ। ਘਰੇਲੂ LPG ਰਸੋਈ ਗੈਸ ਦੀ ਕੀਮਤ ਵਿੱਚ ਪ੍ਰਤੀ ਸਿਲੰਡਰ 29 ਰੁਪਏ ਦਾ ਵਾਧਾ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ ਨੇ ਕਿਹਾ ਕਿ ਸਾਲ 2044 ਤੱਕ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਈ ਆਵਾਜਾਈ ਵਿੱਚ ਤੇਜ਼ੀ ਲਿਆਉਣ ਵਿੱਚ ਭਾਰਤ ਅਹਿਮ ਭੂਮਿਕਾ ਨਿਭਾਏਗਾ। ਮੌਸਮ ਵਿਭਾਗ ਵੱਲੋਂ ਅੱਜ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਫੁੱਟਬਾਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿੱਤਣ ਤੇ ਵਧਾਈ ਦਿੱਤੀ ਏ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ। ਹਿੰਦੀ ਜ਼ਾਇਕਾ, ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਅੰਮ੍ਰਿਤਪਾਲ ਕੌਰ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਦੇ ਹੋ। 94650-0226-68 ਨੰਬਰ 'ਤੇ ਸਾਨੂੰ ਵਟਸਐਪ ਕਰੋ ਅਤੇ ਸੁਣੋ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਦੇ ਆਖਿਰ ਵਿੱਚ ਇੱਕ ਹੋਰ ਗੀਤ ਸੁਣਾਂਗੇ, ਫਰਮਾਇਸ਼ਾਂ ਵੀ ਸ਼ਾਮਿਲ ਕਰਨੀਆਂ ਨੇ ਤੁਹਾਡੀਆਂ। ਬਲਵਿੰਦਰ ਸਰਾਂ, ਗੁਰਦਾਸ, ਰਸਨਦੀਪ, ਮਨਿੰਦਰ ਸਰਾਂ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ, ਪਿੰਡ ਮੌਰਜੜ ਸਿੱਖਾਂ ਹਨ।

ਮਾਨਗੜ੍ਹ ਤੋਂ। ਅਗਲਾ ਸੁਨੇਹਾ ਪਿੰਡ ਨਥਾਣਾ ਤੋਂ ਹਰਜਿੰਦਰ ਸਿੰਘ ਛਿੰਦਾ, ਜਸਵੀਰ ਜੱਸੀ ਸੀਤਾ ਅਤੇ ਗੀਤਾ ਹੋਰੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ, ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੀਨੂ, ਡੈਨੀ, ਨੀਤੂ, ਜੋਤੀ ਅਤੇ ਸਜਨੀ ਹੋਰੀ। ਪ੍ਰੋਗਰਾਮ ਵਿੱਚ ਫਰਮਾਇਸ਼ ਸਾਨੂੰ ਕਰ ਰਹੇ ਨੇ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ, ਮਾਸਟਰ ਜਨਕ, ਜਲੰਧਰ ਤੋਂ। ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ, ਬਬਲੀ, ਰੁਚੀ, ਸੌਰਭ, ਸੁਰਭੀ, ਅਦਵੀਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਭੁਪਿੰਦਰ ਸਿੰਘ ਸਿੱਧੂ ਹੋਰਾਂ ਦਾ ਮੈਸੇਜ ਪਿੰਡ ਜਲਵੇੜਾ ਤੋਂ ਸਾਡੇ ਕੋਲ ਪਹੁੰਚਿਆ ਜੀ। ਨਰਿੰਦਰ ਚਾਵਲਾ ਪਿੰਡ ਮੁਕਾਰੋਂਪੁਰ ਤੋਂ, ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਹੋਰੀ। ਬਜੇਂਦਰ, ਤਾਰਾ ਦੇਵੀ, ਸੋਨਾਲੀ, ਸੋਨਮ, ਆਸ਼ੀਸ਼ ਹੋਰੀ ਟਿਕਮਗੜ੍ਹ ਮੱਧ ਪ੍ਰਦੇਸ਼ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਅਗਲਾ ਸੁਨੇਹਾ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ, ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਰਾਜੇਸ਼ਵਰ, ਸੋਨੂ, ਮੋਹਨ ਲਾਲ, ਸ਼ੌਂਕੀ, ਅਰਵਿੰਦ ਕੁਮਾਰ, ਜਲੰਧਰ ਤੋਂ। ਆਨੰਦ ਨਗਰ ਵੀ ਪਟਿਆਲਾ ਤੋਂ ਰਮੇਸ਼ ਭੁੱਕਲ, ਰਾਜੂ, ਰਾਣੀ ਭੁੱਕਲ, ਅਨਹਦ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਕੌਰ, ਗਗਨਦੀਪ ਸਿੰਘ ਅਤੇ ਇਹਨਾਂ ਦਾ ਪੂਰਾ ਭੁੱਕਲ ਪਰਿਵਾਰ। ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਨਰਿੰਦਰ ਸੋਨੀ, ਦੇਵੀਗੜ੍ਹ ਪਟਿਆਲਾ ਤੋਂ, ਕਿਸੇ ਵੀ ਗੀਤ ਦੀ ਇਹ ਫਰਮਾਇਸ਼ ਕਰ ਰਹੇ ਨੇ ਜੀ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ, USA ਤੋਂ ਰਾਮ ਲਾਲ ਖਰੌੜਾ ਹੋਰੀ ਅਤੇ ਇਹਨਾਂ ਦਾ ਪੂਰਾ ਮਾਧੋਪੁਰੀ ਪਰਿਵਾਰ। ਹਿੰਦੀ ਜ਼ਾਇਕਾ ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਢਿੰਗਾ, ਰਾਜਸਥਾਨ ਤੋਂ, ਰਮੇਸ਼, ਸ਼ਮਸ਼ੇਰ ਸਿੰਘ, ਜਰਨੈਲ ਸਿੰਘ, ਸਿਮਰਤ ਕੌਰ, ਮਨੂ, ਟੀਟੂ, ਸੰਦੀਪ, ਕਰਨ ਬਰਾੜ, ਰਾਜਵਿੰਦਰ ਕੌਰ, ਕੁਲਵੰਤ, ਰਾਜਸਥਾਨੀ ਹੋਰੀ। ਚੱਕ ਲਾਲੇਗਾ ਬਹਾਵਲ ਨਗਰ ਪੰਜਾਬ ਪਾਕਿਸਤਾਨ ਤੋਂ ਚੌਧਰੀ ਜ਼ੁਲਫੀਕਾਰ ਅਲੀ, ਕਾਕਾ ਸਿੰਘ ਪਿੰਡ ਸਿਉਣਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ ਜੀ। ਕ੍ਰਿਸ਼ਨ ਗਿਰੀ, ਪ੍ਰਤੀਕ, ਰਣਜੀਤ, ਅਲੀਸ਼ਾ, ਵਿਸ਼ਵ, ਸੁਰਿੰਦਰ ਹੋਰੀ, ਦਸ਼ਮੇਸ਼ ਨਗਰ ਤ੍ਰਿਪੜੀ ਤੋਂ ਇਹਨਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ। ਰਣਜੀਤ ਨਗਰ ਸਿਉਣਾ ਤੋਂ ਕਮਲਾ ਦੇਵੀ, ਰੀਨਾ ਸ਼ਰਮਾ, ਪਵਨ ਕੁਮਾਰ ਅਤੇ ਯੁਵਰਾਜ ਰਾਏ ਹੋਰੀ। ਰਮੇਸ਼ ਚਾਵਲਾ ਪਿੰਡ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ ਤੋਂ, ਆਸਥਾ, ਜੈਸ਼੍ਰੀ, ਸੰਤੋਸ਼, ਹੇਮੰਤ, ਦੀਪਕ, ਰਮੇਸ਼, ਰਾਇਜਲ, ਹੇਜਲ, ਵਿਹਾਨ, ਰੀਜੂ, ਬੱਬੂ, ਵੀਹੂ ਅਤੇ ਇਹਨਾਂ ਦਾ ਪੂਰਾ ਚਾਵਲਾ ਪਰਿਵਾਰ। ਸੋ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਜਿਹੜਾ ਅਸੀਂ ਤੁਹਾਨੂੰ ਸੁਣਾਵਾਂਗੇ ਉਹਦੇ ਲਈ ਹੋਰ ਫਰਮਾਇਸ਼ ਸ਼ਾਮਿਲ ਕਰ ਲੈਂਦੇ ਜੀ। ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾਂ, ਹੀਨਾ, ਸਕੀਲਾ, ਜੈਸਮੀਨ, ਰਾਜੀਆ, ਸੁਲਤਾਨਾ, ਅਖਤਰ ਅੰਸਾਰੀ, ਸੁਰਾਜ, ਮੁਹੰਮਦ ਜਾਵੇਦ ਅੰਸਾਰੀ ਹੋਰਾਂ ਦੀ। ਅਤੇ ਪ੍ਰੋਗਰਾਮ ਦੇ ਵਿੱਚ ਕਸੂਰ ਫਿਲਮ ਦਾ ਗੀਤ ਸੁਣੋਗੇ ਤੁਸੀਂ। ਇਹ ਹੋਏਗੀ ਜੀ ਅੱਜ ਦੇ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼, ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਨੇ। ਸੋ ਮਾਫ਼ੀ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਜਿਨ੍ਹਾਂ ਦੇ ਸੁਨੇਹੇ ਸ਼ਾਮਿਲ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਸਮੇਂ ਦੀ ਪਾਬੰਦੀ ਹੁੰਦੀ ਹੈ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਸਾਰਿਆਂ ਦੇ ਮੈਸੇਜ ਅਸੀਂ ਸ਼ਾਮਿਲ ਕਰ ਲਈਏ। ਪ੍ਰੋਗਰਾਮ ਦੇ ਆਖਿਰ ਵਿੱਚ ਕਸੂਰ ਫਿਲਮ ਦਾ ਗੀਤ ਸੁਣਦੇ ਹਾਂ।

0: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਹਿੰਦੀ ਜ਼ਾਇਕਾ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 11:30 ਹੋ ਰਹੇ ਨੇ ਇਸ ਵੇਲੇ ਸਵੇਰ ਦੀ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਖਾਸ ਪ੍ਰੋਗਰਾਮ ਭਵਿੱਖ ਦੇ ਸਿਤਾਰੇ। ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨਾਲ ਸੰਬੰਧਿਤ ਪੇਸ਼ਕਾਰੀਆਂ ਤੁਹਾਨੂੰ ਸੁਣਾਈਆਂ ਜਾਂਦੀਆਂ ਨੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੇ ਨੇ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਬੱਚੇ। ਇਸ ਪ੍ਰੋਗਰਾਮ ਨੂੰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਨੇ ਜੈਸਮੀਨ ਅਤੇ ਪੇਸ਼ਕਸ਼ ਹੈ ਮੁਹੰਮਦ ਇਮਤਿਆਜ਼ ਹੋਰਾਂ ਦੀ। ਅਤੇ ਆਓ ਸੁਣਦੇ ਹਾਂ ਫਿਰ ਇਹ ਪ੍ਰੋਗਰਾਮ ਭਵਿੱਖ ਦੇ ਸਿਤਾਰੇ।
1: ਸਾਰੇ ਹੀ ਸਰੋਤਿਆਂ ਦਾ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਭਵਿੱਖ ਦੇ ਸਿਤਾਰੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੈਸਮਿਨ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਬੱਚਿਆਂ ਦੀ ਦੁਨੀਆ ਦੀ ਸੈਰ 'ਤੇ ਲੈ ਕੇ ਜਾਵਾਂਗੇ, ਉਹ ਦੁਨੀਆ ਜਿੱਥੇ ਚਹਿਕਦੇ ਹਾਸੇ ਅਤੇ ਪਿਆਰੀਆਂ ਪਿਆਰੀਆਂ ਗੱਲਾਂ ਨੇ। ਸ਼ੁਰੂਆਤ ਕਰਾਂਗੇ ਪ੍ਰੋਗਰਾਮ ਦੀ।
2: ਅੱਜ ਅਸੀਂ ਤੁਹਾਨੂੰ 12 ਮਹਾਂ

ਘਰ ਵਿੱਚ ਲਿਆਉਂਦੇ ਹਾਂ। ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ, ਹਾੜ ਮਹੀਨਾ ਤਪਦਾ ਹੈ ਸਾਨੂੰ ਅੰਦਰੇ ਰੱਖਦਾ ਹੈ। ਸਾਉਣ ਚ ਬੱਦਲ ਵਸਦੇ ਨੇ ਅੰਬ ਜਮੂ

0: ਗੁੱਡ ਮਾਰਨਿੰਗ, ਮਾਈ ਨੇਮ ਇਜ਼ ਅੰਕੁਸ਼, ਆਈ ਸਟੱਡੀ ਇਨ 6th ਕਲਾਸ। ਮੈਂ ਤੁਹਾਨੂੰ ਅੱਜ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਸੋਨੀਆ ਦੇਸ਼ਾ ਅੰਦਰ ਦੇਸ਼ ਪੰਜਾਬ ਨਹੀਂ ਸਹੀਓ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਹੀਓ, ਰਲ ਮਿਲ ਬਾਗੀ ਪਿੰਗਾ ਝੂਟਣ ਕੁੜੀਆਂ ਨਾਗਰ ਵੇਲਾ, ਜੋਸ਼ ਜਵਾਨੀ ਠਾਠਾ ਮਾਰੇ ਲਿਸ਼ਕਨ ਹਾਰ ਹਮੇਲਾ, ਪਹਿਨਣ ਹੀਰੇ ਮੋਤੀ ਮੁੱਖ ਮੁਤਾਬ ਨਹੀਂ ਸਹੀਓ, ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਹੀਓ, ਜੁੜਮੁਟਿਆਰਾ ਤ੍ਰਿੰਜਨ ਦੇ ਵਿੱਚ ਚਰਖੇ ਬੈਠ ਕੁਕਾਵਨ, ਨਾਜਕ ਬਾਹਾਂ ਹੁਲਾਰ ਪਿਆਰੀ ਤੰਦ ਤਰਕਲੇ ਪਾਵਨ, ਸਿੰਨੇ ਅੱਗਾ ਲਾਵਨ ਹੋਠ ਉਨਾਬ ਨਹੀਂ ਸਹੀਓ, ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਹੀਓ, ਮੌਜ ਲਾਈ ਦਰਿਆਵਾਂ ਸੋਹਣੀ ਬਾਗ ਜ਼ਮੀਨਾਂ ਫਲਦੇ, ਸ਼ਰਫ ਪੰਜਾਬੀ ਧਰਤੀ ਉੱਤੇ ਠੁਕਮ ਠੁਮਕ ਪਏ ਚੱਲਦੇ, ਸਤਲੁਜ ਰਾਵੀ ਜਹਿਲਮ ਅਟਕ ਚਨਾਬ ਨਹੀਂ ਸਹੀਓ, ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਹੀਓ।
1: ਮੇਰਾ ਨਾਮ ਅੰਕਿਤਾ ਹੈ, ਮੈਂ 6ਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਹਦਾ ਨਾਂ ਤਿਰੰਗਾ ਹੈ। ਚੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ, ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ। ਚੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ, ਸਾਰੇ ਦੇਸ਼

0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਦੀਆ ਹੈ। ਮੈਂ ਆਤਮਾ ਰਾਮ ਕੁਮਾਰ ਸਭਾ ਸਕੂਲ ਦੀ ਵਿਦਿਆਰਥਣ ਹਾਂ। ਅੱਜ ਸਕੂਲ PTM ਦੇ ਮੌਕੇ 'ਤੇ ਅਸੀਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਸਬਜੈਕਟ ਬਿਜ਼ਨਸ ਬਲਾਸਟਰ ਦੇ ਤਹਿਤ ਇੱਕ ਵਰਕਸ਼ਾਪ ਲਗਾਈ ਹੈ, ਜਿਸ ਵਿੱਚ ਅਸੀਂ ਘੱਟ ਮੁੱਲ 'ਤੇ ਵਧੀਆ ਉਤਪਾਦ ਦੇ ਰਹੇ ਹਾਂ ਜੋ ਸਾਡੇ ਦੁਆਰਾ ਬਣਾਏ ਗਏ ਹਨ। ਇਸ ਪ੍ਰੋਜੈਕਟ ਨਾਲ ਸਾਡੇ ਅੰਦਰ ਆਤਮ ਵਿਸ਼ਵਾਸ, ਟੀਮ ਵਰਕ ਅਤੇ ਬਿਜ਼ਨਸ ਕਰਨ ਦਾ ਹੁਨਰ ਆਇਆ ਹੈ। ਅਸੀਂ ਆਪਣੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਡੋਲੀ ਮੈਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਛੋਟੀ ਸੋਚ ਨੂੰ ਵੱਡਾ ਬਣਾਇਆ ਜਾ ਸਕਦਾ ਹੈ। ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਬਿਜ਼ਨਸ ਕਰ ਰਹੇ ਹਾਂ। ਮੈਂ ਅਰਦਾਸ ਕਰਦੀ ਹਾਂ ਕਿ ਸਾਡੇ ਸਕੂਲ ਦੀ ਇਹ ਫੁਲਵਾੜੀ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੇ। ਧੰਨਵਾਦ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਦੀਆ ਹੈ। ਮੈਂ ਅੱਜ ਤੁਹਾਡੇ ਸਾਹਮਣੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰ ਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਗਣ ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ, ਕੁਝ ਰੁੱਖ ਮੇਰੇ ਯਾਰਾਂ ਵਰਗੇ ਚੁੰਮਾਂ ਤੇ ਗੜਲਾਵਾਂ, ਇੱਕ ਮੇਰੀ ਮਹਿਬੂਬਾਂ ਵਾਂਗਣ ਮਿੱਠਾ ਤੇ ਦੁਖਾਵਾਂ, ਕੁਝ ਰੁੱਖ ਮੇਰਾ ਦਿਲ ਕਰਦਾ ਮੋਢੇ ਚੁੱਕ ਖਿਡਾਵਾਂ, ਕੁਝ ਰੁੱਖ ਮੇਰਾ ਦਿਲ ਕਰਦਾ ਚੁੰਮਾਂ ਤੇ ਮਰ ਜਾਵਾਂ, ਕੁਝ ਰੁੱਖ ਜਦ ਰਲ ਕੇ ਝੂਮਣ ਤੇਜ ਵਗਣ ਜਦ ਵਾਵਾਂ, ਸਾਵੀਂ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ, ਮੇਰਾ ਵੀ ਇਹ ਦਿਲ ਕਰਦਾ ਰੁੱਖਾਂ ਦੀ ਜੂਨੇ ਆਵਾਂ, ਜੇ ਤੁਸੀਂ ਵੀ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ। ਥੈਂਕ ਯੂ।
1: ਮਾਈ ਨੇਮ ਇਜ਼ ਸ਼ਿਵਾ, ਆਈ ਸਟੱਡੀ ਇਨ 6th A ਕਲਾਸ। ਬਿਨਾਂ ਦਹਾੜ ਕਾ

0: ਅਸੀਂ ਸਕੂਲ ਦਾ ਧੰਨਵਾਦ ਕਰਦੇ ਹਾਂ ਆਪਣਾ ਸਮਾਂ ਦੇਣ ਲਈ ਤੇ ਬੱਚਿਆਂ ਨੂੰ ਤਿਆਰੀ ਕਰਵਾਉਣ ਲਈ। ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸੁਣਨ ਲਈ, ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਵਾਚਕ ਜੈਸਮਿਨ, ਪੇਸ਼ਕਸ਼ ਮੁਹੰਮਦ ਇਮਤਿਆਜ਼।
1: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਭਵਿੱਖ ਦੇ ਸਿਤਾਰੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz 'ਤੇ 12 ਵਜਣ ਵਾਲੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਹਿੰਦੀ 'ਚ ਖਬਰਾਂ ਸੁਣਾਂਗੇ।

0: ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ ਮੈਂ ਸੀਮਾ ਸ਼ਰਮਾ ਅਤੇ ਮੇਰੇ ਨਾਲ ਨੇ
1: ਅੰਮ੍ਰਿਤਪਾਲ ਕੌਰ
0: ਜੀ। ਅੰਮ੍ਰਿਤ, ਆਪਾਂ ਪਹਿਲਾਂ ਵੀ ਪ੍ਰੋਗਰਾਮ ਕਰਕੇ ਚੁੱਕੇ ਹਾਂ ਅਤੇ ਸਵੇਰੇ ਸਵੇਰੇ ਤੁਸੀਂ ਆ ਕੇ ਸਰੋਤਿਆਂ ਦੇ ਨਾਲ ਰੂਬਰੂ ਹੋਏ ਅਤੇ ਉਸ ਸਮੇਂ ਬੜੀ ਠੰਡਕ ਸੀ ਮੌਸਮ ਦੇ ਵਿੱਚ, ਅਤੇ ਹੁਣ ਕੁਝ ਥੋੜ੍ਹਾ ਜਿਹਾ ਬਦਲਾਅ ਹੈ, ਤਾਪਮਾਨ ਥੋੜ੍ਹਾ ਜਿਹਾ ਘਟਿਆ ਅਤੇ ਥੋੜ੍ਹੀ ਜਿਹੀ ਰਾਹਤ ਮਿਲੀ ਹੈ, ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਜਾਏਗਾ ਜਾਣ ਵੇਲੇ ਤੱਕ ਮੈਨੂੰ ਲੱਗਦਾ ਇਹ ਹੋ ਜਾਂਦਾ ਵੀ ਬਹੁਤ ਜ਼ਿਆਦਾ ਤਪਣ ਲੱਗ ਜਾਂਦਾ, ਅਤੇ ਗਰਮੀਆਂ ਦੇ ਵਿੱਚ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ, ਅਤੇ ਨਾਲ ਨਾਲ ਭੈਣਾਂ ਨੂੰ ਅਸੀਂ ਅੱਜ ਉਹਨਾਂ ਦੀ ਫਰਮਾਇਸ਼ 'ਤੇ ਗੀਤ ਵੀ ਸੁਣਾਉਣੇ ਹਾਂ ਅਤੇ ਇੱਕ ਸੁਰਖੀ ਵੀ ਸਾਂਝੀ ਕਰਨੀ ਹੈ
1: ਜੀ।
2: ਆਵੇ ਜੀ, ਕਿਉਂਕਿ ਸ਼ਨੀਵਾਰ ਉਹਨਾਂ ਦੀ ਫਰਮਾਇਸ਼ 'ਤੇ ਹਿੰਦੀ ਫਿਲਮੀ ਗੀਤ ਸੁਣਾਏ ਜਾਂਦੇ ਨੇ, ਪਰ ਅੱਜ ਐਤਵਾਰ ਹੈ ਅਤੇ ਅੱਜ ਅਸੀਂ ਪੰਜਾਬੀ ਗੀਤ ਸੁਣਾਵਾਂਗੇ। ਸੋ ਛੁੱਟੀ ਦਾ ਦਿਨ ਹੈ ਅਤੇ ਵੈਸੇ ਵੀ ਛੁੱਟੀਆਂ ਚੱਲ ਹੀ ਰਹੀਆਂ ਨੇ, ਅਤੇ ਪਹਿਲਾਂ ਸੁਰਖੀ ਸਾਂਝੀ ਕਰ ਲਈਏ ਭੈਣਾਂ ਨਾਲ।
0: ਸੁਰਖੀ ਸਾਂਝੀ ਕਰ ਲੈਂਦੇ ਹਾਂ, ਫਿਰ ਆਰਾਮ ਨਾਲ ਭੈਣਾਂ ਨੂੰ ਭੈਣਾਂ ਦੀ ਪਸੰਦ ਦੇ ਗੀਤ
2: ਸੁਣਾਵਾਂਗੇ ਜੀ। ਸੋ ਜਿਹੜੀ ਅੱਜ ਦੀ ਸੁਰਖੀ ਹੈ ਨਾ, ਇਹ ਇੱਕ ਨੌਜਵਾਨ ਲੜਕੀ ਦੀ ਹੈ
0: ਜੀ।
2: ਉਹ ਹੈਗੀ ਹੈ ਰੂਪਨਗਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਪਪਰਾਲੀ
0: ਜੀ,
2: ਉੱਥੋਂ ਦੀ ਰਹਿਣ ਵਾਲੀ ਉਹ ਬੱਚੀ ਹੈ, ਉਹਦੇ ਪਾਪਾ ਕਿਸਾਨ ਨੇ
0: ਜੀ।
2: ਸੋ ਅਮਰਜੀਤ ਸਿੰਘ ਉਹਨਾਂ ਦੇ ਪਾਪਾ ਨੇ, ਅਤੇ ਇਸ ਬੇਟੀ ਦਾ ਨਾਂ ਹੈ ਜੀ ਮਹਿਕਪ੍ਰੀਤ ਕੌਰ
0: ਜੀ।
2: ਮਹਿਕਪ੍ਰੀਤ ਕੌਰ ਨੇ ਕੀ ਕੀਤਾ ਕਿ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਦੀ ਪ੍ਰੀਖਿਆ ਵਿੱਚ ਪੂਰੇ ਦੇਸ਼ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ
0: ਜੀ। ਦੇਖੋ ਜੀ, ਅਸੀਂ ਕਹਿੰਦੇ ਹਾਂ ਕਿ ਧੀਆਂ ਜਿਹੜੀਆਂ ਨੇ, ਜੇ ਉਹਨਾਂ ਨੂੰ ਮੌਕਾ ਦਿਓ ਤਾਂ ਉਡਾਰੀ ਉਹ ਮਾਰ ਸਕਦੀਆਂ ਨੇ, ਅਤੇ ਦੇਖੋ ਉਹਨਾਂ ਨੇ ਕਿੰਨੀ ਆਪਣੀ ਜਿਹੜੀ ਹੈ ਹੋਂਦ ਦਰਸਾਈ ਹੈ ਕਿ ਜੇਕਰ ਮੌਕਾ ਮਿਲੇ ਤਾਂ ਧੀਆਂ ਵੀ ਪੁੱਤਰਾਂ ਤੋਂ ਘੱਟ ਨਹੀਂ
2: ਹੈ,
0: ਅਤੇ ਪਹਿਲਾ ਸਥਾਨ ਹਾਸਲ ਕਰਨਾ ਬਹੁਤ ਵੱਡੀ ਇੱਕ ਉਪਲਬਧੀ ਹੈ, ਪੇਪਰ ਦੇ ਵਿੱਚ ਬੈਠ ਕੇ ਬੈਠਣਾ ਹੀ ਉਪਲਬਧੀ ਸੀ
2: ਪਹਿਲਾਂ, ਹੈ ਨਾ, ਔਰ ਪੂਰੇ ਭਾਰਤ ਦੇਸ਼ ਦੇ ਵਿੱਚੋਂ
0: ਸਭ ਤੋਂ ਵੱਧ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਉਣਾ, ਇਹ ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ, ਮਾਪਿਆਂ ਵਾਸਤੇ ਵੀ, ਸਾਡੇ ਸੂਬੇ ਵਾਸਤੇ ਵੀ, ਤੇ ਸਾਡੇ ਸਾਰੇ ਸੁਣਨ ਵਾਲਿਆਂ ਵਾਸਤੇ ਵੀ। ਤੇ ਏਅਰ ਫੋਰਸ ਦੀ ਪ੍ਰੀਖਿਆ ਜਿਹੜੀ ਹੈ ਕੋਈ ਸੌਖੀ ਪ੍ਰੀਖਿਆ ਨਹੀਂ ਹੈ, IAF ਦੀ ਪ੍ਰੀਖਿਆ ਦੇਣਾ ਬਹੁਤ ਵੱਡੀ ਜਿਹੜੀ ਹੈ ਅਚੀਵਮੈਂਟ ਹੈ,
2: ਔਰ ਰਾਸ਼ਟਰੀ ਪੱਧਰ ਦੀ ਦਾਖਲਾ ਪ੍ਰੀਖਿਆ ਇਹ ਦੱਸ ਦਈਏ ਆਪਣੇ ਸਰੋਤਿਆਂ ਨੂੰ, ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਜਿਹੜਾ ਬੱਚੀ ਨੇ ਕਲੀਅਰ ਕੀਤਾ,
0: ਇਹਦੇ ਚ ਮੁੰਡੇ ਤੇ ਕੁੜੀਆਂ
2: ਦੋਵੇਂ ਹਿੱਸਾ ਲੈ ਸਕਦੇ
0: ਜੀ, ਤੇ ਫਿਰ ਔਰਤਾਂ ਤੇ ਪੁਰਸ਼ਾਂ ਦੋਵਾਂ ਲਈ ਇਹ ਟੈਸਟ ਕਾਮਨ ਹੁੰਦਾ ਹੈ, ਤੇ ਇਹ ਟੈਸਟ ਦੇ ਵਿੱਚ ਦੇਖੋ ਬੇਟੇ ਵੀ ਬੈਠੇ, ਬੇਟੀਆਂ ਵੀ ਬੈਠੀਆਂ, ਬੇਟੇ ਬੇਟੀਆਂ ਬਰਾਬਰ ਨੇ, ਅਸੀਂ ਕਦੇ ਇਹ ਨਹੀਂ ਕਹਿੰਦੇ ਕਿ ਬੇਟੀਆਂ ਉੱਪਰ ਚਲੀਆਂ ਗਈਆਂ ਜਾਂ ਬੇਟੇ ਹੇਠਾਂ ਨੇ ਜਾਂ ਬੇਟੇ ਉੱਪਰ ਨੇ, ਪਰ ਇਹ ਹੈ ਕਿ ਪਿਛੋਕੜ ਜੇ ਅਸੀਂ ਦੇਖਦੇ ਹਾਂ ਤਾਂ ਉਹਦੇ 'ਚ ਇਹਨਾਂ ਨੂੰ ਮੌਕੇ ਨਹੀਂ ਮਿਲੇ, ਸਿਰਫ ਇਸ ਗੱਲ ਕਰਕੇ ਕਿਹਾ ਜਾਂਦਾ ਕਿ ਜਦੋਂ ਮੌਕਾ ਮਿਲੇਗਾ ਤਾਂ ਹੀ ਕੋਈ ਆਪਣਾ ਹੁਨਰ ਜਿਹੜਾ ਦਿਖਾ ਸਕਦਾ।
2: ਸੀਮਾ ਜੀ ਦੇਖੋ, ਜਦੋਂ ਆਪਾਂ ਪਿਛੋਕੜ ਦੀ ਗੱਲ ਕਰਦੇ ਹਾਂ ਨਾ, ਠੀਕ ਹੈ ਪਿਛੋਕੜ ਦੇ ਵਿੱਚ ਮੌਕੇ ਨਹੀਂ ਮਿਲੇ
0: ਜੀ,
2: ਪਰ ਅਜੇ ਵੀ ਕਈ ਖੇਤਰ ਇਹੋ ਜਿਹੇ ਨੇ ਜੋ ਅਜੇ ਵੀ ਕੁੜੀਆਂ ਨੂੰ ਕਹਿੰਦੇ ਨੇ ਹਾਂ ਕਿ ਤੂੰ 10ਵੀਂ ਕਰ ਲਈ, 12ਵੀਂ ਕਰ ਲਈ, ਕਿ ਬਸ
0: ਚਿੱਠੀ ਪੜ੍ਹਨੀ ਆ ਗਈ, ਬਸ ਬਹੁਤ ਹੈ,
2: ਵੀ ਹੁਣ ਸਾਡੇ ਪਿੰਡ ਤੱਕ ਸਕੂਲ ਇਹ ਇੱਥੇ ਤੱਕ ਹੀ ਸੀਗਾ, ਹੁਣ ਅਸੀਂ ਅੱਗੇ ਤੈਨੂੰ
0: ਸ਼ਹਿਰ ਨਹੀਂ ਭੇਜਣਾ ਜੀ। ਪਰ ਅਜਿਹਾ ਨਹੀਂ ਹੈ, ਜੇਕਰ ਅਸੀਂ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਦੇ ਮੌਕੇ ਦੇਵਾਂਗੇ ਤਾਂ ਉਹ ਬਰਾਬਰ ਦੇ ਆਪਣੇ ਰਿਜ਼ਲਟਸ ਵੀ ਦੇਣਗੇ
2: ਜੀ,
0: ਅਤੇ ਇਹ ਮਾਣ ਵਾਲੀ ਗੱਲ ਜਿਹੜੀ ਹੈਗੀ ਹੈ ਸਾਡੇ ਵਾਸਤੇ ਹੈ ਕਿ ਇਸ ਬੇਟੀ ਨੇ ਸਾਡੇ ਸੂਬੇ ਦਾ ਨਾਂ ਚਮਕਾਇਆ ਅਤੇ ਸਾਡੇ ਜਿਹੜੇ ਹੈਗੇ ਆ ਸਮਾਜ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ।
2: ਸੋ ਇਹਦੇ ਵਿੱਚ ਇੱਕ ਗੱਲ ਹੋਰ ਇੱਥੇ ਜੋੜਨੀ ਚਾਹਵਾਂਗੀ ਕਿ ਪਹਿਲਾਂ ਨਾ ਇਸ ਬੱਚੀ ਦੇ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਜਿਵੇਂ ਆਮ ਬੱਚੇ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਬਾਹਰਲੇ ਦੇਸ਼ ਜਾ ਕੇ,
0: ਬਾਹਰਲੇ ਦੇਸ਼ ਜਾ ਕੇ,
2: ਹੈ ਨਾ, ਉੱਥੇ ਜਾ ਕੇ ਸੈਟਲ ਹੋ ਜਾਓ
0: ਜੀ,
2: ਪਰ ਦੇਖੋ ਫਿਰ ਘਰਦਿਆਂ ਨੇ ਪ੍ਰੈਸ਼ਰ ਪਾਇਆ, ਪ੍ਰੈਸ਼ਰ ਨਹੀਂ ਪਾਇਆ ਹੋਣਾ, ਮਤਲਬ ਕਿਹਾ ਹੋਣਾ ਉਸਨੂੰ, ਹੈ ਨਾ, ਕਿ ਜੇ ਤੈਨੂੰ ਇੱਥੇ ਠੀਕ ਲੱਗਦਾ ਤਾਂ ਤੂੰ ਇੱਥੇ ਰਹਿ ਕੇ ਪੜ੍ਹ ਲੈ, ਤੈਨੂੰ ਅਸੀਂ ਮੌਕਾ ਦੇ ਰਹੇ ਹਾਂ, ਹੈ ਨਾ, ਅਤੇ ਉਹ ਬੱਚੀ ਨੇ ਇੱਥੇ ਰਹਿ ਕੇ ਮਿਹਨਤ ਕੀਤੀ। ਇਹ ਜ਼ਰੂਰੀ ਨਹੀਂ ਹੈ ਕਿ ਹਾਂ ਵਿਦੇਸ਼ਾਂ ਦੇ ਵਿੱਚ ਹੀ ਸਾਰਾ ਕੁਛ ਹੈ, ਆਪਣੇ ਦੇਸ਼ ਦੇ ਵਿੱਚ ਨਹੀਂ ਹੈ, ਜੇ ਆਪਾਂ ਮਿਹਨਤ ਕਿਤੇ ਵੀ ਕਰ ਲਓ ਨਾ, ਚਾਹੇ ਆਪਣੇ ਦੇਸ਼ ਵਿੱਚ ਆ ਚਾਹੇ ਵਿਦੇਸ਼ ਦੇ ਵਿੱਚ ਆ, ਉੱਥੇ ਆਪਾਂ ਜ਼ਰੂਰ ਸਫਲ
0: ਹੋਣੇ ਪੈਣਗੇ, ਤੇ ਇਹ ਇੱਕ ਸੁਨੇਹਾ ਹੋਰ ਵੀ ਹੈ ਸਾਡੇ ਲਿਸਨਰਸ ਲਈ, ਅਸੀਂ ਇਹ ਦੇ ਰਹੇ ਹਾਂ ਕਿ ਜੇਕਰ ਧੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੌਕੇ ਦੇਵਾਂਗੇ ਤਾਂ ਉਹ ਅੱਗੇ ਆਉਣਗੀਆਂ, ਤਾਂ ਹੈ ਹੀ ਹੈ, ਪਰ ਆਪਣੇ ਦੇਸ਼ ਦੇ ਵਿੱਚ ਰਹਿ ਕੇ ਉਹ ਬਹੁਤ ਕੁਛ ਕਰ ਸਕਦੀਆਂ ਨੇ, ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਬਰਾਬਰ ਦਾ ਯੋਗਦਾਨ ਪਾ ਸਕਦੀਆਂ ਨੇ, ਕੋਈ ਬਾਹਰ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਜਦੋਂ ਕਿ ਇਹ ਜਿਹੜੀ ਹੈ ਬਾਹਰ ਵਾਲੇ ਬੱਚੇ ਜਦੋਂ ਇਹ ਸੁਣਦੇ ਹੋਣਗੇ ਤਾਂ ਉਹ ਵੀ ਫਖਰ ਕਰਦੇ ਹੋਣਗੇ ਕਿ ਸਾਡੀ ਕਿਸੇ ਭੈਣ ਨੇ, ਸਾਡੀ ਕਿਸੇ ਬੱਚੀ ਨੇ ਇਸ ਮੁਕਾਮ ਹਾਸਲ ਕੀਤਾ। ਤੇ ਹੁਣ
2: ਪ੍ਰੋਗਰਾਮ ਦੇ ਵਿੱਚ ਆਪਾਂ ਵਾਪਿਸ ਭੈਣਾਂ ਦੀ
0: ਭੈਣਾਂ ਦੀ
2: ਫਰਮਾਇਸ਼ਾਂ ਤੇ ਆਨੇ ਹਨਾ, ਭੈਣਾਂ ਸੋਚ ਰਹੀਆਂ ਹੋਣੀਆਂ ਕਿ ਵੀ ਫਰਮਾਇਸ਼ਾਂ ਦਾ ਵਾਅਦਾ ਕਰਕੇ
0: ਇਹ ਤਾਂ ਰੁੱਝ
2: ਕਿ
0: ਗਈਆਂ।
2: ਹਾਂ ਗੱਲਾਂ ਲੰਬੀਆਂ ਲੈ ਗਈਆਂ ਭੈਣੋ, ਸਾਨੂੰ ਯਾਦ ਹੈ ਅਸੀਂ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਜ਼ਰੂਰ ਪੂਰੀਆਂ ਕਰਨੀਆਂ ਨੇ, ਅਤੇ ਚਿੱਠੀਆਂ ਤਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਸਾਨੂੰ ਭੇਜੀਆਂ ਹੋਈਆਂ ਉਹ ਤਾਂ ਅਸੀਂ ਸ਼ਾਮਿਲ ਕਰਾਂਗੇ, ਪਰ ਜਿਹੜੀਆਂ ਸਾਡੀਆਂ ਭੈਣਾਂ ਰਹਿ ਗਈਆਂ ਚਿੱਠੀ ਭੇਜਣ ਤੋਂ ਉਹ ਸਾਨੂੰ ਵਟਸਐਪ ਮੈਸੇਜ ਕਰ
0: ਸਕਦੀਆਂ, ਭੇਜ ਸਕਦੀਆਂ ਨੇ।
2: ਨੰਬਰ ਤੁਸੀਂ ਦੱਸ ਦਿਓ
0: 9456500226 68। ਇਸ ਨੰਬਰ 'ਤੇ ਸਾਨੂੰ ਮੈਸੇਜ ਕਰਕੇ ਆਪਣੇ ਜਿਹੜੀਆਂ ਪਸੰਦ ਦਾ ਗੀਤ ਵੀ ਸੁਣ ਸਕਦੀਆਂ ਨੇ।
2: ਅਤੇ ਹੁਣ ਪਹਿਲਾਂ ਮੈਸੇਜ ਸ਼ਾਮਿਲ ਕਰ ਲਈਏ,
0: ਤੁਸੀਂ ਆਪਾਂ ਨੰਬਰ ਅਨਾਊਂਸ ਕੀਤਾ ਨਾਲ ਦੀ ਨਾਲ
2: ਸ਼ੁਰੂ ਵੀ ਹੋ ਗਿਆ
0: ਭੈਣਾਂ ਵੀ ਅੱਜ ਕੱਲ੍ਹ ਹੋਟਲਾਈਨ 'ਤੇ ਨੇ
2: ਜੀ।
0: ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਇਹ ਫਰਮਾਇਸ਼ ਦੀਪਿਕਾ ਮਲਹੋਤਰਾ ਅਤੇ ਗਵਿਆ ਮਲਹੋਤਰਾ ਹੋਰਾਂ ਦੀ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ।
2: ਜੀ ਕਨੇਰਾ ਮੁਹੱਲਾ ਪਟਿਆਲਾ ਤੋਂ ਇੱਕ ਖੱਤ ਮੇਰੇ ਹੱਥ ਵਿੱਚ ਪਹੁੰਚਿਆ ਹੈ ਜੀ। ਇਹ ਲਿਖਣ ਵਾਲੇ ਨੇ ਨੀਲਮ ਪਲਕ, ਗੀਤੂ ਅਤੇ ਨਿਹਾਰਿਕਾ ਹੋਰੀ
0: ਜੀ। ਹਰਜਿੰਦਰ ਕੌਰ, ਹਰਦੀਪ ਕੌਰ, ਰਮਨ, ਜੋਤ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਭੇਜਿਆ ਸਾਨੂੰ ਇਹਨਾਂ ਨੇ ਸੁਨੇਹਾ
2: ਜੀ।
0: ਅਤੇ ਹੁਣ ਆਪਾਂ ਪਹਿਲਾਂ ਸੁਣਾ ਦਿੰਦੇ ਹਾਂ ਗੀਤ, ਫਿਰ ਭੈਣਾਂ ਦੇ ਬਾਕੀ ਨਾਮ ਵੀ ਸ਼ਾਮਿਲ ਜ਼ਰੂਰ ਕਰਾਂਗੇ। ਆਓ ਸੁਣਦੇ ਹਾਂ ਜੀ ਇਹ ਗੀਤ, ਜਿਸਨੂੰ ਆਵਾਜ਼ਾਂ ਦਿੱਤੀਆਂ ਨੇ ਸੁਰਿੰਦਰ ਕੌਰ, ਪਰਮਜੀਤ ਪੰਮਾ ਅਤੇ ਸਾਥੀਆਂ ਨੇ।

0: ਜੀ ਭਾਵ ਕਹਿੰਦੀ ਵੇਲਣਾ ਲਿਆ ਤੇ ਹੁਣ ਅਗਲੀਆਂ ਸਾਡੀਆਂ
1: ਜੀ
0: ਭੈਣਾਂ ਕੀ ਕਹਿੰਦੀਆਂ ਨੇ, ਉਹਨਾਂ ਨੇ
1: ਸੋ
0: ਕੀ
1: ਵੇਲਣੇ
0: ਸੁਣਨਾ?
1: ਬਿਨਾ ਨਾ ਸਾਡੀਆਂ ਭੈਣਾਂ ਦਾ ਸਰਦਾ ਨਹੀਂ ਹੈ, ਹੈ ਨਾ? ਚਾਹੇ ਜਿੱਧਰ ਮਰਜ਼ੀ ਲਗਾ ਲਓ ਹਿਸਾਬ ਤੁਸੀਂ, ਹੈ ਨਾ
0: ਜੀ?
1: ਤੇ ਸੀਮਾ ਜੀ, ਆਪਾਂ ਉਹਨਾਂ ਦੀ ਫਰਮਾਇਸ਼ ਦੇ ਗੀਤ ਸੁਣਾ ਰਹੇ ਹਾਂ। ਛੁੱਟੀਆਂ ਵੀ ਹੋਈਆਂ ਪਈਆਂ, ਮੈਨੂੰ ਨਾ ਇੱਥੇ ਕੁਝ ਕੁ 17 ਯਾਦ ਆ ਰਹੀਆਂ ਨੇ ਛੁੱਟੀਆਂ ਨਾਲ ਸੰਬੰਧਿਤ।
0: ਕੀ ਬਾਤ ਹੈ!
1: ਹੈ ਤਾਂ ਥੋੜ੍ਹੀਆਂ ਜਿਹੀਆਂ ਇਮੋਸ਼ਨਲ ਕਰਨ ਵਾਲੀਆਂ, ਪਰ ਮੈਨੂੰ ਲੱਗਦਾ ਕਿ ਆਪਣੀਆਂ ਭੈਣਾਂ ਨਾਲ ਆਪਾਂ ਸਾਂਝੀਆਂ ਜ਼ਰੂਰ ਕਰ ਲਈਏ,
0: ਜ਼ਰੂਰ,
1: ਹੈ ਨਾ? ਕਿਸੇ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦੇ ਛੁੱਟੀਆਂ ਹੋਈਆਂ ਸਭ ਨੂੰ, ਪਰ ਕੁਝ ਔਰਤਾਂ ਹਿੱਸੇ ਛੁੱਟੀ ਨਹੀਂ ਆਈ।
0: ਅੱਛਾ!
1: ਮਾਂ ਮੋਈ ਪੇਕੇ ਜਾਵੇ ਵੀ ਕਿਵੇਂ ਜਦ ਕਿਸੇ ਨੇ ਨਾ ਬੁਲਾਈ। ਬੱਚੇ ਕਰਨ ਜ਼ਿੱਦ ਮਾਵਾਂ ਅੱਗੇ, ਇਸ ਵਾਰ ਕਿਤੇ ਘੁੰਮਣ ਤਾਂ ਲੈ ਜਾਵੀ। ਮਾਪਿਆਂ ਬਾਰੇ ਅੰਦਰੋਂ ਅੰਦਰਲੀ ਰੋਂਦੀ, ਪੀੜ ਦਰਦ ਦਾ ਲੈ ਪੱਲੇ ਤਨਹਾਈ। ਸੋਚੇ ਹੁੰਦੇ ਜੇ ਮਾਪੇ ਮੇਰੇ, ਤਾਂ ਮੈਂ ਵੀ ਚਲੀ ਜਾਂਦੀ ਨਾਨਕੇ ਚਾਈ ਚਾਈ। ਮਾਵਾਂ ਨਾਲ ਹੀ ਪੇਕੇ ਹੁੰਦੇ, ਮਾਵਾਂ ਬਾਝੋਂ ਹੋ ਗਿਆ ਸਭ ਖਾਕ। ਜੇ ਹੋਵਣ ਚੰਗੇ ਭਾਈ, ਮਾਪਿਆਂ ਬਾਅਦ ਪੁੱਛਣ ਜੋ ਭੈਣਾਂ ਦੀ ਸੁੱਖ ਸਾਂਦ। ਪਰ ਕਈ ਭਰਾ ਨਾ ਵਰਤਦੇ ਭੈਣਾਂ ਨਾਲ, ਮਾਂ ਪਿਓ ਮਰੇ ਬਾਅਦ। ਵਰਤਣ ਜੇ ਭਰਾ ਭਰਜਾਈ, ਤਾਂ ਆਉਣ ਨਾਲ ਮਾਪੇ
0: ਜਾਏ।
1: ਸੋ ਬੜਾ ਖੂਬਸੂਰਤ ਜਿਹਾ ਇਮੋਸ਼ਨਲ ਜਿਹਾ ਇਹ ਸੁਨੇਹਾ ਲਿਖਿਆ ਹੋਇਆ
0: ਜੀ,
1: ਪਰ ਇੱਥੇ ਆਪਣੇ ਵੀਰਾਂ ਨੂੰ ਕਹਿਣਾ ਚਾਹਾਂਗੇ
0: ਜੀ ਜੀ ਜੀ,
1: ਕਿਉਂਕਿ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਦੇਖੋ ਭੈਣਾਂ ਤੁਹਾਡੀਆਂ ਸੋਚਦੀਆਂ ਨੇ ਕਿ ਵੀ ਪੇਕੇ ਸਾਡੇ ਮਾਵਾਂ ਨਾਲ ਹੁੰਦੇ ਨੇ, ਹੈ ਨਾ? ਪਰ ਤੁਸੀਂ ਇਸ ਗੱਲ ਨੂੰ ਝੂਠ ਕਰ ਦਿਖਾਓ
0: ਜੀ,
1: ਹੈ ਨਾ? ਇਹ ਛੁੱਟੀਆਂ ਦੇ ਵਿੱਚ

0: ਜੇ ਤੁਹਾਡੇ ਰੋਸੇ ਗਿਲੇ ਨੇ,
1: ਜੀ
0: ਖਾਸ ਕਰ ਕਿਉਂਕਿ ਦੇਖੋ ਇੱਕੋ ਹੀ ਜਨਮ ਮਿਲਿਆ ਇਹ, ਹੈ ਨਾ। ਅੱਜ ਕੱਲ੍ਹ ਤਾਂ ਆਪਾਂ ਵੇਖਦੇ ਹਾਂ ਬੱਚੇ ਵੀ ਇੱਕ ਇੱਕ ਹੀ ਨੇ,
1: ਹਾਂਜੀ
0: ਹੈ ਨਾ। ਫਿਰ ਉਹ ਬੱਚੇ ਕਿਹਦੇ ਕੋਲ ਜਾਣਗੇ, ਹੈ ਨਾ। ਛੋਟੇ ਬੱਚੇ ਹੁੰਦੇ ਨੇ,
1: ਜੀ
0: ਉਹਨਾਂ ਨੂੰ ਵੀ ਚਾਅ ਹੁੰਦਾ, ਕਿਉਂਕਿ ਜਦੋਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੇਖਦੇ ਨੇ ਕਿ ਹਾਂ ਉਹ ਨਾਨਕੇ ਜਾ ਰਹੇ ਨੇ
1: ਜੀ
0: ਜਾਂ ਸਾਡੀਆਂ ਮਾਸੀਆਂ ਮਾਮਿਆਂ ਕੋਲ ਜਾ ਰਹੇ ਨੇ, ਹੈ ਨਾ। ਸੋ ਉੱਥੋਂ ਕੋਈ ਵੀ ਰੋਸੇ ਗਿਲੇ ਨੇ, ਉਹਨਾਂ ਨੂੰ ਇਹ ਛੁੱਟੀਆਂ ਦੇ ਵਿੱਚ ਖਤਮ ਕਰੋ
1: ਤੇ
0: ਤੁਸੀਂ।
1: ਬੁਲਾਓ,
0: ਹਾਂ, ਆਪਣੀਆਂ ਭੈਣਾਂ ਨੂੰ ਚਾਈ
1: ਬੁਲਾਓ
0: ਚਾਈ ਬੁਲਾਓ,
1: ਜੀ।
0: ਕਿਉਂਕਿ ਦੇਖੋ ਕੀ ਹੁੰਦਾ ਕਿ ਭੈਣਾਂ ਜਦੋਂ ਆਉਂਦੀਆਂ ਨੇ ਪੇਕੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੁਝ ਲੈ ਜਾਂਦੀਆਂ ਨੇ,
1: ਜੀ
0: ਹੈ ਨਾ। ਸਾਲ ਬਾਅਦ ਇਹ ਦਿਨ ਹੁੰਦੇ ਨੇ ਜਾਂ ਕੋਈ ਹੋਰ ਤੇ ਤਿਉਹਾਰ ਹੁੰਦਾ,
1: ਜੀ
0: ਨਹੀਂ ਤਾਂ ਸਾਰੀਆਂ ਆਪਣੇ ਘਰਾਂ ਦੇ ਵਿੱਚ ਰਾਜ਼ੀ ਖੁਸ਼ੀ ਵਸਦੀਆਂ ਹੁੰਦੀਆਂ ਨੇ।
1: ਬਿਲਕੁਲ ਜੀ, ਬਿਲਕੁਲ।
0: ਜੇ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਕੁਝ ਦੇ ਵੀ ਦਿਓਗੇ, ਉਹਨਾਂ ਦਾ ਕੁਝ ਵੱਧ ਨਹੀਂ ਜਾਣਾ, ਤੁਹਾਡਾ ਕੁਝ ਘੱਟ
1: ਨਹੀਂ
0: ਨਹੀਂ
1: ਜਾਣਾ,
0: ਜਾਣਾ ਉਹਨਾਂ
1: ਨਹੀਂ,
0: ਦਾ
1: ਕੁਝ
0: ਕੁਝ
1: ਵੱਧ
0: ਵੱਧ
1: ਨਹੀਂ
0: ਨਹੀਂ
1: ਜਾਣਾ,
0: ਜਾਣਾ, ਹੈ ਨਾ।
1: ਜੀ
0: ਸੋ ਪਿਆਰ ਮੁਹੱਬਤ ਦੇ ਰਿਸ਼ਤੇ ਨੇ, ਇਹਨਾਂ ਨੂੰ ਇਦਾਂ ਹੀ ਬਣਾ ਕੇ
1: ਬਣਾ ਕੇ
0: ਰੱਖੋ
1: ਰੱਖੋ। ਤੇ ਆਪਣੇ ਜਿਹੜੇ ਘਰ ਪਰਿਵਾਰ ਦੇ ਵਿੱਚ ਭਰਾ ਨੇ, ਵੀਰ ਨੇ, ਉਹਨਾਂ ਨੂੰ ਇਹ ਵੀ ਗੁਜ਼ਾਰਿਸ਼ ਹੈ ਕਿ ਜੇਕਰ ਭੈਣ ਰੁੱਸੀ ਹੋਈ ਹੈ ਤਾਂ ਉਹਨੂੰ ਮਨਾ
0: ਹਾਂ
1: ਵੀ
0: ਮਨਾ
1: ਲੈਣ,
0: ਲੈਣ,
1: ਹੈ
0: ਹੈ
1: ਨਾ।
0: ਨਾ।
1: ਹਾਂ,
0: ਤੇ ਕੋਈ ਗੱਲ ਨਹੀਂ, ਜੇ ਤੁਹਾਡੇ ਵੀਰ ਰੁੱਸੇ ਵੀ ਹੋਏ ਨੇ ਤਾਂ ਆਕਾਸ਼ਵਾਣੀ ਪਟਿਆਲਾ ਦਾ ਤਾਂ ਭੈਣੋ ਤੁਹਾਡੇ ਨਾਲ ਹੈਗਾ ਹੀ ਹੈ
1: ਜੀ
0: ਹਮੇਸ਼ਾ, ਹੈ ਨਾ। ਤੁਹਾਡੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਉਹ ਸਾਂਝਾ ਹੁੰਦਾ ਹੈ।
1: ਜੀ
0: ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਫਰਮਾਇਸ਼ ਦੇ ਗੀਤ ਵੀ ਸੁਣਾ
1: ਸੁਣਾ
0: ਰਹੇ
1: ਰਹੇ
0: ਹਾਂ,
1: ਹਾਂ ਜੀ,
0: ਤੇ ਉਹਨਾਂ ਨੂੰ ਸੁਣ ਕੇ ਤੁਸੀਂ ਖੁਸ਼ ਵੀ
1: ਖੁਸ਼ ਵੀ
0: ਜ਼ਰੂਰ ਹੋਵੋਗੀਆਂ, ਹੈ ਨਾ
1: ਜੀ।
0: ਤੇ ਫਰਮਾਇਸ਼ਾਂ ਆਪਾਂ ਸ਼ਾਮਿਲ ਕਰਦੇ ਹਾਂ, ਮੈਸੇਜ ਪਹਿਲਾਂ ਤੁਸੀਂ ਪੜ੍ਹ ਲਓ
1: ਜੀ। ਪਟੇਲਨਗਰ ਮਲੋਟ ਤੋਂ ਫਰਮਾਇਸ਼ ਭੇਜਦੀਆਂ ਨੇ ਸਾਡੀਆਂ ਭੈਣਾਂ ਗੀਤਾ ਰਾਣੀ ਜਾਜੌਰੀਆ, ਗਗਨਦੀਪ ਤੇ ਆਰਜ਼ੂ। ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਜਿਹੀ ਬੱਚੀ ਗੁੱਡੂ ਵੀ ਹੈ।
0: ਜੀ
1: ਤੇ GTB ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਸਾਨੂੰ ਭੈਣਾਂ ਨੇ ਫਰਮਾਇਸ਼ ਭੇਜੀ ਹੈ। ਰਵੀਨਾ, ਆਫੀਆ, ਸਨਾ, ਸਮਾ, ਹਿਨਾ, ਸ਼ਕੀਲਾ, ਜੈਸਮੀਨ, ਰਜ਼ੀਆ, ਸੁਲਤਾਨਾ, ਤੇ ਇਹਨਾਂ ਦੇ ਨਾਲ ਇਹਨਾਂ ਦੀਆਂ ਬਹੁਤ ਸਾਰੇ ਪਰਿਵਾਰ ਦੇ ਹੋਰ ਮੈਂਬਰ ਵੀ ਫਰਮਾਇਸ਼ ਭੇਜ ਰਹੇ ਨੇ।
0: ਜੀ, ਸੋ ਹੁਣ ਖਤ ਵੀ ਸ਼ਾਮਿਲ ਕਰ ਲੈਂਦੇ ਹਾਂ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਹੁੰਚਿਆ ਸਾਡੇ ਕੋਲ ਖਤ, ਲਿਖਣ ਵਾਲੀਆਂ ਭੈਣਾਂ ਨੇ ਸੁਖਮਨ ਅਤੇ ਸਹਿਜਪ੍ਰੀਤ ਕੌਰ ਤੋਂ,
1: ਜੀ
0: ਕੋਰੀ ਹੁਣੀ ਸਹਿਜਪ੍ਰੀਤ ਕੌਰ ਅਤੇ ਚੱਕਲਾ ਬਾਜ਼ਾਰ ਸਮਾਣਾ ਤੋਂ ਸੰਗੀਤਾ ਜਿੰਦਲ ਅਤੇ ਹੋਰ ਇਹਨਾਂ ਦੀਆਂ ਬਹੁਤ ਸਾਰੀਆਂ ਸਾਥਣਾਂ।
1: ਜੀ, ਲਓ ਜੀ, ਇਹਨਾਂ ਨੂੰ ਸੁਣਵਾ ਰਹੇ ਹਾਂ ਆਪਾਂ ਮਲਕਾਏ ਤਰਨ ਨੂਰ ਜਹਾਂ ਦੀ ਆਵਾਜ਼ 'ਚ ਇਹ
0: ਜੀ।
1: ਗੀਤ।

0: ਹੈਲੋ ਜੀ ਅੰਮ੍ਰਿਤ ਮਲਿਕਾ ਤਰੰਨੁਮ ਨੂਰ ਜਹਾਂ ਦੀ ਆਵਾਜ਼ 'ਚ ਸੁਣਿਆ ਇਹ ਗੀਤ ਅਸੀਂ ਸਾਰਿਆਂ ਨੇ, ਅਤੇ ਗੀਤ ਬਹੁਤ ਸੋਹਣਾ
1: ਜੀ।
0: ਸੀ
1: ਇਹੋ ਜਿਹੇ ਗੀਤ ਸੀਮਾ ਜੀ ਇੱਦਾਂ ਹੁੰਦਾ ਕਿ ਵਾਰ ਵਾਰ ਵਾਰ ਸੁਣੀ ਜਾਈਏ
0: ਹੈ ਨਾ
1: ਜੀ।
0: ਅਤੇ ਆਪਣੇ ਕੋਲ ਫਰਮਾਇਸ਼ ਅਗਲੀ ਪਹੁੰਚੀ ਹੈ ਜੀ ਮੰਡੀ ਗੋਬਿੰਦਗੜ੍ਹ ਤੋਂ, ਅਮਰਜੀਤ ਕੌਰ ਹੰਸ, ਡਿੰਪੀ ਜਸਨੂਰ ਅਤੇ ਇਹਨਾਂ ਦੇ ਨਾਲ ਅਮਨਦੀਪ ਕੌਰ ਹੰਸ ਹੋਰਾਂ ਦੀ
1: ਜੀ।
0: ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਗੁਰੂ ਨਾਨਕਪੁਰਾ ਬਠਿੰਡਾ ਤੋਂ ਸਵਿਤਰੀ ਸਬਲਾਨੀਆ, ਸੁਮਨ ਅਤੇ ਅੰਸ਼ੂ ਹੋਰਾਂ ਨੇ
1: ਜੀ। ਅਗਲੀ ਫਰਮਾਇਸ਼ ਸਾਨੂੰ ਭੇਜਦੇ ਨੇ ਬਕਸਰ ਬਿਹਾਰ ਤੋਂ ਫਾਤਿਮਾ ਖਾਤੂਨ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ੁਰੀ, ਇਹਨਾਂ ਦੇ ਨਾਲ ਸਰੀਮਪੁਰ ਬਕਸਰ ਤੋਂ ਹੀ ਆਸਮਾ ਖਾਤੂਨ ਅੰਸਾਰੀ ਅਤੇ ਜੇਲ੍ਹ ਰੋਡ ਦਿੱਲੀ ਤੋਂ ਦਿਵਿਆ ਭਾਰਤੀ ਹੁਰੀ, ਅਤੇ ਮੈਸਗੇਟ ਨਾਭਾ ਤੋਂ ਖਤ ਸਾਨੂੰ ਭੇਜ ਰਹੇ ਨੇ ਜੋਤੀ ਰਾਣੀ ਅਤੇ ਗੁਰਮੰਨਤ ਹੁਰੀ
0: ਜੀ। ਬਾਂਡੀਵਾਲਾ ਫਾਜ਼ਿਲਕਾ ਤੋਂ ਇਹ ਸਾਨੂੰ ਫਰਮਾਇਸ਼ ਭੇਜੀ ਹੈ ਬੇਬੀ ਗਰਿਮਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਲਓ ਜੀ ਇਹਨਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਪਰਮਿੰਦਰ ਸੰਧੂ ਦੀ ਆਵਾਜ਼ 'ਚ
1: ਜੀ।

0: ਲਓ ਜੀ ਗੀਤ ਪਰਮਿੰਦਰ ਸੰਧੂ ਦੀ ਆਵਾਜ਼ 'ਚ ਸੁਣਿਆ,
1: ਜੀ
0: ਅਤੇ ਅਗਲੀਆਂ ਭੈਣਾਂ ਸਾਡੀਆਂ ਜਿਹੜੀਆਂ ਸਾਨੂੰ ਭੇਜ ਰਹੀਆਂ ਨੇ ਆਪਣੀ ਫਰਮਾਇਸ਼, ਜਨਕਪੁਰੀ ਸਹਾਰਨਪੁਰ ਤੋਂ ਰੋਜ਼ੀ ਅਤੇ ਇਹਨਾਂ ਦੇ ਹੋਰ ਪਰਿਵਾਰਿਕ ਮੈਂਬਰ, ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਅਨੁਸ਼੍ਰੀ ਧਨਸ਼੍ਰੀ ਹੋਰਾਂ ਨੇ। ਇਹਨਾਂ ਨੇ ਪਾਂਡਰ ਕਾਵੜਾ ਤੋਂ ਫਰਮਾਇਸ਼ ਭੇਜੀ ਹੈ, ਯਵਤਮਾਲ ਤੋਂ।
1: ਜੀ। ਸੋ ਇਹਦੇ ਨਾਲ ਭੈਣਾਂ ਨੂੰ ਨਾ ਇੱਥੇ ਮੈਂ ਇੱਕ ਗੱਲ ਹੋਰ ਯਾਦ ਕਰਾ ਦਿਆਂ, ਵੈਸੇ ਤਾਂ 12:30 ਹੋ ਗਏ ਨੇ ਨਾਲ ਦੇ ਪ੍ਰੋਗਰਾਮ ਦਾ, ਨਾ ਸਮਾਂ ਫਟਾਫਟ ਅੱਗੇ ਲੰਘਦਾ
0: ਜਾ
1: ਜਾ
0: ਰਿਹਾ
1: ਹੈ। ਅੱਜ ਐਤਵਾਰ ਹੈ, ਛੁੱਟੀ ਦਾ ਦਿਨ ਹੈ, ਅਤੇ ਕੱਲ੍ਹ ਹੈ ਜੀ ਸੋਮਵਾਰ। ਸੋਮਵਾਰ ਨੂੰ ਸਾਡਾ ਇੱਕ ਹਫ਼ਤਾਵਾਰ ਪ੍ਰੋਗਰਾਮ ਹੁੰਦਾ ਸੁਨੇਹੇ, ਹੈ ਨਾ, ਦੁਪਹਿਰੇ 2:30 ਵਜੇ ਆਉਂਦਾ।
0: ਹਾਂਜੀ,
1: ਅਤੇ ਭੈਣਾਂ ਦੇਖੋ ਇਹਦੇ ਵਿੱਚ ਫਰਮਾਇਸ਼ ਕਰ ਰਹੀਆਂ ਨੇ, ਬਹੁਤ ਚੰਗੀ ਗੱਲ ਹੈ, ਹੈ ਨਾ। ਸੁਨੇਹੇ ਪ੍ਰੋਗਰਾਮ ਦੇ ਵਿੱਚ ਵੀ ਭੈਣੋ ਸਾਨੂੰ ਤੁਸੀਂ ਮੈਸੇਜ ਕਰ ਸਕਦੀ ਹੋ, ਹੈ ਨਾ,
0: ਜੀ
1: ਅਤੇ ਦੱਸ ਸਕਦੇ ਹੋ ਕਿ ਨਾਰੀ ਲੋਕ ਪ੍ਰੋਗਰਾਮ
0: ਤੁਹਾਨੂੰ
1: ਤੁਹਾਨੂੰ ਕਿਹੋ
0: ਕਿਹੋ ਜਿਹਾ
1: ਜਿਹਾ
0: ਲੱਗਦਾ
1: ਲੱਗਦਾ
0: ਹੈ,
1: ਹੈ ਨਾ,
0: ਜੀ,
1: ਜਾਂ ਕੀ ਕੁਛ ਤੁਸੀਂ ਹੋਰ ਡਿਮਾਂਡ ਕਰਦੇ ਹੋ, ਕੀ
0: ਕੁਛ
1: ਤੁਹਾਨੂੰ
0: ਸੁਣਨਾ ਚਾਹੁੰਦੇ ਹੋ,
1: ਸੁਣਨਾ ਚਾਹੁੰਦੇ ਹੋ, ਹੈ ਨਾ, ਕੀ ਤੁਹਾਨੂੰ ਲੱਗਦਾ ਹੈ ਕਿ ਇਸ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਹੋਣਾ
0: ਚਾਹੀਦਾ ਹੈ,
1: ਤਾਂ ਜ਼ਰੂਰ ਸਾਨੂੰ ਇਹੀ ਨੰਬਰ ਹੈ ਸਾਡਾ 94650-0658,
0: ਇਸ 'ਤੇ ਸਾਨੂੰ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ,
1: ਹਾਂ, ਕਿ ਕਿਹੋ ਜਿਹਾ ਪ੍ਰੋਗਰਾਮ ਤੁਹਾਨੂੰ ਸਾਡੇ ਲੱਗਦੇ ਨੇ
0: ਜੀ।
1: ਅਤੇ ਹੁਣ ਤੁਸੀਂ ਮੈਸੇਜ ਪੜਿਆ ਅਤੇ ਖੱਤ ਮੇਰੇ ਹੱਥ ਵਿੱਚ ਨੇ, ਉਹ ਮੈਂ ਸ਼ਾਮਿਲ ਕਰ ਲੈਂਦੀ ਹਾਂ ਜੀ। ਮਸੀਤਾਂ ਡੱਬਵਾਲੀ ਤੋਂ ਪਹੁੰਚੇ ਸਾਡੇ ਕੋਲ ਸਰਗੁਣ, ਇੰਦਰਜੀਤ, ਮੀਨਾਕਸ਼ੀ ਹੋਰਾਂ ਦਾ ਖੱਤ, ਅਤੇ ਪ੍ਰੇਮ ਇਹਨਾਂ ਦੇ ਨਾਲ, ਮਨਜੀਤ ਕੌਰ ਜੋੜਾ, ਸਿਮਰਨ ਹੋਰੀ ਸਾਨੂੰ ਚਿੱਠੀ ਭੇਜ ਰਹੇ ਨੇ ਜੀ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੂਚੋ, ਕੈਂਚੀਆਂ ਤੋਂ
0: ਜੀ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਸੁਣਵਾਉਂਦੇ ਹਾਂ ਇਹ ਗੀਤ ਭੈਣਾਂ ਨੂੰ, ਰੇਸ਼ਮਾ ਦੀ ਆਵਾਜ਼
1: ਜੀ।

0: ਨੀ ਕਿੰਨੀ ਸੋਹਣੀ ਇਮਾਰਤ ਹੈ, ਲੈ ਦੇਖ ਲੈ ਖਬਰ ਨੀ ਕਿਹੜੇ ਰਾਜੇ ਵੇਲੇ ਦੀ ਬਣੀ ਹੈ, ਨੀ ਬਹੁ ਹੁਣ ਬੀਟਾਂ ਜਮਾਂ ਨਰੋਈਆਂ ਪਈਆਂ। ਕੁੜ ਲੈ ਉਰੇ ਨੂੰ ਹੋ, ਮੜ ਜਾ ਖੁਰਚ ਕੇ ਮੇਰਾ ਵੀ ਨਾਂ ਲਿਖ ਦੇ, ਨੀ ਪਤਾ ਲੱਗੇ ਮੈਂ ਵੀ ਘੁੰਮ ਗਈ ਉਰੇ।
1: ਨਾ ਭੈਣੇ, ਇਤਿਹਾਸਿਕ ਇਮਾਰਤਾਂ ਤੇ ਇਸ ਤਰ੍ਹਾਂ ਕੁਝ ਨੀ ਲਿਖੀਦਾ।
0: ਲੈ ਕੁੜੇ ਸਾਰੇ ਤਾਂ ਲਿਖੀ ਜਾਂਦੇ ਆ, ਨੀ ਉਹ ਦੇਖ ਕਿੰਨੀ ਦੁਨੀਆਂ ਨੇ ਨਾਂ ਲਿਖੇ ਪਏ ਨੇ।
1: ਭੈਣੇ ਤੁਹਾਨੂੰ ਪਤਾ ਨੀ ਕਿਸੇ ਵੀ ਤਰ੍ਹਾਂ ਦੀ ਇਤਿਹਾਸਿਕ ਤੇ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ। ਅਜਿਹਾ ਕਰਕੇ ਅਸੀਂ ਇਹਨਾਂ ਇਤਿਹਾਸਿਕ ਥਾਵਾਂ ਦੀ ਧਰੋਹਰ ਨੂੰ ਤਾਂ ਖਰਾਬ ਕਰ ਹੀ ਰਹੇ ਹਾਂ, ਨਾਲ ਨਾਲ ਕਾਨੂੰਨ ਦੇ ਵੀ ਅਪਰਾਧੀ ਬਣ ਗਏ। ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਨੇ।
2: ਲਓ ਜੀ, ਬੜਾ ਸੋਹਣਾ ਆਪਾਂ ਸੁਨੇਹਾ ਸੁਣਿਆ। ਸੋ ਗੁਜ਼ਾਰਿਸ਼ ਸਾਡੇ ਸਾਰੇ ਹੀ ਸਰੋਤਿਆਂ ਨੂੰ ਹੈ
3: ਜੀ
2: ਕਿ ਜੇ ਤੁਸੀਂ ਇਹ ਦਿਨਾਂ ਦੇ ਵਿੱਚ ਕਿਤੇ ਘੁੰਮਣ ਜਾ ਰਹੇ ਹੋ, ਵੈਸੇ ਤਾਂ ਕੋਸ਼ਿਸ਼ ਕਰੋ ਕਿ ਨਾ ਹੀ ਜਾਓ,
3: ਗਰਮੀ
2: ਪਰਿਵਾਰ ਦੇ ਵਿੱਚ ਹਨਾ ਘਰ ਰਹਿ ਕੇ ਹੀ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਕਿ ਗਰਮੀ ਬਹੁਤ ਹੈ। ਕਈ ਵਾਰ ਕੀ ਹੁੰਦਾ ਸੀਮਾ ਜੀ, ਜਦੋਂ ਆਪਾਂ ਬਾਹਰ ਇਹ ਦਿਨਾਂ ਦੇ ਵਿੱਚ ਘੁੰਮਣ ਚਲੇ ਜਾਂਦੇ ਹਾਂ ਨਾ, ਤਾਂ ਉਹਦੇ ਨਾਲ ਨਾ ਉਲਟਾ ਆਪਾਂ ਹੋਰ ਬਿਮਾਰ ਹੋ ਜਾਂਦੇ
3: ਹਾਂ,
2: ਕਿਉਂਕਿ ਇੱਕਦਮ ਠੰਡੇ ਇਲਾਕੇ ਚਲੇ ਜਾਂਦੇ ਹਾਂ ਇੰਨੀ ਗਰਮੀ ਦੇ ਵਿੱਚ, ਉਹ ਫਿਰ ਦੋ ਤਿੰਨ ਦਿਨਾਂ ਬਾਅਦ ਫਿਰ ਆਪਾਂ ਗਰਮੀ ਦੇ ਮੌਸਮ ਵਿੱਚ ਆ ਜਾਂਦੇ ਹਾਂ ਨਾ।
3: ਸੋ ਬੋਡੀ ਜਿਹੜੀ ਹੈ ਉਹ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਫਿਰ ਉਹ ਸਾਨੂੰ ਕੁਛ ਨਾ ਕੁਛ ਬਾਹਰ ਕੱਢਦੀ ਹੈ, ਜਿਹਨੂੰ ਬੁਖਾਰ ਜਾਂ
2: ਫਿਰ ਆਪਾਂ ਬਾਹਰਲਾ ਉੱਥੇ ਜਾ ਕੇ ਖਾ ਪੀ ਲੈਂਦੇ
3: ਹਾਂ ਜੀ, ਉਹ ਹਾਈਜੀਨਿਕ ਕਈ ਵਾਰੀ ਨਹੀਂ ਹੁੰਦਾ, ਫਿਰ ਸਿਹਤ ਵੀ ਵਿਗੜਦੀ ਹੈ ਨਾ।
2: ਇਸ ਲਈ ਕੋਸ਼ਿਸ਼ ਕਰੋ ਕਿ ਘਰ ਰਹੋ ਹੈ ਨਾ, ਇੰਜੋਏ। ਜਦੋਂ ਆਪਾਂ ਪਰਿਵਾਰ ਦੇ ਨਾਲ ਹਾਂ ਤਾਂ ਇੱਥੇ ਹੀ ਇਕੱਲੇ ਨਹੀਂ ਹੈਗੇ, ਮਨਾ ਲਈਏ ਜੀ
3: ਜੀ।
2: ਸੋ ਅਗਲੀ ਫਰਮਾਇਸ਼ਾਂ ਹੁਣ ਤੁਸੀਂ ਪੜ੍ਹਦੇ ਹੋ, ਕਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ?
3: ਇਹ ਫਰਮਾਇਸ਼ ਸਾਡੇ ਕੋਲ ਖੁਈਆਂ ਸਰਵਰ ਤੋਂ ਹੈ, ਪਿੰਡ ਦੇ ਡਾਕਖਾਨਾ ਜਿਹੜਾ ਹੈ ਖੁਈਆਂ ਸਰਵਰ ਅਬੋਹਜ ਫਾਜ਼ਿਲਕਾ ਤੋਂ। ਆਸਥਾ ਜੈਸ਼੍ਰੀ ਅਤੇ ਸੰਤੋਸ਼ ਚਾਵਲਾ ਇਹਨਾਂ ਦੇ ਨਾਲ, ਹੇਜ਼ਲ ਰਾਈਜ਼ਲ ਅਤੇ ਬੱਬੂ ਵੀਹੂ ਅਤੇ ਸਾਰਾ ਇਹਨਾਂ ਦਾ ਚਾਵਲਾ ਪਰਿਵਾਰ ਫਰਮਾਇਸ਼ ਭੇਜ ਰਿਹਾ ਜੀ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਗਗਨ ਪ੍ਰਜਾਪਤੀ, ਆਸ਼ੂ ਦੇਵਵ੍ਰਤ ਕਾਲਾ ਅਤੇ ਇਹਨਾਂ ਦੇ ਨਾਲ ਪੂਜਾ ਅਤੇ ਸਾਰਾ ਪਰਿਵਾਰ ਇਹਨਾਂ ਦਾ ਰੋਟੀ ਪੁਲ ਤੋਂ ਫਰਮਾਇਸ਼ ਭੇਜੀ ਹੈ ਜੀ।
2: ਜੀ ਸੋ ਅਗਲਾ ਖੱਤ ਮੇਰੇ ਕੋਲ ਪਹੁੰਚਿਆ ਹੋਇਆ ਜੀ, ਪਿੰਡ ਸਿਉਣਾ ਤੋਂ। ਪਾਲ ਕੌਰ, ਮਨਵੀਰ ਅਤੇ ਮਨਜੀਤ ਕੌਰ ਇਹਨਾਂ ਦੇ ਨਾਲ, ਅਰਸ਼ਦੀਪ ਕੌਰ ਹੋਰੀ
3: ਜੀ,
2: ਰਿੰਗਨੀ ਛੱਤੀਸਗੜ੍ਹ ਤੋਂ ਕਰੁਣਾ ਵਰਮਾ ਹੋਰਾਂ ਨੇ ਸਾਨੂੰ ਚਿੱਠੀ ਭੇਜੀ ਹੈ, ਪਿੰਡ ਮੋਲਿਆਂ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ। ਪ੍ਰਵੀਨ, ਦੀਕਸ਼ਾ, ਜੰਨਤ ਅਤੇ ਗੁਰਲੀਨ ਹੋਰੀ। ਇੱਕ ਹੋਰ ਖੱਤ ਪੜ੍ਹ ਲੈਂਦੇ ਹਾਂ ਜੀ, ਰੇਲਵੇ ਕਲੋਨੀ ਹਨੂੰਮਾਨਗੜ੍ਹ ਤੋਂ ਪਹੁੰਚਿਆ ਸਾਡੇ ਕੋਲ, ਸ਼ੋਭਾ ਨਾਇਕ ਅਤੇ ਹੋਰ ਇਹਨਾਂ ਦੀਆਂ ਬਹੁਤ ਸਾਰੀਆਂ ਭੈਣਾਂ
3: ਜੀ। ਦੇਖੋ ਫਰਮਾਇਸ਼ਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਸਾਡੀਆਂ ਭੈਣਾਂ ਸੁਣ ਰਹੀਆਂ ਨੇ ਪ੍ਰੋਗਰਾਮ ਨਾਰੀ ਲੋਕ। ਆਓ ਜੀ ਸੁਣਦੇ ਹਾਂ ਮਨਪ੍ਰੀਤ ਅਖਤਰ ਨੂੰ।

0: ਇਹਨਾਂ ਦੇ ਨਾਲ ਦਰਸ਼ਨ ਭਾਈ ਰਾਮਦੇਵ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਫਰਮਾਇਸ਼ ਪਹੁੰਚੀ ਹੈ ਜੀ, ਉਹ ਪਹੁੰਚੀ ਹੈ ਸਾਡੇ ਕੋਲ ਚੰਡੀਗੜ੍ਹ ਤੋਂ
1: ਜੀ।
0: ਬਿਮਲਾ ਅਨੇਜਾ ਹੋਰਾਂ ਦੀ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਨੰਗਲ ਖੇੜਾ ਫਗਵਾੜਾ ਤੋਂ ਪ੍ਰਵੀਨ ਸ਼ਰਮਾ ਹੋਰਾਂ ਨੇ ਅਤੇ ਇਹਨਾਂ ਦੇ ਪਰਿਵਾਰ ਦੇ ਮੈਂਬਰ। ਅਤੇ ਇਹ ਫਰਮਾਇਸ਼ ਪ੍ਰੀਤਿਕਾ ਅਲੀਸ਼ਾ ਅਤੇ ਕ੍ਰਿਸ਼ਨਾ ਗਿਰੀ ਹੋਰਾਂ ਦੀ, ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਤ੍ਰਿਪੜੀ ਦਸ਼ਮੇਸ਼ ਨਗਰ ਤੋਂ
1: ਜੀ।
0: ਜੀ।
1: ਸੋ ਖਤ ਸਾਡੇ ਕੋਲ ਪਹੁੰਚੇ ਹੋਏ ਨੇ ਸ਼ਮੀ ਬੇਗਮ ਅਤੇ ਜਿਸ਼ਾਨ ਖਾਨ ਹੋਰਾਂ ਦਾ ਰਾਜਸਥਾਨ ਤੋਂ, ਸੁਨੀਤਾ ਸ਼ਮੀ ਰਚਨੀ ਹੋਰਾਂ ਦਾ ਖਤ ਪਹੁੰਚੇ ਹੈ ਜੀ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ।
0: ਜੀ
1: ਨੇਹਾ, ਰੇਨੂ, ਸਰੋਜ, ਗੀਤਾ, ਸੋਨੀਆ ਕਟਾਰੀਆ ਹੋਰੀ ਸਾਨੂੰ ਖਤ ਭੇਜ ਰਹੇ ਨੇ ਸਬਜ਼ੀ ਮੰਡੀ ਸਮਾਣਾ ਤੋਂ।
0: ਜੀ ਸਰੰਦੀ ਬਾਜ਼ਾਰ ਪਟਿਆਲਾ ਤੋਂ ਕਾਂਤਾ ਰਾਣੀ ਰਹੇਜਾ, ਨੀਤੂ, ਜੋਤੀ ਅਤੇ ਸਜਨੀ ਹੋਰਾਂ ਨੇ ਸਾਨੂੰ ਭੇਜੀ ਹੈ ਫਰਮਾਇਸ਼
1: ਜੀ।
0: ਰਣਜੀਤ ਨਗਰ ਸਿਉਣਾ ਚੌਂਕ ਤੋਂ ਕਮਲਾ ਦੇਵੀ ਅਤੇ ਹਿਨਾ ਸ਼ਰਮਾ ਹੋਰਾਂ ਦੀ ਫਰਮਾਇਸ਼ ਆਈ ਹੈ ਜੀ।
1: ਅਮਲੇਸ਼ਵਰ ਤੋਂ ਸੁਮਨ ਠਾਕੁਰ, ਤਾਰੀਨਾ ਅਤੇ ਜੋਤੀ ਹੋਰਾਂ ਦੀ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਕੁਲਵਿੰਦਰ ਕੌਰ ਹੋਰੀ ਨੇ ਸਾਨੂੰ ਖਤ ਭੇਜਿਆ ਸਾਦੁਲਸਰ ਸ਼ਹਿਰ ਤੋਂ।
0: ਜੀ ਲਓ ਜੀ, ਉਗਾਲਾ ਅੰਬਾਲਾ ਤੋਂ ਸਾਡੀਆਂ ਭੈਣਾਂ ਮਲਕੀਤ ਕੌਰ, ਆਰਤੀ ਰਾਣੀ ਅਤੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਭੇਜ ਰਹੇ ਨੇ ਸਾਨੂੰ ਫਰਮਾਇਸ਼। ਇਸ ਤੋਂ ਇਲਾਵਾ ਮੋਮਿਨਾ ਨਾਜ਼, ਮੁਸਕਾਨ ਅਤੇ ਇਹਨਾਂ ਸਾਰਿਕਾ
1: ਜੀ
0: ਇਹਨਾਂ ਨੇ ਭੇਜੀ ਹੈ ਸਾਨੂੰ ਫਰਮਾਇਸ਼ ਬਾਗਪਤ ਤੋਂ।
1: ਪਿੰਡ ਚੱਪੜ ਤੋਂ ਪ੍ਰੀਤੀ, ਸ਼ੈਲਜਾ ਅਤੇ ਵਿਜੇ ਲਕਸ਼ਮੀ ਹੋਰੀ, ਫਿਰੋਜ਼ਪੁਰ ਤੋਂ ਗੁਰਪ੍ਰੀਤ, ਮਨਪ੍ਰੀਤ ਅਤੇ ਸੁਖਪ੍ਰੀਤ ਹੋਰੀ ਸਾਨੂੰ ਖਤ ਭੇਜ ਰਹੇ ਨੇ। ਬਲਜਿੰਦਰ ਕੌਰ ਧੀਮਾਨ ਹੋਰਾਂ ਦਾ ਖਤ, ਇਹਨਾਂ ਦੇ ਨਾਲ ਰਵਨੀਤ ਅਤੇ ਨਿਸ਼ੂ ਹੋਰੀ ਮੁਕਤਸਰ ਤੋਂ।
0: ਜੀ ਲਓ ਜੀ, ਇਹ ਫਰਮਾਇਸ਼ ਲਾਸਟ ਪੜ੍ਹ ਰਹੀ ਹਾਂ। ਬਠਿੰਡਾ ਪਾਟਨ ਜ਼ਿਲ੍ਹਾ ਦੁਰਗ ਤੋਂ ਅੰਜਨੀ, ਜਯੋਤੀ ਵਰਮਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਸਤਵਿੰਦਰ ਬਿੱਟੀ ਦੀ ਆਵਾਜ਼ 'ਚ।

ਸਤਿ ਸ਼੍ਰੀ ਅਕਾਲ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ। ਆਓ ਤੁਹਾਨੂੰ ਦੱਸ ਦਈਏ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮਾਂ ਦੇ ਵੇਰਵੇ ਤੋਂ ਤੁਰੰਤ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਸ ਤੁਹਾਡੀ ਚਿੱਠੀਆਂ 'ਤੇ ਭੇਜੀ ਫਰਮਾਇਸ਼ 'ਤੇ ਆਧਾਰਿਤ ਹੋਣਗੇ ਹਿੰਦੀ ਫਿਲਮ ਗੀਤ। ਫੌਜੀ ਵੀਲਾਂ ਲਈ ਪ੍ਰੋਗਰਾਮ ਹੋਵੇਗਾ ਸਰਫਰੋਸ਼, ਜਿਸ ਦਾ ਸਮਾਂ ਰਹੇਗਾ ਦੁਪਹਿਰ 2 ਵਜੇ ਦਾ। ਦੋ ਤੇਰੀਆਂ ਦੋ ਮੇਰੀਆਂ, ਇਸ ਪ੍ਰੋਗਰਾਮ 'ਚ ਤੁਸੀਂ ਕਰੋਗੇ ਸਾਡੇ ਨਾਲ ਅੱਜ ਖੁੱਲ੍ਹੀਆਂ ਗੱਲਾਂ ਲਾਈਵ ਫੋਨ ਇਨ ਪ੍ਰੋਗਰਾਮ 'ਤੇ। ਸਮਾਂ ਰਹੇਗਾ ਦੁਪਹਿਰ 2:30 ਵਜੇ ਦਾ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮੀ 5:05 ਤੁਹਾਨੂੰ ਲਿਆਵਾਂਗੇ ਮੁੜ ਆਪਣੇ ਕੇਂਦਰ 'ਤੇ। 5:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ ਅੱਜ ਹੋਵੇਗਾ ਪੁਆਧੀ 'ਚ ਸ਼ਾਮੀ 5:30। ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਪ ਕਿਓਰ ਪੇਸ਼ ਕਰਾਂਗੇ ਸ਼ਾਮ 6:30।

ਸ਼ਾਮੀ 7:10 ਤੇ ਤੁਸੀਂ ਸੁਣੋਗੇ ਵਿਸ਼ੇਸ਼ ਬਾਇਲਿੰਗੁਅਲ ਸੀਰੀਜ਼ ਤੇ ਆਧਾਰਿਤ ਪ੍ਰੋਗਰਾਮ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ। ਇਹ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਰਿਲੇਅ ਕੀਤਾ ਜਾਵੇਗਾ। ਸ਼ਾਮ ਸੁਹਾਨੀ ਤੁਹਾਡੀ ਪਸੰਦ ਤੇ ਲਾਈਫ ਔਨ ਐਨ ਬੇਸ ਦੇ ਪ੍ਰੋਗਰਾਮ 'ਚ ਹਿੰਦੀ ਅਤੇ ਪੰਜਾਬੀ ਦੋਵੇਂ ਤਰ੍ਹਾਂ ਦੇ ਗੀਤ ਸੁਣ ਸਕਦੇ ਹੋ। ਇਸ ਪ੍ਰੋਗਰਾਮ 'ਚ ਸਮਾਂ ਰਹੇਗਾ ਸ਼ਾਮ 7:45 ਦਾ। ਰਾਤੀ 8:15 ਸੁਣੋਗੇ ਪ੍ਰੋਗਰਾਮ ਗੁਲਦਸਤਾ। ਇਸ ਪ੍ਰੋਗਰਾਮ 'ਚ ਕਵੀ ਦਰਬਾਰ, ਦਰਸ਼ਨ ਟਿਉਣਾ ਅਤੇ ਸਾਥੀਆਂ ਵੱਲੋਂ ਰਾਤੀ 9 ਤੋਂ ਲੈ ਕੇ 10 ਤੱਕ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਪੰਜਾਬੀ ਤੜਕਾ ਤੁਹਾਡੇ ਖਤਾਂ ਅਤੇ ਵਟਸਐਪ ਜ਼ਰੀਏ ਭੇਜੀ ਫਰਮਾਇਸ਼ 'ਤੇ ਆਧਾਰਿਤ ਹੋਣਗੇ ਪੰਜਾਬੀ ਗੀਤ। ਇਸ ਪ੍ਰੋਗਰਾਮ ਤਹਿਤ ਸਮਾਂ ਰਹੇਗਾ ਰਾਤ 10:02 ਦਾ।

0: ਪੁਰਾਣੀਆਂ ਹਿੰਦੀ ਫਿਲਮਾਂ ਚੋਂ ਗੀਤਾਂ ਨਾਲ ਤੁਹਾਨੂੰ ਕਰਾਂਗੇ ਸਰਸ਼ਾਰ ਪ੍ਰੋਗਰਾਮ ਰਜਨੀ ਗੰਧਾ ਤਹਿਤ। ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਰਾਤੀਂ 10:30 ਵਜੇ ਦਾ। ਅਤੇ ਰਾਤੀਂ 11:10 ਹੋਏਗੀ ਸਾਡੀ ਅੱਜ ਦੀ ਇਸ ਸਭਾ ਦੀ ਸਮਾਪਤੀ। ਇਸ ਤਰ੍ਹਾਂ ਸਾਡੇ ਕੇਂਦਰ ਤੋਂ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੌ 2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ।
1: ਪਲੇਟ ਭਰ ਕੇ ਸੀਟ ਮਲ ਲੈਣੀ ਨੀ, ਬਾਕੀ ਨਿੱਕ ਸੁੱਕ ਮੈਂ ਉੱਥੇ ਮੰਗਾਈ ਜਾਊਂਗੀ ਵੈਰਿਆਂ ਤੋਂ।
2: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਇੰਨਾ ਤੇਰੇ ਤੋਂ ਖਾ ਨੀ ਹੋਣਾ।
1: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨਹੀਂ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦਿੰਦੀ ਆ ਮੂਹਰੇ।
2: ਨੀ ਭੈਣੇ ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
0: ਸੌ 2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਨਗਮੇ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਦਿਤ ਨਾਰਾਇਣ ਦੀ ਆਵਾਜ਼ 'ਚ ਇਸ ਗੀਤ ਨਾਲ, ਜਿਸ ਨੂੰ ਅਸੀਂ ਲਿਆ ਫਿਲਮ ਤੇਰਾ ਮੇਰਾ ਸਾਥ ਰਹੇ 'ਚੋਂ। ਮਾਫ ਕਰਨਾ, ਕਿਸੇ ਕਾਰਨ ਤੁਹਾਨੂੰ ਇਹ ਗੀਤ ਨਹੀਂ ਸੁਣਵਾ ਸਕਦੇ, ਕੁਝ ਪਲ ਕਰੋ ਉਡੀਕ।
3: ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
0: ਆਓ ਸੁਣਦੇ ਹਾਂ ਫਿਲਮ ਮਹਿਬੂਬ ਕੀ ਮਹਿੰਦੀ 'ਚੋਂ ਮੁਹੰਮਦ ਰਫ਼ੀ ਦੀ ਆਵਾਜ਼ 'ਚ ਗੀਤ।

0: ਇਸ ਗੀਤ ਲਈ ਫਰਮਾਇਸ਼ਾਂ ਨੇ ਮੁਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪਰਵੀਨ ਹਨੀ, ਦਿਕਸ਼ਾ ਜੰਨਤ ਕਾਟਪਾਲ, ਮੱਖੂ ਫਿਰੋਜ਼ਪੁਰ ਤੋਂ ਬਿਲਾ ਬਜਾਜ ਹੈਪੀ ਕਪੂਰੀ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਲੋਕਰ ਠਾਕਰਾਂਵਾਲਾ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਗੁਲਾਲ, ਅਵਿਰਾਜ ਗੁਰਮਾਨ ਤੇ ਪੋਤਰਾ ਗੁਰਨੂਰ ਸਿੰਘ ਤੇ ਇਸ ਪ੍ਰੋਗਰਾਮ ਦਾ ਬਾਕੀ ਹਿੱਸਾ ਤੁਸੀਂ ਜ਼ਰੂਰ ਸੁਣੋਗੇ। ਇਸ ਤੋਂ ਪਹਿਲਾਂ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਬਲਵਿੰਦਰ ਸਿੰਘ ਬਾਗਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਯਾਨੀ ਕਿ SIR ਦੇ ਮੱਦੇਨਜ਼ਰ ਪੰਜਾਬ ਵਿੱਚ ਅੱਜ ਸਵੇਰੇ 10 ਵਜੇ ਤੋਂ ਸੂਬੇ ਦੇ ਸਾਰੇ 24,453 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਸ਼ੁਰੂ ਹੋ ਗਏ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਦੱਸਿਆ ਹੈ ਕਿ ਇਹ ਇੱਕ ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ ਮੈਪਿੰਗ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਗਾਏ ਜਾ ਰਹੇ ਨੇ। ਵੋਟਰ ਮੈਪਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ BLOs ਕੈਂਪ ਵਿੱਚ ਸ਼ਾਮ 4 ਵਜੇ ਤੱਕ ਉਪਲਬਧ ਰਹਿਣਗੇ। ਸ਼੍ਰੀਮਤੀ ਮਿੱਤਰਾ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਪ੍ਰੀ SIR ਕਵਾਇਦ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਸੂਬੇ ਭਰ ਦੇ ਵੋਟ ਕੇਂਦਰਾਂ 'ਤੇ ਚੱਲ ਰਹੀ ਇਸ ਪ੍ਰਕਿਰਿਆ ਬਾਰੇ ਇੱਕ ਬੂਥ ਪੱਧਰ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ
2: ਮੈਪਿੰਗ ਸਾਡੀ 70-80% ਹੋਈ ਹੈ। ਉਸ ਤੋਂ ਬਾਅਦ ਜੋ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਸਾਂ ਇਹ ਲਾਈਨਾਂ ਲਾ ਕੇ ਲੱਗੇ ਡਾਕੂਮੈਂਟਸ ਹੈ ਆਧਾਰ ਕਾਰਡ, ਬਰਥ ਸਰਟੀਫਿਕੇਟ, ਪਾਸਪੋਰਟ, ID, ਰਜਿਸਟਰੀ ਦੀ ਕਾਪੀ ਹੁੰਦੀ ਹੈ, ਉਹ 8 ਡਾਕੂਮੈਂਟ ਹੈਗੇ, 8-4 ਸਾਨੂੰ ਚਾਹੀਦੇ। 2-3 ਦੀ ਮੈਪਿੰਗ ਕਰਨ ਵਾਸਤੇ 2-3 ਦਾ ਬੇਸ ਲੈ ਕੇ ਕਰਦਾ, ਉਹਦੇ ਨਾਲ ਸਾਡੀ ਮੈਪਿੰਗ ਹੋ ਰਹੀ ਹੈ ਤੇ ਜਿਹਦੇ ਨਹੀਂ ਹੋ ਰਹੀ ਉਹਨੂੰ ਕਰਾ ਰਹੇ ਅਸੀਂ, ਨਾਲ ਬਹਿ ਕੇ ਹੈਲਪ ਕਰਕੇ ਆਨਲਾਈਨ ਕਰਾ ਰਹੇ ਅਸੀਂ।
1: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਰੜਾ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਨਿੱਜੀ ਵਾਹਨਾਂ 'ਤੇ ਹੂਟਰ, ਸਾਇਰਨ ਅਤੇ ਫਲੈਸ਼ਰਾਂ ਦੀ ਗੈਰ ਕਾਨੂੰਨੀ ਵਰਤੋਂ ਵਿਰੁੱਧ 5 ਦਿਨਾਂ ਵਿਸ਼ੇਸ਼ ਰਾਜ ਵਿਆਪੀ ਮੁਹਿੰਮ ਚਲਾਈ, ਜਿਸ ਦੌਰਾਨ 29,000 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ। ਸੂਬੇ ਭਰ ਵਿੱਚ ਇਹ ਵਿਆਪਕ ਕਾਰਵਾਈ 2 ਜੂਨ 2026 ਤੋਂ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਬਿਨਾਂ ਕਿਸੇ ਅਧਿਕਾਰ ਦੇ ਹੂਟਰ, ਸਾਇਰਨ ਜਾਂ ਫਲੈਸ਼ਰ ਸਮੇਤ ਕੋਈ ਵੀ ਗੈਰ ਕਾਨੂੰਨੀ ਉਪਕਰਨ ਲਾਉਣ ਵਾਲੇ ਨਿੱਜੀ ਵਾਹਨਾਂ ਖਿਲਾਫ਼ ਕਾਰਵਾਈ ਕੀਤੀ ਗਈ। 5 ਦਿਨਾਂ ਕਾਰਵਾਈ ਦੇ ਨਤੀਜੇ ਸਾਂਝੇ ਕਰਦਿਆਂ ਵਿਸ਼ੇਸ਼ DGP ਪ੍ਰਵੀਨ ਸਿਨਹਾ ਨੇ ਕਿਹਾ ਕਿ ਉਲੰਘਣਾ ਕਰਨ ਵਾਲੇ 4,221 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 48 ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਅਤੇ ਜੰਮੂ ਕਸ਼ਮੀਰ ਪੁਲਿਸ ਨਾਲ ਮਿਲ ਕੇ ਇੱਕ ਆਪਰੇਸ਼ਨ ਵਿੱਚ ਰਾਜਸਥਾਨ ਦੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਏ ਜੋ ਫਿਰੋਜ਼ਪੁਰ ਦੇ ਮਹੂ ਕਸਬੇ ਦੇ ਗੁਰਚਰਨ ਸਿੰਘ ਗਾਬਾ ਦੇ ਕਤਲ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਦਾ ਜ਼ਬਰੀ ਵਸੂਲੀ, ਡਕੈਤੀ, ਚੋਰੀ ਅਤੇ ਅਸਲਾ ਐਕਟ ਦੀ ਉਲੰਘਣਾ ਨਾਲ ਸਬੰਧਤ ਅਪਰਾਧਿਕ ਪਿਛੋਕੜ ਸੀ ਅਤੇ ਉਨ੍ਹਾਂ 'ਤੇ ਰਾਜਸਥਾਨ ਪੁਲਿਸ ਵੱਲੋਂ ₹10,000 ਦਾ ਇਨਾਮ ਵੀ ਰੱਖਿਆ ਗਿਆ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਸਮਾਜ ਵਿੱਚ ਭੈੜੇ ਅੰਸਰਾਂ, ਗੈਂਗਸਟਰਵਾਦ, ਸਮਾਜ ਵਿਰੋਧੀ ਅੰਸਰਾਂ ਅਤੇ ਨਸ਼ਾ ਵੇਚਣ ਵਾਲਿਆਂ ਤੋਂ ਜਾਗਰੂਕ ਕਰਨ ਲਈ ਸ਼ਹਿਰ ਭਰ ਦੇ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਝੰਡਾ ਮਾਰਚ ਕੱਢਿਆ ਗਿਆ। DSP ਵੀਰ ਵਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਸਮਾਜ ਵਿਰੋਧੀ ਅੰਸਰਾਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਡਰ ਭੈ ਕੱਢਣ ਦੇ ਮਨੋਰਥ ਨਾਲ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾਂਦੇ ਨੇ। ਇਸ ਨਾਲ ਸਮਾਜ ਵਿਰੋਧੀ ਅੰਸਰਾਂ ਨੂੰ ਚੇਤਾਵਨੀ ਰਹਿੰਦੀ ਏ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਆਕਾਸ਼ਵਾਣੀ ਜਲੰਧਰ ਵੱਲੋਂ ਭਾਲਕੇ ਜਾਣੀ ਕਿ 8 ਜੂਨ ਨੂੰ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ, ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਦਾ ਆਯੋਜਨ ਕੀਤਾ ਜਾ ਰਿਹਾ ਏ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਵੇਗੀ। ਪਿਓ ਧੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸਿਤਾਰ ਸੰਦੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੀਨ ਆਕਾਸ਼ਵਾਣੀ ਦੇ ਜਾਣੇ ਪਛਾਣੇ ਕਲਾਕਾਰ ਨੇ। ਤਬਲੇ ਤੇ ਮਧੁਰੇਸ਼ ਭੱਟ ਤੇ ਸਿਧਾਰਥ ਚੜ੍ਹਦੀ ਉਨ੍ਹਾਂ ਦਾ ਸਾਥ ਦੇਣਗੇ। ਵਿਸ਼ਵ ਸਾਈਕਲ ਦਿਵਸ ਦੇ ਸਬੰਧ ਵਿੱਚ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਨੇ 7 ਕਿਲੋਮੀਟਰ ਸਾਈਕਲਿੰਗ ਰੈਲੀ ਦਾ ਆਯੋਜਨ ਕਰਕੇ ਤੰਦਰੁਸਤੀ, ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਾਲਾ ਸੰਦੇਸ਼ ਦਿੱਤਾ। ਇਸ ਸਾਈਕਲਿੰਗ ਰੈਲੀ ਵਿੱਚ 300 ਤੋਂ ਵੱਧ ਸਾਈਕਲ

0: ਵਗੈਰਾ ਨੇ ਭਾਗ ਲਿਆ। ਉੱਧਰ ਡੈਕਾਥਲੋਨ ਜਲੰਧਰ ਵੱਲੋਂ ਵੀ ਫਿੱਟ ਇੰਡੀਆ, ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਾਈਕਲੋਥੋਨ ਦਾ ਆਯੋਜਨ ਕੀਤਾ ਗਿਆ। ਲਗਭਗ 5 ਕਿਲੋਮੀਟਰ ਦੇ ਸਾਈਕਲੋਥੋਨ ਵਿੱਚ ਜਲੰਧਰ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਅਤੇ ਸਕਾਈ ਰਾਈਡਰਸ ਅਤੇ ਹੋਰ ਕਲੱਬਾਂ ਸਮੇਤ ਸਾਈਕਲਿੰਗ ਸਮੂਹਾਂ ਨੇ ਵੀ ਭਾਗ ਲਿਆ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਵਿਸ਼ਵ ਸਾਈਕਲ ਦਿਵਸ ਉੱਪਰ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਸਾਡਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਬਾਅਦ ਦੁਪਹਿਰ 1:40 ਤੇ। ਨਮਸਕਾਰ।
1: FM 100.2 ਮੈਗਾਹਰਟਜ਼ ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੈ ਸੀਮਾ ਸ਼ਰਮਾ। ਇਸ ਪ੍ਰੋਗਰਾਮ ਲਈ ਸਾਨੂੰ ਫਰਮਾਇਸ਼ਾਂ ਮਿਲੀਆਂ ਨੇ ਭੁਪਿੰਦਰ ਕੌਰ ਸੈਣੀ, ਦਰਸ਼ਨ ਸਿੰਘ ਵੱਡੀਆਂ ਜਾਲਾਂ ਤੋਂ, ਮਸੀਤਾਂ ਡੱਬ ਵਾਲੀ ਤੋਂ ਫਰਮਾਇਸ਼ ਭੇਜਦੇ ਨੇ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਹਨੀ ਸਾਗਰ ਲੋਟ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਤੇ ਸਿਮਰਨ, ਏਕਮ ਦਮਨ ਤੇ ਅਭਿਜੋਤ, ਮੈਸਗੇਟ ਨਾਭਾ ਤੋਂ ਫਰਮਾਇਸ਼ ਭੇਜਦੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਬਕਸਰ ਬਿਹਾਰ ਤੋਂ ਸ਼ਰਫੂਦੀਨ ਅੰਸਾਰੀ, ਫਾਤਮਾ ਖਾਤੂਨ, ਡੁਮਰਾਓ ਬਿਹਾਰ ਤੋਂ ਡਬਲਿਊ ਅੰਸਾਰੀ, ਡਾਕਟਰ ਸੋਨਮ ਤੇ ਦਾਨਿਸ਼ ਅੰਸਾਰੀ, ਸਰੀਮਪੁਰ ਬਕਸਰ ਤੋਂ ਰਾਜਸ਼੍ਰੀ ਅੰਸਾਰੀ ਤੇ ਅਸਮਾ ਖਾਤੂਨ, ਜੇਲ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਤੇ ਦਿਵਿਆ ਭਾਰਤੀ, ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਤੇ ਹਸਮੁਖ ਜਿੰਦਲ। ਇਹ ਫਰਮਾਇਸ਼ ਹਨੂੰਮਾਨਗੜ੍ਹ ਰਾਜਸਥਾਨ ਤੋਂ ਹੈ। ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਆਹਿਲ ਤੇ ਜੀਸ਼ਾਨ ਖਾਨ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੇ ਐਸ ਨਾਇਕ ਤੇ ਸਾਰਾ ਡਾਗਲਾ ਪਰਿਵਾਰ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ ਤੇ ਪ੍ਰੋਗਰਾਮ ਦਾ ਅਗਲਾ ਗੀਤ ਅਭਿਜੀਤ ਤੇ ਨਿਰਜਾ ਪੰਡਿਤ ਦੀਆਂ ਆਵਾਜ਼ਾਂ 'ਚ। ਇਸ ਗੀਤ ਨੂੰ ਅਸੀਂ ਲਿਆ ਫਿਲਮ ਖੂਬਸੂਰਤ 'ਚੋਂ ਅਤੇ ਇਸ ਗੀਤ ਦਾ ਸੰਗੀਤ ਦਿੱਤਾ ਜਤਿਨ ਲਲਿਤ ਨੇ ਅਤੇ ਕਲਮਬੱਧ ਕੀਤਾ ਗੁਲਜ਼ਾਰ ਨੇ।

ਪ੍ਰੋਗਰਾਮ ਸੁਣ ਰਹੇ ਹੋ ਜੀ ਨਗਮੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਫਰਮਾਇਸ਼ਾਂ ਨੇ ਰਾਮਨਾਥ ਤਪੁਰ, ਸੁਖਮਨਜੀਤ ਸਹਿਜਪ੍ਰੀਤ ਕੌਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪਤਾ, ਨੀਲਮ ਨਿਤਿਨ ਪਲਕ ਕਰਨਗੀ ਤੋਂ, ਨਿਹਾਰਿਕਾ ਹਾਰਦਿਕ ਅਤੇ ਵੰਸ਼ ਪਤਾ ਹੋਰਾਂ ਦੀ, ਰਿੰਮੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਪਿੰਡ ਸਿਉਣਾ ਤੋਂ ਤੰਨਾ ਸਿੰਘ ਕਰੌੜ, ਪਰਮਵੀਰ ਪਾਲ ਕੌਰ, ਮਨਵੀਰ ਮਨਜੀਤ ਅਤੇ ਅਰਸ਼ਦੀਪ ਕੌਰ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਬਸੰਤ ਤੁਹਾਨੂੰ ਸੁਣਵਾ ਰਹੇ ਹਾਂ। ਇਹ ਗੀਤ ਜਿਸ ਸੋਨੂ ਨਿਗਮ ਨੇ ਦਿੱਤੀ ਹੈ ਆਵਾਜ਼, ਅਤੇ ਇਹ ਗੀਤ ਹੈ ਬੇਵਫਾ ਸਨਮ ਫਿਲਮ 'ਚੋਂ। ਨਿਖਿਲ ਵਿਨੇ ਦੇ ਸੰਗੀਤ ਸਜੇ ਇਸ ਗੀਤ ਨੂੰ, ਬੋਲ ਦਿੱਤੇ ਨੇ ਯੋਗੇਸ਼ ਨੇ।

ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ ਕੁੜਿਆਣਾ ਤੋਂ ਫਰਮਾਇਸ਼ ਭੇਜਦੇ ਨੇ ਮਲਕੀਤ ਸਿੰਘ ਕੁੜਿਆਣਾ ਮਨਜੀਤ ਕੌਰ ਦਪਿੰਦਰ ਸਿੰਘ ਗੁਰਸ਼ਬਦ ਸਿੰਘ ਜੀਤ ਸਿੰਘ ਅਤੇ ਇਹਨਾਂ ਦਾ ਸਾਰਾ ਬਰਾੜ ਪਰਿਵਾਰ ਕੁਲਵੰਤ ਗਿੱਲ ਮਲੋਟ ਤੋਂ ਬਾਲਤ ਖੁਰਦ ਤੋਂ ਪਾਣੀਗੜ੍ਹ ਤੋਂ ਅਸ਼ਵਨੀ ਗਰਗ ਵਿਨੋਦ ਗਰਗ ਪੂਜਾ ਪ੍ਰਿਯੰਕਾ ਗਰਗ ਅਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਲਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਡੌਨ 'ਚੋਂ ਇਹ ਗੀਤ ਜਿਸ ਗੀਤ ਨੂੰ ਆਵਾਜ਼ ਦਿੱਤੀ ਹੈ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਸਾਥੀਆਂ ਨੇ ਕਲਿਆਣ ਜੀ ਅਨੰਦ ਜੀ ਦੇ ਸੰਗੀਤ ਸਜੇ ਇਸ ਗੀਤ ਦੇ ਬੋਲ ਲਿਖੇ ਨੇ ਇੰਦੀਵਰ ਨੇ

ਪ੍ਰੋਗਰਾਮ ਚੱਲ ਰਿਹਾ ਜੀ ਨਗਮੇ ਅਤੇ ਇਸ ਦੇ ਵਿੱਚ ਫਰਮਾਇਸ਼ਾਂ ਨੇ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਰਾਣੀ, ਸ਼ਮੀ, ਰਜਨੀ, ਆਕਾਸ਼ਦੀਪ ਅਨਹਦ ਅਤੇ ਗੁਰਸ਼ਬਦ, ਸਬਜ਼ੀ ਮੰਡੀ ਸਮਾਣਾ ਤੋਂ ਸ਼ਸ਼ੀ ਪਾਲ ਕਟਾਰੀਆ, ਮਨੀਸ਼ ਭਵੀ, ਨੇਹਾ, ਰੇਨੂ ਸਰੋਜ, ਗੀਤਾ ਅਤੇ ਸੋਨੀਆ ਕਟਾਰੀਆ, ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ, ਜਿਉਤੀ ਅਤੇ ਬਾਬੂ ਰਿਆਂਸ਼ ਠਾਕੁਰ, ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਕੌਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ ਕੇ ਐਸ ਮਾਨ, ਪਿੰਡ ਚਪੜ ਤੋਂ ਪ੍ਰੀਤੀ, ਸ਼ੈਲਜਾ ਅਤੇ ਵਿਜੇਲਕਸ਼ਮੀ, ਫਿਰੋਜ਼ਪੁਰ ਤੋਂ ਗੁਰਪ੍ਰੀਤ, ਮਨਪ੍ਰੀਤ ਅਤੇ ਸੁਖਪ੍ਰੀਤ, ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਤਿਮਾਨ, ਬਲਜਿੰਦਰ ਕੌਰ ਤਿਮਾਨ ਅਤੇ ਰਵਨੀਤ ਅਤੇ ਨੀਸ਼ੂ, ਗਿੱਦੜਬਾਹਾ ਤੋਂ ਮਨਜੀਤ, ਤਨੇਜਾ, ਪਰਵੀਨ, ਪਾਇਲ ਅਤੇ ਬੇਬੀ ਹਿਨਾਸ਼ਾ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ, ਜੈਤੇਕ ਅਤੇ ਮੀਕਾ ਵਿਰਕ, ਪੁਰਾਣੀ ਮੰਡੀ ਮੁੱਲਾਂਪੁਰ ਤੋਂ ਰਾਜੇਸ਼ ਜੈਨ, ਅਰੁਣਾ, ਅਭਿਸ਼ੇਕ, ਗੌਤਮ,

ਰਸਗੁੱਲਾ ਜੈਨ, ਨਗੀਨਾ ਜੈਨ ਮੁੱਲਾਪੁਰ ਮੰਡੀ ਤੋਂ ਹੀ, ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਜੈਨ ਅਤੇ ਦੀਪਕ ਜੈਨ ਮੁੱਲਾਪੁਰ ਦਾਖਾ ਮੰਡੀ ਤੋਂ, ਇਹਨਾਂ ਦੇ ਨਾਲ ਇਹਨਾਂ ਦਾ ਸਾਰਾ ਪਰਿਵਾਰ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਅਸੀਂ ਲਿਆ ਫਿਲਮ ਰੱਬ ਨੇ ਬਣਾ ਦੀ ਜੋੜੀ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸੁਖਵਿੰਦਰ ਸਿੰਘ ਨੇ, ਸੰਗੀਤ ਸਲੀਮ ਸੁਲੇਮਾਨ ਦਾ, ਅਤੇ ਇਸ ਗੀਤ ਦੇ ਬੋਲ ਲਿਖੇ ਨੇ ਜੈਦੀਪ ਸ਼ਾਨੀ ਨੇ।

0: FM ബാൻഡ് സോഷ്യൽ യദ ഒമേഗാ ഹർട്സ് തേത്തി ലൈവ് സ്ട്രീമിംഗ് ജരിയെ ന്യൂസ് ഓൺ എഐ ആർ ആപ്പ് ਤੇ ആകാശവാണി ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲ ਬਾਅਦ ਠੀਕ 1:40 ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ 1:50 ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਉਡੀਕ।
1: ਰਿਲੇ ਹੁਣ ਗਿਆ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਉੱਤੇ ਸਭ ਤੋਂ ਘੱਟ ਕੀਮਤਾਂ ਉੱਤੇ ਰਸੋਈ ਗੈਸ ਮਿਲ ਰਹੀ ਹੈ। CBI ਵੱਲੋਂ IDFC, ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੇ ਸੰਬੰਧ ਵਿੱਚ ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ NCR ਖੇਤਰ 'ਚ 6 ਟਿਕਾਣਿਆਂ ਉੱਤੇ ਛਾਪੇਮਾਰੀ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ ਅਤੇ ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕਿਹਾ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਾਂਝੇ ਕਮਿਸ਼ਨ ਦੀ ਮੀਟਿੰਗ 4 ਸਾਲਾਂ ਦੇ ਵਕਫੇ ਤੋਂ ਬਾਅਦ ਹੋ ਰਹੀ ਏ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਦੁਵੱਲੇ ਸਬੰਧਾਂ 'ਚ ਅਹਿਮ ਪ੍ਰਗਤੀ ਹੋਈ ਏ। ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ਵਿੱਚ ਭਾਰਤ ਇੰਡੋਨੇਸ਼ੀਆ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਦੁਵੱਲੇ ਸਬੰਧਾਂ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਰਾਜਨੀਤਿਕ ਸੁਰੱਖਿਆ, ਸਮੁੰਦਰੀ ਵਪਾਰ ਅਤੇ ਨਿਵੇਸ਼, ਸਿਹਤ, ਫਾਰਮਾਸਿਊਟੀਕਲ, ਖੁਰਾਕ ਸੁਰੱਖਿਆ ਅਤੇ ਸੈਰ ਸਪਾਟਾ, ਸਿੱਖਿਆ ਅਤੇ ਸੱਭਿਆਚਾਰਕ ਸਹਿਯੋਗ ਸਮੇਤ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਉੱਤੇ ਡੂੰਘਾਈ ਨਾਲ ਚਰਚਾ ਕਰਨ ਲਈ ਉਤਸ਼ਾਹਿਤ ਨੇ। ਸਰਕਾਰ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ LPG ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਉੱਤੇ ਸਭ ਤੋਂ ਘੱਟ ਕੀਮਤਾਂ ਉੱਤੇ ਰਸੋਈ ਗੈਸ ਮਿਲ ਰਹੀ ਏ। ਇੱਕ ਬਿਆਨ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਸਿਲੰਡਰ ਕਿਸੇ ਵੀ ਗੁਆਂਢੀ ਦੇਸ਼ ਨਾਲੋਂ ਸਸਤਾ ਏ ਅਤੇ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਵਿਕਸਿਤ ਅਰਥਚਾਰਿਆਂ ਵਿੱਚ ਕੀਮਤ ਤੋਂ ਬਹੁਤ ਘੱਟ ਏ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ PMUY ਦਾ ਇੱਕ ਲਾਭਪਾਤਰੀ ਸਾਲਾਨਾ ਪਹਿਲੇ 4 ਰਿਫਲ ਅਤੇ 300 ਰੁਪਏ ਦਾ ਸਿੱਧਾ ਲਾਭ ਤਬਾਦਲਾ ਪ੍ਰਾਪਤ ਕਰਨ ਤੋਂ ਬਾਅਦ 14.2 ਕਿਲੋਗ੍ਰਾਮ LPG ਸਿਲੰਡਰ ਲਈ 642 ਰੁਪਏ ਅਦਾ ਕਰਦਾ ਏ, ਜਦੋਂ ਕਿ ਦਿੱਲੀ ਵਿੱਚ ਇੱਕ ਆਮ ਖਪਤਕਾਰ ਲਈ ਪ੍ਰਚੂਨ ਕੀਮਤ 942 ਰੁਪਏ ਏ। ਘਰੇਲੂ LPG ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 29 ਰੁਪਏ ਵਧਾ ਦਿੱਤੀ ਗਈ ਏ। ਅੱਜ ਤੋਂ ਦਿੱਲੀ ਵਿੱਚ ਘਰੇਲੂ LPG ਦੀ ਕੀਮਤ 942 ਰੁਪਏ ਹੋ ਜਾਏਗੀ, ਜੋ ਕਿ ਪਹਿਲਾਂ 913 ਰੁਪਏ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਕੱਲ੍ਹ IDFC, ਫਸਟ ਬੈਂਕ ਅਤੇ AU ਫਾਈਨੈਂਸ ਧੋਖਾਧੜੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ NCR ਖੇਤਰ 'ਚ 6 ਟਿਕਾਣਿਆਂ ਉੱਤੇ ਛਾਪੇ ਮਾਰੇ। ਇਹ ਮਾਮਲਾ ਹਰਿਆਣਾ ਸਰਕਾਰ ਦੇ 8 ਵਿਭਾਗਾਂ ਅਤੇ ਚੰਡੀਗੜ੍ਹ ਨਗਰ ਨਿਗਮ ਅਤੇ ਚੰਡੀਗੜ੍ਹ ਰੀਨਿਊਏਬਲ ਐਨਰਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ ਕ੍ਰੈਸਟ ਦੇ 2 ਵਿਭਾਗਾਂ 'ਚ 661 ਕਰੋੜ ਰੁਪਏ ਦੇ ਗਬਨ ਅਤੇ ਸਰਕਾਰੀ ਧਨ ਦੀ ਹੇਰਾਫੇਰੀ ਨਾਲ ਸਬੰਧਤ ਏ। CBI ਨੇ ਇੱਕ ਬਿਆਨ ਵਿੱਚ ਕਿਹਾ ਕਿ ਬੇਨੇਮੀਆਂ ਅਤੇ ਅਪਰਾਧ ਤੋਂ ਰਕਮਾਂ ਹਾਸਲ ਕਰਨ ਦੇ ਮਾਮਲੇ ਵਿੱਚ ਹਰਿਆਣਾ ਕਾਡਰ ਦੇ ਸੀਨੀਅਰ ਲੋਕ ਸੇਵਕਾਂ ਅਤੇ ਇੱਕ ਨਿੱਜੀ ਸਲਾਹਕਾਰ ਫਰਮ ਦੇ ਡਾਇਰੈਕਟਰ ਦੇ ਰਿਹਾਇਸ਼ੀ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਨੇ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੋਕ ਸੇਵਕਾਂ ਨੇ ਬੈਂਕ ਅਧਿਕਾਰੀਆਂ ਨਾਲ ਗੰਢ ਤੁੱਪ ਕੀਤੀ ਹੋਈ ਸੀ ਅਤੇ ਖਾਤੇ ਖੋਲ੍ਹਣ, ਧਨ ਦੇ ਤਬਾਦਲੇ ਅਤੇ ਗਬਨ 'ਚ ਮਦਦ ਵੀ ਕੀਤੀ। CBI ਇਸ ਮਾਮਲੇ 'ਚ ਪਹਿਲਾਂ ਹੀ 2 ਵਿਭਾਗਾਂ ਦੇ ਲੋਕ ਸੇਵਕਾਂ ਦੀ ਭੂਮਿਕਾ ਦਾ ਵੇਰਵਾ ਦਿੰਦਿਆਂ ਪਹਿਲੀ ਚਾਰਜਸ਼ੀਟ ਦਾਖਲ ਕਰ ਚੁੱਕੀ ਏ। ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਪੰਜਾਬ 'ਚ ਅੱਜ ਸਵੇਰੇ 10 ਵਜੇ ਤੋਂ ਸੂਬੇ ਦੇ ਸਾਰੇ 24,453 ਵੋਟ ਕੇਂਦਰਾਂ ਉੱਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਦੱਸਿਆ ਹੈ ਕਿ

0: ਇਹ ਇੱਕ ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ ਮੈਪਿੰਗ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਗਾਏ ਜਾ ਰਹੇ ਨੇ। ਵੋਟਰ ਮੈਪਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ BLOs ਕੈਂਪ ਵਿੱਚ ਸ਼ਾਮ 4 ਵਜੇ ਤੱਕ ਮੁਹੱਈਆ ਰਹਿਣਗੇ। ਸ਼੍ਰੀਮਤੀ ਮਿੱਤਰਾ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਏ। ਸੂਬੇ 'ਚ ਚੱਲ ਰਹੇ ਇਸ ਅਮਲ ਬਾਰੇ ਬੂਥ ਪੱਧਰ ਦੇ ਇੱਕ ਅਧਿਕਾਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ।
1: ਮੈਪਿੰਗ ਸਾਡੀ 70-80% ਹੋ ਗਈ ਹੈ, ਉਸ ਤੋਂ ਬਾਅਦ ਰੋਟੀ ਮੈਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸਾਂ ਲਾਈਨਾਂ ਲਾ ਕੇ ਲੱਗੇ ਹਾਂ। ਡਾਕੂਮੈਂਟਸ ਇਹ ਆਧਾਰ ਕਾਰਡ, ਬਰਥ ਸਰਟੀਫਿਕੇਟ, ਪਾਸਪੋਰਟ, ਆਈਡੀ, ਰਜਿਸਟਰੀ ਦੀ ਕਾਪੀ ਹੁੰਦੀ ਹੈ, ਉਹ 8 ਡਾਕੂਮੈਂਟ ਹੈਗੇ, 8-4 ਸਾਨੂੰ ਚਾਹੀਦੇ। 2-3 ਦਿਨ ਮੈਪਿੰਗ ਕਰਨ ਵਾਲੇ, 2-3 ਦਿਨ ਦਾ ਬੇਸ ਲੈ ਕੇ ਚੱਲ ਰਿਹਾ, ਉਹਦੇ ਨਾਲ ਸਾਡੀ ਮੈਪਿੰਗ ਹੋ ਰਹੀ ਹੈ। ਤੇ ਜਿਹੜੇ ਨਹੀਂ ਹੋਈ ਉਹਨੂੰ ਕਰਾ ਰਹੇ ਅਸੀਂ, ਨਾਲ ਬੈਠ ਕੇ ਹੈਲਪ ਕਰਕੇ ਆਨਲਾਈਨ ਕਰਾ ਰਹੇ ਅਸੀਂ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @ AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਮਾਲੀ ਲੈਣ ਦੇਣ, ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦੋ ਫਰੋਖਤ ਉੱਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਏ। ਇਹ ਨਿਰਦੇਸ਼ ਸ੍ਰੀ ਸ਼ਾਹ ਦੀ ਪ੍ਰਧਾਨਗੀ ਹੇਠ BSF ਦੇ ਤ੍ਰਿਪੁਰਾ ਸਰਹੱਦੀ ਸਦਰ ਮੁਕਾਮ 'ਚ ਉੱਤਰ ਪੂਰਬੀ ਰਾਜ ਦੇ ਸਰਹੱਦੀ ਖੇਤਰਾਂ ਸਬੰਧੀ ਹੋਈ ਮੀਟਿੰਗ ਦੌਰਾਨ ਜਾਰੀ ਕੀਤੀ ਗਈ। ਗ੍ਰਹਿ ਮੰਤਰੀ ਨੇ ਪਿਛਲੇ 5 ਸਾਲਾਂ ਦੇ ਜ਼ਮੀਨ ਦੇ ਰਿਕਾਰਡਾਂ ਦਾ ਆਡਿਟ ਕਰਨ ਦੀ ਵੀ ਹਦਾਇਤ ਕੀਤੀ। ਸ੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾਣੀ ਚਾਹੀਦੀ ਏ ਅਤੇ ਅਨੁਸ਼ਾਸਨ ਨੂੰ ਯਕੀਨੀ ਬਣਾਉਣਾ ਸੂਬਿਆਂ ਦੀ ਜ਼ਿੰਮੇਵਾਰੀ ਏ। ਉਨ੍ਹਾਂ ਨੇ ਕੁਲੈਕਟਰਾਂ ਅਤੇ GST ਅਧਿਕਾਰੀਆਂ ਅਤੇ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ CBDT ਨੂੰ ਨਕਲੀ ਕਰੰਸੀ ਦਾ ਸਰਵੇਖਣ ਕਰਨ ਦੀ ਸਿਖਲਾਈ ਦੇਣ ਦੇ ਵੀ ਨਿਰਦੇਸ਼ ਦਿੱਤੇ। 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਮਗਰੋਂ ਸਬੰਧਤ ਮੁੱਦਿਆਂ ਦੀ ਜਾਂਚ ਅਤੇ ਉੱਤਰ ਕਾਪੀਆਂ ਦੇ ਮੁੜ ਮੁਲਾਂਕਣ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਅੱਜ ਆਖਰੀ ਤਰੀਕ ਏ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਹੈ ਕਿ ਪੋਰਟਲ ਅੱਧੀ ਰਾਤ ਤੱਕ ਖੁੱਲ੍ਹਾ ਰਹੇਗਾ। ਬੋਰਡ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਏ ਕਿ ਉਹ ਆਖਰੀ ਤਰੀਕ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਭਰ ਕੇ ਜਮ੍ਹਾਂ ਕਰਵਾ ਦੇਣ। ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਏ। ਇਹ ਦਿਨ ਭੋਜਨ ਸੁਰੱਖਿਆ ਨੂੰ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਏ ਅਤੇ ਸਮੂਹਕ ਕਾਰਵਾਈ ਲਈ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਏ। ਇਸ ਸਾਲ ਦਾ ਥੀਮ ਸਮੱਸਿਆ ਤੋਂ ਹੱਲ ਤੱਕ, ਹਰ ਜਗ੍ਹਾ ਸੁਰੱਖਿਅਤ ਭੋਜਨ, ਖੇਤ ਤੋਂ ਪਲੇਟ ਤੱਕ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਅਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਮੌਕੇ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਨਾਗਰਿਕਾਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਅਤੇ ਸਿਹਤਮੰਦ ਅਤੇ ਆਤਮ ਨਿਰਭਰ ਭਾਰਤ ਬਣਾਉਣ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸ੍ਰੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10% ਘਟਾਉਣ ਅਤੇ ਬਿਹਤਰ ਸਿਹਤ ਅਤੇ ਇੱਕ ਮਜ਼ਬੂਤ ਰਾਸ਼ਟਰ ਲਈ ਸੰਤੁਲਿਤ ਖੁਰਾਕ ਅਪਣਾਉਣ ਦੇ ਸੰਦੇਸ਼ ਨੂੰ ਵੀ ਦੁਹਰਾਇਆ। ਇਸ ਸਾਲ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦਾ ਵਿਸ਼ਾ ਏ ਸਮੱਸਿਆ ਤੋਂ ਹੱਲ ਤੱਕ, ਹਰ ਥਾਂ ਸੁਰੱਖਿਅਤ ਭੋਜਨ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ 'ਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ 'ਚ ਹਿੱਸਾ ਲਿਆ। ਡਾਕਟਰ ਮਾਂਡਵੀਆ ਨੇ ਕਿਹਾ ਕਿ ਸਾਈਕਲਿੰਗ ਧਰਤੀ ਨੂੰ ਸਾਫ਼ ਸੁਥਰਾ ਰੱਖਦੀ ਏ ਅਤੇ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਦਾ ਹੱਲ ਪੇਸ਼ ਕਰਦੀ ਏ। ਸਾਈਕਲਿੰਗ ਦੇ ਸਿਹਤ ਸੰਬੰਧੀ ਫਾਇਦਿਆਂ ਦਾ ਜ਼ਿਕਰ ਕਰਦਿਆਂ ਡਾਕਟਰ ਮਾਂਡਵੀਆ ਨੇ ਨਾਗਰਿਕਾਂ ਨੂੰ ਇਸ ਪਹਿਲ ਨਾਲ ਜੁੜਨ ਅਤੇ ਫਿੱਟ ਇੰਡੀਆ ਦੇ ਨਜ਼ਰੀਏ ਨੂੰ ਅਪਣਾਉਣ ਦੀ ਅਪੀਲ ਕੀਤੀ।
2: साइकिलिंग करने से आपकी हेल्थ अच्छी रहे, साइकिलिंग से फ्यूल का बचत होता है, वर्तमान में ट्रैफिक की बहुत बड़ी समस्या है, उसका भी समाधान है, तो क्यों न हम साइकिलिंग करें। देश के नागरिकों में अपने हेल्थ के प्रति अवेयरनेस बढ़ी है। मोदी जी ने आधा घंटा रोज फिटनेस देने के लिए कहा, तो ये फिटनेस का डोज आधा घंटा के लिए हम हमेशा साइकिलिंग करेंगे तो मैं मानता हूँ कि हमारी कई समस्या का समाधान होगा।
0: ਵਿਸ਼ਵ ਸਾਈਕਲ ਦਿਵਸ ਦੇ ਸਬੰਧ ਵਿੱਚ ਪੰਜਾਬ 'ਚ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਨੇ 7 ਕਿਲੋਮੀਟਰ ਸਾਈਕਲਿੰਗ ਰੈਲੀ ਕਰਵਾਈ ਅਤੇ ਤੰਦਰੁਸਤੀ, ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਾਈਕਲਿੰਗ ਰੈਲੀ 'ਚ 300 ਤੋਂ ਵੱਧ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਉਧਰ ਡੈਕਾਥਲੋਨ ਜਲੰਧਰ ਵੱਲੋਂ ਵੀ ਫਿੱਟ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਵਿਸ਼ਾਲ ਸਾਈਕਲੋਥੋਨ ਕਰਵਾਈ ਗਈ। ਕਰੀਬ 5 ਕਿਲੋਮੀਟਰ ਦੇ ਸਾਈਕਲੋਥੋਨ 'ਚ ਜਲੰਧਰ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਅਤੇ ਸਕਾਈ ਰਾਈਡਰਸ ਅਤੇ ਕਈ ਹੋਰ ਕਲੱਬਾਂ ਸਮੇਤ ਸਾਈਕਲਿੰਗ ਸਮੂਹਾਂ ਨੇ ਹਿੱਸਾ ਲਿਆ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਵਿਸ਼ਵ ਸਾਈਕਲ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਪ੍ਰੋਗਰਾਮ ਕਰਵਾਏ ਗਏ।

0: ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ। ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਸਾਊ ਸ਼੍ਰੀ ਅਦੇ ਓਮੇਗਾ ਹਰਟਸ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ। ਟਰਚੀ ਪ੍ਰੋਗਰਾਮ ਚੱਲ ਰਿਹਾ ਸਰਫਰੋਸ਼ ਫੌਜੀ ਵੀਰਾਂ ਲਈ, ਅਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ ਰੂਪ ਕੁਮਾਰ ਰਾਥੌਰ ਦੀ ਆਵਾਜ਼ 'ਚ, ਫਿਲਮ ਬਾਰਡਰ 'ਚੋਂ, ਸੰਗੀਤ ਅਨੂ ਮਲਿਕ ਦਾ ਹੈ।

0: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
0: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜਾ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
0: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
1: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
0: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ।
2: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲ ਬਾਅਦ ਠੀਕ 2:15 ਤੇ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
3: ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਮੁਨੀਸ਼ ਸ਼ਰਮਾ। ਮੁਖਯ ਸਮਾਚਾਰ। ਭਾਰਤ ਇੰਡੋਨੇਸ਼ੀਆ ਸੰਯੁਕਤ ਆਯੋਗ ਕੀ ਬੈਠਕ ਨਈ ਦਿੱਲੀ ਮੇਂ ਜਾਰੀ, ਵਿਆਪਕ ਰਣਨੀਤਿਕ ਸਾਝੇਦਾਰੀ ਔਰ ਦਵਿਪਕਸ਼ੀ ਸਹਿਯੋਗ ਕੋ ਔਰ ਮਜ਼ਬੂਤ ਕਰਨੇ ਪਰ ਚਰਚਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸੀਮਾਓਂ ਪਰ ਵਿੱਤੀ ਔਰ ਸੰਪਤੀ ਸੰਬੰਧੀ ਲੈਣ ਦੇਣ ਪਰ ਕੜੀ ਨਿਗਰਾਨੀ ਰੱਖਣੇ ਕਾ ਨਿਰਦੇਸ਼ ਦਿਆ। ਕੇਂਦਰੀ ਮਾਧਿਅਮਿਕ ਸ਼ਿਕਸ਼ਾ ਬੋਰਡ CBSE ਕਕਸ਼ਾ 12 ਕੇ ਪੁਨਰ ਮੁਲਿਆਂਕਨ ਆਵੇਦਨ ਪੋਰਟਲ ਕੋ ਆਜ ਰਾਤ ਬੰਦ ਕਰ ਦੇਗਾ। ਰਾਸ਼ਟਰੀ ਪੁਰਸਕਾਰ ਵਿਜੇਤਾ ਮਲਿਆਲਮ ਅਭਿਨੇਤਾ ਸਲੀਮ ਕੁਮਾਰ ਕਾ ਕੋਚੀ ਮੇਂ ਨਿਧਨ। ਮੌਸਮ ਵਿਭਾਗ ਨੇ ਅਗਲੇ 2-3 ਦਿਨੋਂ ਮੇਂ ਦੇਸ਼ ਭਰ ਮੇਂ ਤੇਜ਼ ਬਾਰਿਸ਼ ਕਾ ਪੂਰਵਾਨੁਮਾਨ ਵਿਅਕਤ ਕੀਆ। ਔਰ ਕ੍ਰਿਕਟ ਮੇਂ ਭਾਰਤ ਨੇ ਅਫਗਾਨਿਸਤਾਨ ਕੇ ਸਾਥ ਖੇਲੇ ਜਾ ਰਹੇ ਇੱਕਮਾਤਰ ਟੈਸਟ ਮੈਚ ਮੇਂ ਪਹਿਲੀ ਪਾਰੀ 564 ਰਨ ਪਰ ਘੋਸ਼ਿਤ ਕੀ। ਔਰ ਅਬ ਸਮਾਚਾਰ ਵਿਸਤਾਰ ਸੇ। ਭਾਰਤ ਇੰਡੋਨੇਸ਼ੀਆ ਸੰਯੁਕਤ ਆਯੋਗ ਕੀ ਬੈਠਕ ਨਈ ਦਿੱਲੀ ਮੇਂ ਜਾਰੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਔਰ ਇੰਡੋਨੇਸ਼ੀਆ ਕੇ ਵਿਦੇਸ਼ ਮੰਤਰੀ ਸੁਗਿਓਨੋ ਬੈਠਕ ਕੀ ਸਹਿ ਅਧਿਅਕਸ਼ਤਾ ਕਰ ਰਹੇ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਨੋਂ ਦੇਸ਼ੋਂ ਕੇ ਬੀਚ ਸੰਯੁਕਤ ਆਯੋਗ ਕੀ ਬੈਠਕ 4 ਸਾਲ ਕੇ ਅੰਤਰਾਲ ਕੇ ਬਾਅਦ ਹੋ ਰਹੀ ਹੈ ਔਰ ਯੇ ਮਾਨਨਾ ਹੋਗਾ ਕਿ ਇਸ ਦੌਰਾਨ ਦਵਿਪਕਸ਼ੀ ਸੰਬੰਧੋਂ ਮੇਂ ਮਹੱਤਵਪੂਰਨ ਪ੍ਰਗਤੀ ਹੋਈ ਹੈ। ਉਨ੍ਹੋਂਨੇ ਕਿਹਾ ਕਿ ਦੋਨੋਂ ਦੇਸ਼ੋਂ ਨੇ ਪਿਛਲੇ ਵਰਸ਼ ਦਵਿਪਕਸ਼ੀ ਸੰਬੰਧੋਂ ਕੀ ਸਥਾਪਨਾ ਕੇ 75 ਸਾਲ ਪੂਰਾ ਕਰਨੇ ਕਾ ਉਤਸਵ ਮਨਾਇਆ ਹੈ।
4: ਮੈਂ ਆਪ ਸਭੀ ਕੇ ਸਾਥ ਵਿਆਪਕ ਔਰ ਸਾਰਥਕ ਚਰਚਾ ਕੀ ਅਪੇਕਸ਼ਾ ਕਰਤਾ ਹੂੰ। ਹਮਾਰੀ ਬਾਤਚੀਤ ਦਵਿਪਕਸ਼ੀ ਸਹਿਯੋਗ ਕੇ ਸਭੀ ਮਹੱਤਵਪੂਰਨ ਖੇਤਰੋਂ ਪਰ ਕੇਂਦ੍ਰਿਤ ਰਹੇਗੀ, ਜਿਨਮੇਂ ਰਾਜਨੀਤਿਕ ਸੰਬੰਧ, ਰਕਸ਼ਾ ਔਰ ਸੁਰਕਸ਼ਾ, ਸਮੁੰਦਰੀ ਵਿਆਪਾਰ ਤਥਾ ਨਿਵੇਸ਼, ਸਵਾਸਥ੍ਯ ਔਰ ਔਸਧੀ ਖੇਤਰ, ਖਾਦ ਸੁਰਕਸ਼ਾ, ਪਰਯਟਨ, ਸਿਕਸ਼ਾ ਤਥਾ ਸਾਂਸਕ੍ਰਿਤਿਕ ਸਹਿਯੋਗ ਜੈਸੇ ਵਿਸ਼ੇ ਸ਼ਾਮਿਲ ਹੈ। ਮੁਝੇ ਵਿਸ਼ਵਾਸ ਹੈ ਕਿ ਹਮ ਸਹਿਮਤੀ ਸੇ ਤੈਅ ਕੀਏ ਗਏ ਏਜੰਡਾ ਕੇ ਅਨੁਸਾਰ ਆਗੇ ਬੜਤੇ ਹੋਏ ਇਨ ਸਭੀ ਵਿਸ਼ਯੋਂ ਪਰ ਸਕਾਰਾਤਮਕ ਔਰ ਰਚਨਾਤਮਕ ਵਿਚਾਰ ਵਿਮਰਸ਼
5: ਕਰੇਂਗੇ।
3: हमारे संवाददाता ने बताया है कि भारत इंडोनेशिया संयुक्त आयोग की 8वीं बैठक में दोनों देशों के बीच मजबूत व्यापक रणनीतिक साझेदारी की समीक्षा की जाएगी और द्विपक्षीय सहयोग को और गहरा करने के तरीकों पर चर्चा की जाएगी।
6: भारत और इंडोनेशिया के बीच सांस्कृतिक संबंध, औपनिवेशिक शासन का साझा अनुभव और स्वतंत्रता के बाद राजनीतिक संप्रभुता, आर्थिक आत्मनिर्भरता तथा स्वतंत्र विदेश नीति जैसे समान लक्ष्य रहे हैं। समय के साथ दोनों देशों के संबंध राजनीति, अर्थव्यवस्था, रक्षा, विज्ञान और प्रौद्योगिकी जैसे क्षेत्रों में और मजबूत हुए हैं। जनवरी 2001 में एक समझौता ज्ञापन पर हस्ताक्षर के बाद दोनों देशों के विदेश मंत्रियों के स्तर पर संयुक्त आयोग की स्थापना हुई। वर्ष 2018 में प्रधानमंत्री नरेंद्र मोदी की जकार्ता यात्रा के दौरान भारत और इंडोनेशिया ने अपने संबंधों को व्यापक रणनीतिक साझेदारी के स्तर तक बढ़ाया। दोनों देशों ने हिंद प्रशांत क्षेत्र में समुद्री सहयोग पर साझा दृष्टिकोण को भी अपनाया, जिससे विशेष रूप से रक्षा क्षेत्र में द्विपक्षीय संबंधों को अधिक मजबूती मिली है। अमन यादव, आकाशवाणी समाचार, दिल्ली।
3: गृह मंत्री अमित शाह ने अंतर्राष्ट्रीय सीमाओं पर वित्तीय लेन देन, भवन निर्माण और संपत्तियों की खरीद फरोख्त पर कड़ी निगरानी रखने का निर्देश दिया है। गृहमंत्री की अध्यक्षता में BSF के त्रिपुरा सीमा मुख्यालय में पूर्वोत्तर राज्य के सीमावर्ती क्षेत्रों के संबंध में हुई बैठक के दौरान ये निर्णय लिया गया।
7: गृह मंत्री ने पिछले 5 वर्षों के भूमि अभिलेखों की जांच करने का भी निर्देश दिया। श्री शाह ने कहा कि मादक पदार्थों और हथियारों की तस्करी के खिलाफ लगातार अभियान चलाए जाने चाहिए और इनमें शामिल लोगों के खिलाफ कार्रवाई की जानी चाहिए। उन्होंने कहा कि सीमावर्ती जिलों में वित्तीय अनुशासन सुनिश्चित करना राज्यों की जिम्मेदारी है। श्री शाह ने जिला अधिकारियों और वस्तु और सेवा कर अधिकारियों को प्रशिक्षित करने और केंद्रीय प्रत्यक्ष कर बोर्ड को नकली मुद्रा का सर्वेक्षण करने का निर्देश दिया। बैठक में त्रिपुरा के मुख्यमंत्री मानिक शाह, मुख्य सचिव जेके सिन्हा, पुलिस महानिदेशक अनुराग और अन्य वरिष्ठ अधिकारियों सहित सभी 8 सीमावर्ती जिलों के जिला अधिकारियों और पुलिस अधीक्षक भी उपस्थित थे।
3: सरकार ने आज कहा कि अंतर्राष्ट्रीय एलपीजी कीमतों में भारी वृद्धि के बावजूद भारतीय घरों को खाना पकाने की गैस वैश्विक स्तर पर सबसे कम कीमतों पर मिल रही है। पेट्रोलियम और प्राकृतिक गैस मंत्रालय ने एक बयान में कहा कि भारतीय सिलेंडर किसी भी पड़ोसी देश की तुलना में सस्ते हैं और अमरीका, ऑस्ट्रेलिया और कनाडा जैसी विकसित अर्थव्यवस्थाओं की तुलना में काफी कम है।
8: पश्चिम एशिया

ਸਤਿ ਸ਼੍ਰੀ ਅਕਾਲ। ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਦੇਸ਼ ਵਿਦੇਸ਼ਾਂ 'ਚ ਨਿਊਜ਼ ਆਨ AIR ਐਪ 'ਤੇ ਸੁਣ ਸਕਦੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਤੋਤੀਰੀਆਂ ਤੋਂ ਮੇਰੀਆਂ, ਜਿਸ ਪ੍ਰੋਗਰਾਮ 'ਚ ਕਰਾਂਗੇ ਖੁੱਲ੍ਹੀਆਂ ਗੱਲਾਂ, ਤੁਹਾਡੇ ਮਨ ਦੀ ਗੱਲ ਸੁਣਾਂਗੇ ਅਤੇ ਆਪਣੇ ਮਨ ਦੀ ਗੱਲ ਕਰਾਂਗੇ ਅਤੇ ਉਸ ਗੱਲ ਨਾਲ ਹੀ ਇਸ ਪ੍ਰੋਗਰਾਮ ਦੀ ਕਰਾਂਗੇ ਸ਼ੁਰੂਆਤ। ਪਰ ਉਸ ਤੋਂ ਪਹਿਲਾਂ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ। ਜਿੰਨੀ ਦੇਰ ਆਪਾਂ ਸੋਚਦੇ ਹਾਂ ਆਪਾਂ ਗੱਲ ਕੀ ਕਰਨੀ ਹੈ, ਕਿਸ ਵਿਸ਼ੇ 'ਤੇ ਗੱਲ ਕਰਨੀ ਹੈ, ਇਹ ਜ਼ਰੂਰ ਆਪਸ 'ਚ ਡਿਸਕਸ ਕਰਾਂਗੇ, ਆਪਸ 'ਚ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਆਪਣੇ ਵਿਚਾਰ ਅਤੇ ਤੁਹਾਡੇ ਵਿਚਾਰ ਜ਼ਰੂਰ ਸੁਣਾਂਗੇ। ਲਓ ਜੀ, ਸੁਣਦੇ ਹਾਂ ਨਛੱਤਰ ਗਿੱਲ ਨੂੰ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ।

0: ਲਓ ਜੀ, ਝੂਠੀ ਨਹੀਂ, ਵਾਅਦਾ ਪੱਕਾ ਹੈ, ਜ਼ਰੂਰ ਕਰਾਂਗੇ ਤੁਹਾਡੇ ਨਾਲ ਗੱਲ ਅਤੇ ਸੁਣਾਂਗੇ ਵਿਚਾਰ। ਆਓ ਸੁਣਦੇ ਹਾਂ ਫੋਨ ਲਾਈਨ 'ਤੇ ਪਹਿਲਾਂ ਸਭ ਤੋਂ ਕੌਣ ਆਇਆ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ,
0: ਆਪਣਾ ਨਾਂ ਦੱਸ ਦਿਓ।
1: ਹਾਂ, ਮੇਰਾ ਜੋਗਿੰਦਰ ਸਿੰਘ ਆ ਜੀ, ਪਿੰਡ ਸਬਜੇ ਤੋਂ
0: ਜੀ। ਕੀ ਗੱਲਬਾਤ ਕਰਨਾ ਚਾਹੋਗੇ?
1: ਅਸੀਂ ਤਾਂ ਜੀ ਗੱਲ ਇਹ ਕਰਨੀ ਚਾਹੁੰਦੇ ਹਾਂ ਜੀ, ਬਈ ਜਿਹੜਾ ਝੋਨਾ ਲੱਗਦਾ ਸੀ ਸਾਵਣ ਦੇ ਮਹੀਨੇ ਲੱਗਦਾ ਸੀ
0: ਜੀ,
1: ਸਾਵਣ 'ਚ 100 ਮੀਂਹ ਪੈਂਦਾ ਸੀ ਜੀ,
0: ਜੀ
1: ਜਿਹਨੂੰ ਸਾਵਣ ਕਿਹਾ ਗਿਆ।
0: ਹਾਂਜੀ,
1: ਉਹ 100 ਮੀਂਹ ਪੈਂਦਾ ਤੇ ਉਹ ਸਾਵਣ ਕਹਿੰਦੇ ਸੀ।
0: ਅੱਛਾ ਜੀ, ਠੀਕ ਹੈ।
1: ਹਾਂਜੀ, ਤੇ ਅਸੀਂ ਵੀ ਬੱਚਾ ਚਾਰਦੇ ਹੁੰਦੇ ਸਾਡੇ ਤੇ 100-100 ਮੀਂਹ ਉੱਤੇ ਜੀ ਲੰਘਿਆ ਜੀ,
0: ਜੀ
1: ਕੱਪੜੇ ਸਾਡੇ ਸਾਰਾ ਸੁੱਕਦੇ ਨਹੀਂ ਤੇ ਜੀ।
0: ਅੱਛਾ ਜੀ,
1: ਹਾਂਜੀ,
0: ਤੇ ਫਿਰ ਅੱਜ ਦਾ ਕਿਵੇਂ ਫਰਕ ਲੱਗਦਾ ਤੁਹਾਨੂੰ?
1: ਇਹ ਤਾਂ ਜੀ ਬਹੁਤ ਫਰਕ ਆ ਜ਼ਿਆਦਾ, ਕਿਉਂਕਿ ਬਨਵਾਸਤੀ ਜ਼ਿਆਦੇ ਸੀ, 9,500 ਵਿਘੇ ਦਾ ਮੁਆਵਜ਼ਾ ਜੀ ਸਬਜ਼ੇ ਦਾ।
0: ਅੱਛਾ ਜੀ, ਮਤਲਬ ਬਨਸਪਤੀ ਜ਼ਿਆਦਾ ਸੀਗੀ, ਰੁੱਖ ਪੇੜ ਰੁੱਖ ਤੇ ਪੌਦੇ ਜਿਹੜੇ ਨੇ ਉਹ ਜ਼ਿਆਦਾ ਸਨ।
1: ਬਹੁਤ ਜ਼ਿਆਦਾ ਝੜੀਆਂ ਵੀ ਆ ਜੀ,
0: ਜੀ
1: ਉਹ ਦਰਖਤ ਇਹਨਾਂ ਨੇ ਅੱਜ ਦੀ ਪੌਦੇ ਦੇਖੇ ਨੀ ਜਿਹੜੇ ਅਸੀਂ ਦੇਖੇ ਨੇ, ਜੰਗਲ ਚ ਹੁੰਦੇ, ਜੰਗਲ ਚ ਜਾਨਵਰ ਹੁੰਦੇ, ਜੰਗਲ ਚ ਵਧੀਆ ਜਾਣੀ ਕਿ ਨਾ ਇਹਨਾਂ ਨੇ ਜਾਨਵਰ ਦੇਖੇ ਨੇ
0: ਜੀ,
1: ਤੇ 3,000 ਵਿਹਲਾ ਪਿਆ ਜੀ ਸਾਡੇ।
0: ਅੱਛਾ ਜੀ, ਤੇ ਦੇਖੋ ਇਸਦਾ ਆਪਣਾ ਕਹਿਣਾ ਇਹੀ ਹੈ ਕਿ ਬਨਸਪਤੀ ਜਿਹੜੀ ਹੈਗੀ ਆ ਉਹ ਸਾਡੀ ਰੂਹ ਹੈ, ਤੇ ਜੇਕਰ ਧਰਤੀ ਦੀ ਰੂਹ ਹੈ, ਜੇਕਰ ਰੂਹ ਨਹੀਂ ਹੋਵੇਗੀ ਤਾਂ ਇਨਸਾਨ ਦਾ ਸਰੀਰ ਜਾਂ ਆਪਾਂ ਲਾ ਲਈਏ ਧਰਤੀ ਦੀ ਜਿਹੜੀ ਹੈ ਦਿੱਖ ਉਹ ਬਦਲ ਜਾਂਦੀ ਹੈ, ਅਤੇ ਮੌਸਮ ਦੇ ਵਿੱਚ ਵੀ ਓਨਾ ਹੀ ਬਦਲਾਵ ਆਉਂਦਾ ਅਤੇ ਜਲਵਾਯੂ ਪਰਿਵਰਤਨ ਵੀ ਹੁੰਦੇ ਨੇ, ਅਤੇ ਜਿਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਹੁਣ ਜਿਹੜਾ ਹੈਗਾ ਆਪਾਂ ਡਿਪੈਂਡ ਹੋ ਗਏ ਹਾਂ ਜ਼ਮੀਨ ਹੇਠਲੇ ਪਾਣੀ 'ਤੇ, ਅਤੇ ਜ਼ਮੀਨ ਹੇਠਲਾ ਪਾਣੀ ਜਿਹੜਾ ਉਹਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ, ਕਿਉਂਕਿ ਅਸੀਂ ਪਾਣੀ ਕੱਢ ਰਹੇ ਹਾਂ ਅਤੇ ਬਣਨ ਦੀ ਮਿਕਦਾਰ ਜਿਹੜੀ ਆ ਉਹ ਘੱਟ ਰਹੀ ਹੈ, ਕਿਉਂਕਿ ਸਾਰੀ ਥਾਂ ਪੱਕੀ ਕਰ ਲਈ ਹੈ ਧਰਤੀ ਦੇ ਵਿੱਚ, ਪਾਣੀ ਜਾਣ ਨੂੰ ਅਸੀਂ ਥਾਂ ਹੀ ਨਹੀਂ ਛੱਡੀ ਜੀ,
1: ਕਿਉਂਕਿ ਕਿਉਂਕਿ ਪਾਣੀ ਤਾਂ ਸਾਨੂੰ ਉੱਥੋਂ ਹੀ ਮਿਲੀ ਜਾਂਦਾ ਜੀ, ਮੌਨਸੂਨ ਆਉਂਦੀਆਂ ਦੀਆਂ
0: ਜੀ,
1: ਦਰਖਤ ਜ਼ਿਆਦਾ ਤੇ ਮੌਨਸੂਨ ਆਉਂਦਾ ਜੀ, ਦਰਖਤ
0: ਜੀ ਖੇਤੀ ਜਿਹੜੀ ਹੈਗੀ ਹੈ ਉਹ ਉਦੋਂ ਵਰਖਾ ਪ੍ਰਧਾਨ ਸੀ, ਪਰ ਹੁਣ ਅਸੀਂ ਜਿਹੜੀ ਖੇਤੀ ਹੈ ਉਸਨੂੰ ਬਦਲ ਕੇ ਆਪਣੇ ਹਿਸਾਬ ਨਾਲ ਕਰ ਲਿਆ, ਜਿਸ ਕਰਕੇ ਜ਼ਮੀਨੀ ਪਾਣੀ ਪੱਧਰ ਜਿਹੜਾ ਹੈਗਾ ਉਹ ਲਗਾਤਾਰ ਘੱਟਦਾ ਜਾ ਰਿਹਾ ਹੈ। ਤੁਹਾਡੀ ਗੱਲ ਮੈਨੂੰ ਉਮੀਦ ਹੈ ਸਾਡੇ ਸਾਰੇ ਲਿਸਨਰ ਸੁਣ ਰਹੇ ਹੋਣਗੇ ਅਤੇ ਉਹ ਜ਼ਰੂਰ ਅਮਲ ਕਰਨਗੇ ਕਿ ਇਸ ਜਿਹੜੀ ਹੈ ਅਸੀਂ ਤੋਂ ਬਚ ਜਾਈਏ, ਕਿ ਇਸ ਤੋਂ ਪਹਿਲਾਂ ਕਿ ਸਾਡਾ ਪੰਜਾਬ ਜਿਹੜਾ ਉਹ ਮਾਰੂਥਲ ਬਣ ਜਾਵੇ। ਕਾਲ ਕਰਨ ਲਈ ਸ਼ੁਕਰੀਆ ਜੀ,
1: ਚੰਗਾ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ।

0: ਹੈਲੋ ਜੀ, ਸਾਡੇ ਨਾਲ ਆ ਗਈ ਨੇ ਸਾਡੀ ਅਗਲੇ ਲਿਸਨਰ। ਹੈਲੋ,
1: ਹੈਲੋ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਜੀ
1: ਵੱਡਿਆਂ ਜਾਣਾ ਤੋਂ ਦਰਸ਼ਨ ਸਿੰਘ ਸੈਣੀ ਬੋਲ ਰਹੇ ਨੇ। ਸਰੋਤਿਆਂ ਦੀ ਜਾਣਕਾਰੀ ਵਾਸਤੇ ਮੈਂ ਦੱਸਦੀ, 28/5 ਨੂੰ ਇਸ ਪ੍ਰੋਗਰਾਮ 'ਚ ਵੀਰਵਾਰ ਨੂੰ ਗੱਲ ਹੋ ਰਹੀ ਹੈ ਗੁਰਹਰਪ੍ਰੀਤ ਨਾਲ ਜੀ,
0: ਜੀ
1: 11ਵਾਂ ਦਿਨ ਆ ਜੀ ਅੱਜ।
0: ਜੀ ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ
1: ਆ
0: ਆਪਣੇ?
1: ਵਿਚਾਰ ਤਾਂ ਇਹ ਨੇ ਮੈਡਮ ਜੀ, ਰਾਸ਼ਟਰੀ ਖੁਰਾਕ ਸੁਰੱਖਿਆ ਦਿਵਸ ਤੇ ਜੀ, ਪਹਿਲੀਆਂ ਖੁਰਾਕਾਂ ਨਾਲੋਂ ਤੇ ਹੁਣ ਖੁਰਾਕਾਂ ਨਾਲ ਸਾਡਾ ਬਹੁਤ ਫਰਕ ਪਏਗਾ ਜੀ।
0: ਜੀ
1: ਪੁਰਾਣੇ ਜ਼ਮਾਨੇ ਦੇ ਵਿੱਚ, ਪਹਿਲਾਂ ਤਾਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਹ ਨਹੀਂ ਪਤਾ ਵੀ ਅੱਧ ਰਿੜਕਿਆ ਦਾ ਕੀ ਹੁੰਦਾ। ਜਿਵੇਂ ਗੁਰਦਾਸ ਮਾਨ ਜੀ ਨੇ ਕਿਹਾ ਨਾ ਵੀ ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ ਮਾਂ,
0: ਜੀ
1: ਅੱਧ ਰਿੜਕੇ ਦਾ ਤਾਂ ਨੀ ਪਤਾ ਹੈਗਾ ਵੀ ਉਹ ਕੀ ਹੁੰਦਾ ਜੀ। ਫਿਰ ਦਲੀਏ ਦੀ ਖਿਚੜੀ ਖਾਣੀ, ਘਰ ਦਾ ਦੇਸੀ ਖਾਣਾ ਹੋਣਾ, ਸ਼ੱਕਰ ਹੋਣੀ ਚੋਰੀ ਕੁੱਟ ਕੇ ਖਾਣੀ, ਗੁੜ ਗੁੜ ਦੀਆਂ ਪਿੰਨੇ ਆ ਉਹ ਆਪਣੇ ਖਿੱਲਾ ਖੁੱਲਾ ਪਾ ਕੇ ਵਿੱਚ ਉਹ ਬਣਾ ਲੈਂਦੇ ਸੀ ਮਾਵਾਂ ਘਰੇ
0: ਜੀ।
1: ਹਾਂਜੀ, ਹੁਣ ਪੀਜੇ ਬਰਗਰ ਪਤਾ ਨੀ ਕੀ ਕੀ ਨਿਊਡਲ ਕੀ ਹੈ ਆਪਣੇ ਕੁਲਚੇ ਪਤਾ ਕੀ ਕੁਛ ਖਾਂਦੇ ਨੇ, ਹੁਣ ਸਾਨੂੰ ਇਹ ਨੀ ਪਤਾ ਜੀ ਮੈਡਮ ਜੀ ਵੀ ਉਹਦੇ ਵਿੱਚ ਕੀ ਕੁਛ ਪਾਇਆ ਵਾ, ਕਦੋਂ ਦਾ ਉਹ ਖਮੀਰ ਆ ਵਾ
0: ਜੀ,
1: ਹੋ ਜਾਣਾ ਉਹ।
0: ਕਿੰਨੀ ਬਿਮਾਰੀਆਂ ਜਿਹੜੀਆਂ ਨੇ ਉਹ ਇਸ ਫਾਸਟ ਫੂਡ ਕਰਕੇ ਹੀ ਫੈਲ
1: ਮੈਂ
0: ਰਹੀਆਂ ਨੇ।
1: ਉਹੀ ਗੱਲ ਕਰਦਾ ਜੀ, ਜੇ ਹੁਣ ਇਹ ਜਿੰਨੀਆਂ ਬਿਮਾਰੀਆਂ ਲੱਗ ਰਹੀਆਂ ਤੁਹਾਡਾ ਕਹਿਣਾ ਵੀ ਇਹ ਜਿਹੜਾ ਬਜ਼ਾਰੂ ਖਾਣਿਆਂ ਦੇ ਨਾਲ ਇਹ ਪੈਦਾ ਹੋ ਰਹੀਆਂ ਨੇ ਇਹ
0: ਜੀ, ਇਹ ਖਾਣੇ ਜਿਹੜੇ ਨੇ, ਹਾਂਜੀ
1: ਬੋਲੋ ਬੋਲੋ ਬੋਲੋ ਬੋਲੋ,
0: ਖਾਣਿਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਵਿੱਚ ਪ੍ਰਿਜ਼ਰਵ ਕਰਨ ਵਾਸਤੇ ਬਹੁਤ ਸਾਰੇ ਅਜਿਹੇ ਸੁਰੱਖਿਅਕ ਪਦਾਰਥ ਜਿਹੜੇ ਕੈਮੀਕਲਸ ਪਾਏ ਜਾਂਦੇ ਨੇ ਜਿਹੜੇ ਉਹਨੂੰ ਖਰਾਬ ਨਹੀਂ ਹੋਣ ਦਿੰਦੇ। ਬਿਲਕੁਲ ਜੀ, ਬਿਲਕੁਲ ਜੀ, ਔਰ ਰਸਾਇਣ ਜਿਹੜੇ ਨੇ ਜੀ, ਰਸਾਇਣ ਜਿਹੜੇ ਨੇ
1: ਅਸੀਂ ਦੇਸੀ ਘਰਾਂ ਦੇ ਗੁੜ ਹੁੰਦੇ, ਘਰ ਦੇ ਸ਼ੱਕਰ ਹੁੰਦੇ, ਦੁੱਧ ਘਰ ਦਾ, ਲੱਸੀ ਘਰ ਦੀ, ਹਾਂਜੀ ਅੱਧ ਰਿੜਕ ਉਹ ਹੁੰਦਾ ਜਦੋਂ ਮਾਵਾਂ ਨੇ ਚਾਟੀ ਦੇ ਵਿੱਚ ਮਧਾਣੀ ਪਾ ਕੇ ਰਿੜਕਣਾ, ਸੁਮੇਤ ਮੱਖਣ ਉਹ ਦਹੀਂ
0: ਜੀ
1: ਹੋ ਜਾਣੀ, ਉਹ ਮੁਛਣਾ ਮੂੰਹ ਲਾ ਕੇ ਪੀ ਲੈਣਾ
0: ਜੀ,
1: ਕਿਸੇ ਨੇ ਸ਼ੱਕਰ ਪਾ ਲੈ, ਕਿਸੇ ਨਮਕ ਪਾ ਲੈਣਾ ਵਿੱਚ ਜੀ,
0: ਜੀ
1: ਉਹਦੇ ਨਾਲ ਖੁਰਾਕ ਹੜ ਜੋੜ ਲੈਂਦੇ ਜੀ ਇੱਦਾਂ ਹੀ ਜਾ ਕੇ ਜੀ ਲੋਕ, ਕੋਈ ਰੋਟੀ ਜਾਣੀ 10 ਵਜੇ 10 ਵਜੇ ਤੱਕ ਭੁੱਖ ਨਹੀਂ ਸੀ ਲੱਗਦੀ ਜ਼ਿਆਦਾ
0: ਜੀ। ਤੇ ਖਾਣੇ ਜਿਹੜੇ ਨੇ
1: ਪੀੜੇ ਬਰਗਰ ਪਤਾ ਨੀ ਕੀ ਕੁਛ ਅੰਗਰੇਜ਼ੀ ਖਾਣੇ ਚੱਲ ਪਏ ਜੀ, ਗੁਰਦਾਸ ਮਾਨ ਜੀ ਨੇ ਵੀ ਇਹ ਵੀ ਕਿਹਾ ਹੁਣ ਚੱਲ ਪਏ ਬਲੈਟੀ ਖਾਣੇ ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ
0: ਵਾਹਿਗੁਰੂ ਜਾਣੇ
1: ਜੀ। ਬਹੁਤ ਕੁਛ ਹੋ ਰਿਹਾ ਬਾਜ਼ਾਰ ਦੇ ਵਿੱਚ, ਜਿਹੜਾ ਕੁਛ ਵਿਕ ਰਿਹਾ ਸਭ ਸਾਡੇ ਵਾਸਤੇ ਜ਼ਹਿਰਾਂ ਪੈਦਾ ਹੋ ਰਹੀਆਂ ਨੇ
0: ਜੀ। ਜੇ ਅਸੀਂ ਆਪਣੇ ਬੱਚਿਆਂ ਨੂੰ
1: ਅੱਜ 1 ਮਿੰਟ ਜੀ, ਅੱਜ ਰਾਸ਼ਟਰ ਦਾ ਆਪਾਂ ਨੂੰ ਖੁਰਾਕ ਸੁਰੱਖਿਆ ਦਿਵਸ ਮਨਾ ਰਿਹਾ ਜੀ ਸਾਰਾ ਰਾਸ਼ਟਰ ਆਪਣਾ
0: ਜੀ ਜੀ ਜੀ,
1: ਵਧੀਆ ਖੁਰਾਕ ਖਾਓ, ਸੁਰੱਖਿਆ ਖੁਰਾਕ ਖਾਓ, ਕਮੀਜ਼ਾਂ ਬਿਨਾਂ ਖਾਓ, ਤੁਹਾਡਾ ਭੋਜਨ ਖਾਓ, ਇਸ ਵਿਸ਼ੇ ਤੇ ਮੈਂ ਗੱਲ ਕਰੀ ਆਈ ਹੈ
0: ਜੀ। ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਖਾਣਿਆਂ ਤੋਂ ਬਚਣਾ ਪਵੇਗਾ ਤੇ ਉਹਨਾਂ ਨੂੰ ਘਰ ਦਾ ਖਾਣਾ ਖਾਣ ਦੀ ਆਦਤ ਪਾਉਣੀ ਪਵੇਗੀ।
1: ਆਦਤ ਪਾਓ ਜੀ, ਪ੍ਰੇਰਣਾ ਕਰੋ ਜੀ।
0: ਕਾਲ ਕਰਨ ਲਈ ਸ਼ੁਕਰੀਆ ਜੀ,
1: ਧੰਨਵਾਦ ਜੀ, ਸ਼ੁਕਰੀਆ।

0: ਲਾਚੀ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ,
1: ਹੈਲੋ, ਹਾਂਜੀ ਸੀਮਾ ਸ਼ਰਮਾ ਜੀ, ਸਤਿ ਸ੍ਰੀ ਅਕਾਲ। ਹਰਿਆਣੇ ਤੋਂ ਗੱਲ ਕਰਨਾ ਨੀ ਮੈਂ ਤੁਹਾਡੇ ਨਾਲ
0: ਜੀ।
1: ਸਾਰੇ ਸਰੋਤੇ ਸਾਰੇ ਤੁਹਾਡੇ ਡਿਊਟੀ ਪੇਸ਼ ਕਰਦੇ, ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਾਡੇ ਵੱਲੋਂ ਵੀ ਜੀ। ਤੇ ਕਿਸ ਵਿਸ਼ੇ ਤੇ ਗੱਲ ਕਰਨਾ ਚਾਹੋਗੇ?
1: ਮੈਂ ਵਿਸ਼ਣ ਕਰਾਂਗਾ ਜੀ ਬਜ਼ੁਰਗਾਂ ਦੇ।
0: ਅੱਛਾ ਜੀ,
1: ਪੁੱਤਰਾਂ ਦੇ। ਅੱਜ ਕੱਲ੍ਹ ਜੀ ਨਾ ਇਹੋ ਜਿਹਾ ਮਾਹੌਲ ਆ ਗਿਆ, ਵੇਖੋ ਮਾਂ ਜੰਮਦੀ ਹੈ ਪੁੱਤਰ ਨੂੰ ਤੇ ਠੰਡੇ ਥਾਂ ਤੇ ਆ ਪੈਂਦੀ ਹੈ, ਸਿਆਲੀ ਰਾਤਾਂ ਜੇ ਉਹਨੂੰ ਪਾਲਦੀ ਹੈ
0: ਜੀ,
1: ਤੇ ਉਹ ਚੁੱਕ ਚੁੱਕ ਕੇ ਖੜਾਂਦਾ ਨਿੱਕੇ ਜੇ ਨੂੰ ਕੁੱਛੜ, ਤੇ ਹੁਣ ਬਜ਼ੁਰਗਾਂ ਦੀ ਸੇਵਾ ਨਹੀਂ ਜੀ ਕਰਦੇ, ਗਾਲਾਂ ਕੱਢਦੇ ਨੇ ਅੱਗੋਂ।
0: ਅੱਛਾ ਜੀ, ਇਹ ਤਾਂ ਬਹੁਤ ਮਾੜੀ ਗੱਲ ਹੈ ਦੇਖੋ,
1: ਹਾਂਜੀ,
0: ਕਿਉਂਕਿ ਮਾਪੇ ਜਿਹੜੇ ਨੇ ਉਹ ਸਾਨੂੰ ਰੀਝਾਂ ਨਾਲ ਪਾਲਦੇ ਨੇ ਤੇ ਉਹ ਸਾਡੇ ਤੋਂ ਕੁਝ ਨਹੀਂ ਚਾਹੁੰਦੇ, ਸਿਰਫ ਇੱਕ ਮਿੱਠਾ ਪਿਆਰ ਦਾ ਬੋਲ ਚਾਹੁੰਦੇ ਨੇ।
1: ਤੇ ਦੋ ਰੋਟੀਆਂ ਉਹ ਵੀ ਨਹੀਂ ਖਾਧੀਆਂ ਜਾਂਦੀਆਂ ਅੱਜ ਕੱਲ੍ਹ ਬੁੱਢਿਆਂ ਕੋਲੇ, ਦੰਦ ਜਿਹੜੇ ਨੇ ਨਿਕਲ
0: ਜੀ।
1: ਇਹ ਕਰਨਾ ਵੀ ਇਹਨਾਂ ਲਾਟ ਨੂੰ ਚਾਹੀਦਾ, ਨਾ ਕਿ ਗਾਲਾਂ ਕੱਢਣ ਤੇ ਉਹ ਬਜ਼ੁਰਗਾਂ ਦੀ ਸੇਵਾ ਕਰਨ
0: ਜੀ।
1: ਜਾਇਦਾਦਾਂ ਬਣਾ ਕੇ ਦੇ ਦਿੰਦੇ ਨੇ ਬਜ਼ੁਰਗ, ਕੋਠੀਆਂ ਪਾ ਦਿੰਦੇ ਨੇ, ਟਰੈਕਟਰ ਟਰਾਲੀਆਂ ਸਾਰਾ ਕੁਛ ਦੇ ਦਿੰਦੇ ਨੇ ਲਾ ਕੇ, ਫਿਰ ਜਦੋਂ ਬਜ਼ੁਰਗਾਂ ਦੀ ਵਾਰੀ ਆਉਂਦੀ ਹੈ ਰੋਟੀ ਖਾਣ ਦੀ, ਗਾਲਾਂ ਕੱਢਦੇ ਨੇ
0: ਜੀ। ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਦੇਖ ਕੇ ਸਿੱਖਣਗੇ। ਜੇਕਰ ਅੱਜ
1: ਠੀਕ ਹੈ ਨਾ, ਕੋਈ ਬਜ਼ੁਰਗ ਬੁੱਢਾ ਹੋ ਗਿਆ ਤੇ ਕੁਛ ਚੁੱਕ ਕੇ ਮੇਰੇ ਵਰਗਾ ਸੁੱਟਣ ਗਿਆ ਦਰਿਆ ਚ
0: ਜੀ,
1: ਉਹ ਦੱਸਦੇ ਨਾ ਸਿਆਣੇ ਵੀ, ਉਹ ਕਹਿੰਦਾ ਵੀ ਅੱਗੇ ਸੁੱਟ ਕਿਉਂ, ਇੱਥੇ ਮੈਂ ਆਪਣਾ ਬਾਪੂ ਰੋੜਿਆ ਸੀ
0: ਜੀ ਜੀ ਜੀ। ਤੇ ਇਸੇ ਕਰਕੇ ਕਹਿੰਦੇ ਆ
1: ਵੀ ਮੇਰੇ ਪੁੱਤਰ ਮੈਨੂੰ ਵੀ ਰੋੜਨਗੇ
0: ਜੀ। ਇਸੇ ਕਰਕੇ ਕਹਿੰਦੇ ਆ ਕਿ ਬਜ਼ੁਰਗ ਜਿਹੜੇ ਨੇ ਉਹ ਸਾਡਾ ਸਰਮਾਇਆ ਹੁੰਦੇ ਨੇ, ਘਰ ਦਾ ਜੰਦਰਾ ਹੁੰਦੇ ਨੇ, ਤੇ ਉਹਨਾਂ ਦੀ ਸੇਵਾ ਕਰਨਾ ਸਾਰਿਆਂ ਦਾ ਫਰਜ਼ ਹੈ।
1: ਵੇਖੋ ਜੀ, ਜਿੰਨੇ ਵੀ ਅਥਾਰ ਤੀਰਥ ਨੇ ਸਾਡੇ ਹਿੰਦੂਆਂ ਨੇ ਲਾ ਲਓ
0: ਜੀ,
1: ਸਿੱਖ ਹਿੰਦੂ, ਸਿੱਖ ਤੇ ਮੈਂ ਹਿੰਦੂ ਵੀ ਹਿੰਦੁਸਤਾਨੀ ਹੈ
0: ਜੀ,
1: ਅਥਾਰ ਤੀਰਥਾਂ ਨੂੰ ਸਾਧ ਸੰਤਾਂ ਦੇ ਨੇ ਮਾਪਿਆਂ ਦੀ ਸੇਵਾ ਦਾ ਜ਼ਿਆਦਾ ਫਲ ਲੱਗਦਾ
0: ਜੀ ਜੀ। ਸਾਨੂੰ ਉਮੀਦ ਹੈ ਸਾਡੇ ਲਿਸਨਰ ਸੁਣ ਰਹੇ ਨੇ, ਜਵਾਨ ਵੀ ਸੁਣ ਰਹੇ ਹੋਣਗੇ, ਬਜ਼ੁਰਗ ਵੀ ਸੁਣ ਰਹੇ ਹੋਣਗੇ। ਮਾਪਿਆਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੀ।
1: ਹਾਂਜੀ, ਸਭ ਤੋਂ ਵੱਡੀ ਸੇਵਾ ਜੀ ਇਹ ਬਜ਼ੁਰਗਾਂ ਦੀ ਅਠਾਰ ਤੀਰਥਾਂ ਤੋਂ
0: ਜੀ। ਕਾਲ ਕਰਨ ਲਈ ਸ਼ੁਕਰੀਆ ਜੀ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।

0: ਪ੍ਰੋਗਰਾਮ ਚੱਲ ਰਿਹਾ ਜੀ ਦੋ ਤੇਰੀਆਂ ਦੋ ਮੇਰੀਆਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾ ਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ। ਹੈਲੋ,
1: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਆਪਣਾ ਨਾਮ ਦੱਸ ਦਿਓ।
1: ਮੈਂ ਸ਼ਰਨ ਭੱਲਾ ਬੋਲਣ ਦਿਆ ਜੀ, ਪਟਿਆਲੇ ਤੋਂ, ਸਿਉਣਾ ਚੌਂਕ, ਰਣਜੀਤ ਨਗਰ ਤੋਂ ਜੀ।
0: ਜੀ, ਕਿਸ ਵਿਸ਼ੇ ਤੇ ਗੱਲ ਕਰਨਾ ਚਾਹੋਗੇ?
1: ਵਿਸ਼ੇ ਤਾਂ ਬਹੁਤ ਹੈ ਜੀ, ਸਾਰੇ ਵਿਸ਼ੇ ਚੰਗੇ ਜਿਹੜੇ ਬੋਲੇ ਨੇ। ਕਿ ਖਾਣੇ ਦੀ ਗੱਲ ਕਰੀਏ ਤੇ ਪੁਰਾਣੀਆਂ ਸੁਆਣੀਆਂ ਜਨਾਨੀਆਂ ਨੇ ਹੈਗੀਆਂ ਜਿਹੜੀਆਂ ਉੱਠ ਕੇ ਸਵੇਰੇ ਬੱਚਿਆਂ ਨੂੰ ਖਾਣਾ ਬਣਾ ਕੇ ਦੇਣ
0: ਜੀ।
1: ਹੁਣ ਉੱਠਦੇ ਆਪ ਲੇਟ ਨੇ ਤੇ ਫਿਰ ਬੱਚਿਆਂ ਨੂੰ ਭੁੱਖ ਲੱਗੀ ਹੁੰਦੀ, ਬਾਜ਼ਾਰੋਂ ਖਾਣਾ ਮੰਗਾ ਲਓ ਤੇ ਫਿਰ ਖਾਣਾ ਹੀ ਪੈਂਦਾ ਹੈ ਜੀ ਸਾਰਿਆਂ ਨੂੰ
0: ਜੀ।
1: 70 ਸਾਲ ਉਮਰ ਹੈ, ਸਾਨੂੰ ਵੀ ਬਾਜ਼ਾਰੋਂ ਖਾਣਾ ਮੰਗਾ ਕੇ ਦਿੰਦੇ ਨੇ, ਸਾਨੂੰ ਵੀ ਮਜਬੂਰੀ ਨਾਲ ਖਾਣਾ ਪੈਂਦਾ ਹੈ ਜੀ।
0: ਜੀ, ਕਾਰਨ ਕੀ ਹੋ ਸਕਦਾ?
1: ਕਾਰਨ ਇਹ ਹੈ ਕਿ ਸਵੇਰੇ ਉੱਠਣਾ, ਜਿਹੜੀਆਂ ਪਹਿਲੀਆਂ ਸੁਆਣੀਆਂ ਸੀ ਜਨਾਨੀਆਂ ਸੀ, ਉਹ 4 ਵਜੇ ਉੱਠਦੀਆਂ ਸੀ, ਕਾੜਲੀ ਦੇ ਵਿੱਚ ਦੁੱਧ ਪਾਇਆ ਹੁੰਦਾ ਸੀ, ਉਹਨੂੰ ਰਿੜਕਣਾ, ਲੱਸੀ ਦਹੀਂ ਜਮਾਉਣੀ, ਸਾਰਾ ਕੁਛ ਕਰਨਾ। ਹੁਣ ਉਹ ਕੰਮ ਸਾਰੇ ਖਤਮ ਹੋ ਗਏ ਜੀ, ਹੁਣ ਤਾਂ ਨਵੀਆਂ ਆ ਗਈਆਂ ਜੀ, ਬਣਿਆ ਬਣਾਇਆ ਗੈਸ ਤੇ ਚੁੱਲ੍ਹਿਆਂ ਉੱਤੇ ਖਾਣਾ ਬਣਦਾ ਜੀ, ਕੋਈ ਗੋਹਾ ਨੀ ਬਾਲ ਕੇ ਰਾਜੀ
0: ਜੀ,
1: ਕੋਈ ਤੰਦੂਰ ਦੀ ਰੋਟੀ ਨੀ ਬਣਾ ਕੇ ਰਾਜੀ। ਅੱਗੇ ਹੁੰਦੀ ਖੁਰਾਕਾਂ ਦੇ ਵਿੱਚ ਸ਼ਕਤੀ ਹੁੰਦੀ ਸੀ, ਹੁਣ ਸ਼ਕਤੀ ਖਤਮ ਹੋ ਗਈ ਆ ਜੀ।
0: ਜੀ,
1: ਗੈਸ ਵਾਲੇ ਹੁਣ ਜਿਹੜੇ ਕੁੱਕਰ ਚੱਲ ਪਏ ਨੇ, ਇਹਨਾਂ ਚ ਸਬਜ਼ੀਆਂ ਥੋੜਾ ਬਣਦੀਆਂ ਜੀ। ਸੁੱਕੇ ਸਵੇਰੇ ਸਬਜ਼ੀ ਰੱਖਣੀ, ਦਾਲ ਰੱਖਣੀ ਮਿੱਟੀ ਦੀ ਕਾੜਨੀ ਦੇ ਵਿੱਚ, ਸ਼ਾਮ ਤੱਕ ਪਾਉਂਦੀ ਰਹਿਣੀ
0: ਜੀ,
1: ਉਹ ਚ ਤਾਕਤ ਹੋਣੀ। ਉਹ ਤਾਕਤਾਂ ਸਭ ਖਤਮ ਹੋ ਗਈਆਂ ਜੀ, ਖਾਣਾ ਹੁਣ ਖਾਣੇ ਖਤਮ ਹੋ ਗਏ ਨੇ ਜੀ। ਫਾਸਟ ਫੂਡ ਹੋਟਲਾਂ ਚ ਖਾਣਾ ਮੰਗਾਓ, ਸਵੇਰੇ ਪਰੌਂਠੇ ਆਲੂ ਵਾਲੇ ਮੰਗਾਓ ਤੇ ਖਾਓ
0: ਜੀ,
1: ਚਾਹ ਨਾਲ
0: ਜੀ। ਸ਼ਰਮ ਭੱਲਾ ਜੀ, ਗੱਲ ਇੱਕ ਹੈ ਕਿ ਅਸੀਂ ਕਹਿ ਦਿੰਦੇ ਹਾਂ ਕਿ ਬਾਜ਼ਾਰੀ ਖਾਣਾ, ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਤਰੱਕੀ ਜ਼ਰੂਰ ਕਰੋ ਪਰ ਆਪਣੇ ਘਰ ਦੀ ਚੀਜ਼। ਹੁਣ ਫਿਰ ਇੱਕ ਵਾਰੀ ਫਿਰ ਇਹ ਜਿਹੜੀ ਹੈਗੀ ਆ ਚੱਲਣ 'ਚ ਆਉਣ ਵਾਲਾ ਹੈ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਨੇ ਨਾ ਮੁਰਾਦ, ਜਿਨ੍ਹਾਂ ਕਰਕੇ ਲੋਕ ਥੋੜ੍ਹੇ ਜਿਹੇ ਜਾਗਰੂਕ ਹੋਏ ਨੇ ਕਿ ਬਾਹਰੋਂ ਜਿਹੜਾ ਹੈਗਾ ਖਾਣਾ ਉਹ ਨਾ ਖਾਧਾ ਜਾਵੇ, ਕਿਉਂਕਿ ਸਾਨੂੰ ਨਹੀਂ ਪਤਾ ਉਹ ਕਿਵੇਂ ਬਣਿਆ। ਤੇ ਜਿੱਥੋਂ ਤੱਕ ਹੋ ਸਕੇ ਘਰ ਦਾ ਹੀ ਖਾਣਾ ਜਿਹੜਾ ਹੈ ਉਹ ਅਸੀਂ ਖਾਈਏ, ਤੇ ਜੇਕਰ ਘਰ ਦੇ ਵਿੱਚ ਬਣਾਉਣ ਵਾਲਾ ਜਿਹੜਾ ਬੰਦਾ ਹੈ ਉਹ ਥੋੜਾ ਸੁਸਤ ਹੈ ਤਾਂ ਫਿਰ ਅਸੀਂ ਉਹਨੂੰ ਉਹਦੇ ਨਾਲ ਲੱਗ ਕੇ ਉਹਨੂੰ ਇਹ ਸਿਖਾਈਏ ਕਿ ਘਰ ਦੇ ਵਿੱਚ ਹੀ ਖਾਣਾ ਬਣਾਇਆ ਜਾਵੇ। ਤੇ ਆਪਣੀਆਂ ਭੈਣਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਘਰ ਹੀ ਖਾਣਾ ਬਣਾਉਣ, ਤੇ ਜਿੱਥੋਂ ਤੱਕ ਹੋ ਸਕੇ ਪਹਿਲਾਂ ਕੋਈ ਸਮਾਗਮ ਹੁੰਦੇ ਆ ਵੱਡੇ ਤਾਂ ਫਿਰ ਅਸੀਂ ਆਪਣੇ ਘਰੇ ਵੀ ਲਾਉਂਦੇ ਹਾਂ ਹਲਵਾਈ ਨੂੰ, ਪਰ ਖਾਣਾ ਰੋਜ਼ ਜਿਹੜਾ ਰੂਟੀਨ 'ਚ ਬਣਨਾ ਉਹ ਸਾਡਾ ਖਾਣਾ ਘਰ ਦਾ ਹੀ ਹੋਣਾ ਚਾਹੀਦਾ ਹੈ ਜੀ।
1: ਹਫਤੇ 'ਚ ਇੱਕ ਵਾਰੀ ਚੱਲ ਸਕਦਾ ਜੀ, ਰੋਜ਼ ਨਹੀਂ ਚੱਲ ਸਕਦਾ।
0: ਹਫਤੇ 'ਚ ਨਹੀਂ ਜੀ, ਮਹੀਨੇ 'ਚ ਇੱਕ ਵਾਰੀ ਚੱਲ ਸਕਦਾ, ਕਿਉਂਕਿ ਸਰੀਰ ਇੱਕ ਮਸ਼ੀਨ ਹੈ ਜਿਹੜੀ ਖਾਧੇ ਪੀਤੇ ਨੂੰ ਹਜ਼ਮ ਕਰਦੀ ਹੈ, ਤੇ ਜੇਕਰ ਮਹੀਨੇ ਦੇ ਵਿੱਚ ਅਸੀਂ ਇੱਕ ਵਾਰੀ ਵੀ ਖਾ ਲਿਆ ਤਾਂ ਉਹ ਜਿਹੜਾ ਨੁਕਸਾਨ ਤਾਂ ਕਰੇਗਾ ਪਰ ਓਨਾ ਨਹੀਂ ਜਿੰਨਾ ਕਿ ਰੋਜ਼ ਨੁਕਸਾਨ, ਰੋਜ਼ ਖਾਣ ਵਾਲੇ ਨੂੰ ਨੁਕਸਾਨ ਕਰੇਗਾ।
1: ਹਫਤੇ ਦੇ ਵਿੱਚ ਇੱਕ ਦਿਨ ਵਰਤ ਵੀ ਰੱਖਣਾ ਚਾਹੀਦਾ ਜੀ ਸਰੀਰ ਨੂੰ,
0: ਬਿਲਕੁਲ ਰੱਖਣਾ ਚਾਹੀਦਾ ਜੀ, ਸਰੀਰ ਨੂੰ ਰੈਸਟ ਵੀ ਦੇਣਾ ਚਾਹੀਦਾ, ਹਰ ਮਸ਼ੀਨ ਆਰਾਮ ਮੰਗਦੀ ਹੈ।
1: ਜਿਹੜੇ ਬਜ਼ੁਰਗ ਹੈ ਨਾ, ਬਜ਼ੁਰਗ ਇਹ ਆਧਾਰ ਕਾਰਡ ਨੇ ਸਾਰੇ ਘਰ ਦਾ ਖਾਨਦਾਨ ਦਾ, ਇਹਨਾਂ ਨੂੰ ਵਿਧ ਰਾਸ਼ਨ ਬਣਾ ਰੱਖੇ ਨੇ, ਉੱਥੇ ਛੱਡ ਆਉਂਦੇ ਨੇ ਆਪ ਇਹ ਹੋਟਲ। ਮਤਲਬ ਕੀ ਤੁਸੀਂ ਤੁਹਾਨੂੰ ਜਿਹੜੀ ਅੱਜ ਕੱਲ੍ਹ ਚੱਲਣ ਦਿੰਦੀ ਨਾ ਸੰਸਕ੍ਰਿਤੀ ਜੀ,
0: ਜੀ
1: ਬੜੀ ਗਲਤ ਚੱਲਣ ਦੀ ਹੈ ਜੀ।
0: ਜੀ ਦੇਖੋ, ਉਮੀਦ ਕਰਦੇ ਹਾਂ
1: ਆਦਮੀ ਨੂੰ ਅੱਗੇ ਆਉਣਾ ਪਊਗਾ, ਇਹ ਫੋਨ ਤੇ ਗੱਲ ਕਰਨ ਲੱਗਿਆ ਨੀ, ਇਹ ਨਿਬੜਨ ਦਾ ਕੰਮ ਜੀ ਇਹਨਾਂ ਨੂੰ, ਤੇ ਇਹ ਬਾਹਰ ਆਉਣਾ ਪਊਗਾ, ਬਾਹਰ
0: ਸਾਡੇ ਵਾਸਤੇ ਨੁਕਸਾਨਕਾਰੀ ਹੋ ਸਕਦਾ ਹੈ, ਨਾ ਤਾਂ ਉਹ ਬਰਤਨ ਚੰਗੇ ਨੇ, ਨਾ ਹੀ ਜਿਹਦੇ ਪੈਕਿੰਗ ਵਾਲੇ ਬਰਤਨ ਨੇ ਉਹ ਵੀ ਸਾਡੇ ਵਾਸਤੇ ਡੇਂਜਰਸ ਨੇ, ਹਾਰਮਫੁਲ ਨੇ।
1: ਮਠਿਆਈ ਜਿਹੜੀ ਸ਼ੀਸ਼ੇ 'ਚ ਜ਼ਰੂਰ ਪਈ ਆ
0: ਜੀ,
1: ਲੇਕਿਨ ਜਦੋਂ ਜਿੱਥੇ ਬਣਦੀ ਆ ਉਹ ਜਾ ਕੇ ਵੇਖੋਗੇ ਤੁਹਾਡਾ ਜੀ ਨਹੀਂ ਕਰੂਗਾ ਖਾਣ ਨੂੰ।
0: ਜੀ ਬਿਲਕੁਲ, ਇਸੇ ਕਰਕੇ ਕਹਿੰਦੇ ਹਾਂ ਕਿ ਬਾਜ਼ਾਰ ਦਾ ਖਾਣਾ ਜਿਹੜਾ ਉਹ ਜਿੱਥੋਂ ਤੱਕ ਹੋ ਸਕੇ ਅਸੀਂ ਰੋਕੀਏ ਤੇ ਆਪਣੇ ਘਰ ਦਾ ਖਾਣਾ ਖਾਈਏ। ਕਾਲ ਕਰਨ ਲਈ ਸ਼ੁਕਰੀਆ ਜੀ।
1: ਠੀਕ ਹੈ ਜੀ, ਬੜੀ ਮਿਹਰਬਾਨੀ ਜੀ।

0: ਉਹ ਸੜੀ ਜਾਂਦੇ ਆ, ਕਦੇ ਅੱਗ ਲੱਗ ਗਈ। ਦੇਖੋ ਅਨਾਜ ਨੂੰ ਅੱਗ ਲੱਗਣੀ ਬਹੁਤ ਹੀ ਭੈੜੀ ਹੈ, ਬਹੁਤ ਹੀ ਮਾੜੀ
1: ਜੀ।
0: ਇਹਨੂੰ ਅਸੀਂ ਕਿਵੇਂ ਸੰਭਾਲਣਾ, ਕਿਵੇਂ ਅਸੀਂ ਜੂਠ ਛੱਡਦੇ ਹਾਂ। ਇਹ ਦੇਖੋ ਤੁਸੀਂ ਵਿਆਹ ਸ਼ਾਦੀਆਂ 'ਚ, ਘਰਾਂ 'ਚ, ਔਰ ਮੈਂ ਰੋਜ਼ ਦੋ ਤਿੰਨ ਕਿਲੋ ਰੋਟੀਆਂ ਚੱਕ ਕੇ ਲਿਆਉਣਾ ਹੋਸਪਿਟਲ 'ਚੋਂ, ਕੂੜੇ 'ਚ ਸਿੱਟੀ ਜਾਂਦੇ ਨੇ। ਇਹਦਾ ਸੁਰੱਖਿਆ ਦਾ ਮਤਲਬ ਇਹੀ ਹੈ, ਖਾਣ ਦਾ ਨਹੀਂ। ਅੱਜ ਆਪਾਂ ਨੇ ਇਹਨੂੰ ਸਾਂਭਣਾ ਕਿਵੇਂ ਆ
1: ਜੀ, ਕਿਵੇਂ ਅਸੀਂ।
0: ਹੁਣ ਮੈਂ ਜਿਹੜੇ ਵਿਸ਼ੇ ਤੇ ਗੱਲ ਕਰੂੰਗਾ ਜੀ, ਉਹ ਪਿਛਲੇ ਦੋ ਤਿੰਨ ਦਿਨ ਤੋਂ ਚੱਲ ਰਿਹਾ ਬਈ ਵਾਤਾਵਰਨ ਦੇ ਉੱਤੇ,
1: ਮੇਰੀ
0: ਕਾਲ ਨਹੀਂ ਲੱਗੀ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਆਪਣੀ ਆਵਾਜ਼ ਦੱਸਦਾ ਤੁਹਾਨੂੰ। ਮੈਨੂੰ ਪਿੱਛੋਂ ਆਵਾਜ਼ ਆਈ, ਬੋਲਿਆ ਇੱਕ ਰੁੱਖ, ਮੈਨੂੰ ਪਿੱਛੋਂ ਆਵਾਜ਼ ਆਈ, ਬੋਲਿਆ ਇੱਕ ਰੁੱਖ, ਐ ਮਨੁੱਖ ਤੂੰ ਮੈਨੂੰ ਕਿਉਂ ਦਿੰਦਾ ਦੁੱਖ, ਕਦੇ ਮੇਰੀਆਂ ਬਾਹਾਂ ਤੋੜਦਾ ਹੈ, ਕਦੇ ਮੇਰੇ ਪੈਰ ਵੱਢਦਾ ਹੈ। ਮਨੁੱਖ ਤੂੰ ਮੇਰੇ ਵੱਡੇ ਵਡੇਰੇ ਮਾਰ ਮਕਾਏ, ਤੂੰ ਕਿੱਥੋਂ ਭਾਲਦਾ ਸੁੱਖ। ਕਦੀ ਅੱਗ ਲਾਈ, ਕਦੀ ਸਾੜਦਾ, ਤਾਂ ਤੂੰ ਮੇਰੇ ਛੋਟਿਆਂ ਬੱਚਿਆਂ ਨੂੰ ਵੀ ਤਾਚਣ ਦੇ ਬਹਾਨੇ ਤੋੜਦਾ ਮਰੋੜਦਾ ਹੈ। ਅਸੀਂ ਤੁਹਾਨੂੰ ਆਕਸੀਜਨ ਦਿੰਦੇ ਹਾਂ, ਛਾਂ ਦਿੰਦੇ ਹਾਂ, ਫਲ ਦਿੰਦੇ ਹਾਂ, ਫੁੱਲ ਦਿੰਦੇ ਹਾਂ, ਵਾਤਾਵਰਨ ਸ਼ੁੱਧ ਬਣਾਉਂਦੇ ਹਾਂ। ਉਹ ਯਾਦ ਰੱਖ, ਜੇ ਧਰਤੀ ਤੇ ਰੁੱਖ ਹੋਣਗੇ ਤਾਂ ਹੀ ਮਨੁੱਖ
1: ਹੋਣਗੇ,
0: ਉਹ ਨਹੀਂ ਵੈਸੇ ਸਭ ਕੁਛ ਆਉਣਗੇ। ਉਹ ਭਾਈ ਮੈਨੂੰ ਅੱਜ ਵਾਤਾਵਰਨ ਦਿਵਸ ਚੱਲ ਰਿਹਾ, ਹਫ਼ਤਾ ਚੱਲ ਰਿਹਾ, ਅਸੀਂ ਵਾਤਾਵਰਨ ਕਿਵੇਂ ਬਚਾਉਣਾ, ਅਸੀਂ ਅਨਾਜ ਕਿਵੇਂ ਬਚਾਉਣਾ, ਉਹਦੀ ਸਾਂਭ ਸੰਭਾਲ ਕਿਵੇਂ ਕਰਨੀ ਆ। ਉਹ ਬਾਕੀ ਦੀਆਂ ਗੱਲਾਂ ਸਭ ਛੱਡੋ ਵੀਰੇ, ਇੱਧਰ ਆ ਜਾਓ, ਤਾਂ ਹੀ ਸਾਡਾ ਜੀਵਨ ਆ, ਤਾਂ ਹੀ ਤੁਸੀਂ ਬੱਚਿਆਂ ਨੂੰ ਕੁਝ ਦੇ ਕੇ ਜਾਓਗੇ। ਬੈਂਕ ਬੈਲੈਂਸ ਦਾ ਕੋਈ ਫਾਇਦਾ ਨਹੀਂ, ਉਹ ਮੈਡੀਸਨ ਤੇ ਬਹੁਤ ਪੈਸੇ ਲੱਗਦੇ ਨੇ, ਬਚਾਓ ਕਰੋ। ਆਓ ਅੱਜ ਆਪਾਂ ਇਸ ਜਿਸ ਤਰੀਕੇ ਨਾਲ ਮੈਂ ਨਾ ਰਾਜੇ ਭੋਜ ਦੀ ਕਹਾਣੀ ਤੁਸੀਂ ਸੁਣਦੇ ਰਹੇ ਹੋ ਸਾਰੇ
1: ਜੀ,
0: ਇੱਕ ਰੋਟੀ ਬਦਲੇ ਉਹਨੂੰ ਰਾਜ ਮਿਲਿਆ ਸੀ, ਕਿਤੇ ਮੈਨੂੰ ਟਾਈਮ ਦਿਓ, 5 ਮਿੰਟ ਦੀ ਕਹਾਣੀ ਆ, ਮੈਂ ਸੁਣਾਊਂਗਾ ਤੁਹਾਨੂੰ
1: ਜੀ।
0: ਅਨਾਜ ਦੀ ਕੀ ਵੈਲਿਊ ਹੈ, ਇੱਕ ਰੋਟੀ ਬਦਲੇ ਬਾਜਲ ਰਾਜ ਮਿਲਿਆ, ਇੱਕ ਰੋਟੀ ਬਦਲੇ
1: ਅਸੀਂ
0: ਕਿੰਨੀਆਂ ਰੋਟੀਆਂ ਸਿੱਧੇ, ਕਿੰਨੇ ਰਾਜ ਸਾਡੇ ਖੁਸ਼ਦੇ ਨੇ। ਉਹ ਪਿਆਰਿਓ ਤੁਸੀਂ ਭਾਈ ਇਹ ਕੁਦਰਤ ਨਾਲ ਮੇਲ ਪਾਓ। ਇੱਕ ਮੈਂ ਬੇਨਤੀ ਜ਼ਰੂਰ ਕਰਦਾ, ਮੇਰੇ ਵੀਰ ਕਈ ਰੂਹੇ ਚੌਥੇ ਦਿਨ ਲੱਗ ਜਾਂਦੇ ਨੇ, ਉਹ ਸਾਡੇ ਵਰਗਾ ਗਰੀਬੜਾ ਉਹ ਪਿੱਛੇ ਰਹਿ ਜਾਂਦਾ, ਉਹਦੀ ਕੋਈ ਗੱਲ ਨਹੀਂ ਸੁਣਦਾ, ਗੱਲੇ ਟੂਫੂਨੇ ਨਹੀਂ ਲੱਗਦਾ
1: ਜੀ। ਕੋਈ ਗੱਲ ਨਹੀਂ ਜੀ, ਦੇਖੋ ਅਸੀਂ ਇਹ ਨਿਯਮ ਬਣਾਇਆ ਹੋਇਆ, ਤੁਸੀਂ ਹੀ ਪਾਲਣਾ ਕਰਨੀ ਹੈ ਸਭ ਨੇ, ਕਿ ਹਫ਼ਤਾ ਘੱਟੋ ਘੱਟ 2 ਹਫ਼ਤੇ ਬਾਅਦ ਹੀ ਕਾਲ ਕੀਤੀ ਜਾਵੇ।
0: ਤੁਹਾਡੀ ਨਿਯਮ ਕਿਵੇਂ ਸਮਝੀਏ ਜੀ, ਹੁਣ ਅੱਜ ਇਹ ਬੰਦਾ ਦੋ ਤਿੰਨ ਦਿਨ ਬਾਅਦ ਬੋਲ ਪਿਆ, ਅਸੀਂ ਨਾਂ ਨਹੀਂ ਲੈਂਦੇ, ਚਲੋ ਆਪਣੇ ਆਪ ਸਮਝੀਏ
1: ਜੀ। ਕਾਲ ਕਰਨ ਲਈ ਸ਼ੁਕਰੀਆ ਜੀ,
0: ਬਹੁਤ ਬਹੁਤ ਮਿਹਰਬਾਨੀ, ਧੰਨਵਾਦ।

ਇਸ ਦੇ ਨਾਲ ਹੀ ਇੱਕ ਗੁਜ਼ਾਰਿਸ਼ ਕਿ ਜਿਨ੍ਹਾਂ ਨੇ ਵੀ ਅੱਜ ਫੋਨ ਕਾਲਸ ਕੀਤੀਆਂ ਨੇ, ਕਿਰਪਾ ਕਰਕੇ ਉਹ ਘੱਟੋ ਘੱਟ 10 ਦਿਨਾਂ ਬਾਅਦ ਕਾਲ ਕਰਨ ਤਾਂ ਜੋ ਸਾਡੇ ਬਾਕੀ ਲਿਸਨਰਸ ਨੂੰ ਵੀ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਚਾਹਾਂਗੀ ਤੁਹਾਡੇ ਤੋਂ ਇਜਾਜ਼ਤ।

FM ಸಹಶರ್ಯ ಮೆಗಾ ಹರ್ಟ್ಸ್ ತೈತೆ ಲೈವ್ ಸ್ಟ್ರೀಮಿಂಗ್ ಜರಿಯ ನ್ಯೂಸ್ ಆನ್ AIR ಆ್ಯಪ್ ತೆ ಆಕಾಶವಾಣಿ ದಾ ಪಟಿਆਲਾ ਕੇਂਦਰੇ ਹੁਣ ਤੋਂ ਕੁਝ ਚਿਰ ਬਾਅਦ ਠੀਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

0: जी।
1: अब दिल्ली के तख्त पर मेरा कब्जा है, बादशाह मैं हूँ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਕੀਮਤਾਂ 'ਤੇ ਰਸੋਈ ਗੈਸ ਮਿਲ ਰਹੀ ਹੈ ਅਤੇ CBI ਵੱਲੋਂ IDFC ਫਸਟ ਬੈਂਕ ਅਤੇ AU ਫਾਈਨਾਂਸ ਧੋਖਿਆਧੜੀ ਮਾਮਲੇ ਦੇ ਸੰਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਪੰਜਾਬ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਨੇ। ਬਾਰਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਮਗਰੋਂ ਸੰਬੰਧਿਤ ਮੁੱਦਿਆਂ ਦੀ ਜਾਂਚ ਅਤੇ ਉੱਤਰ ਕਾਪੀਆਂ ਦੇ ਮੁੜ ਮੁਲਾਂਕਣ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ ਦੀ ਅੱਜ ਆਖਰੀ ਤਾਰੀਖ ਹੈ। ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ

0: ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਤੇ ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ ਵਿੱਚ ਹਿੱਸਾ ਲਿਆ। ਇੱਧਰ ਪੰਜਾਬ ਵਿੱਚ ਵੀ ਪਟਿਆਲਾ, ਜਲੰਧਰ ਸਮੇਤ ਹੋਰਨਾਂ ਜ਼ਿਲ੍ਹਿਆਂ 'ਚ ਵਿਸ਼ਵ ਸਾਈਕਲ ਦਿਵਸ ਦੇ ਸੰਬੰਧ 'ਚ ਵੱਖ ਵੱਖ ਪ੍ਰੋਗਰਾਮ ਕਰਵਾਏ ਗਏ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਫਿਰੋਜ਼ਪੁਰ ਪੁਲਿਸ ਅਤੇ ਜੰਮੂ ਕਸ਼ਮੀਰ ਪੁਲਿਸ ਨਾਲ ਮਿਲ ਕੇ ਇੱਕ ਆਪਰੇਸ਼ਨ ਵਿੱਚ ਰਾਜਸਥਾਨ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਫਿਰੋਜ਼ਪੁਰ ਦੇ ਮਖੂ ਕਸਬੇ ਦੇ ਗੁਰਚਰਨ ਸਿੰਘ ਗਾਬਾ ਦੇ ਕਤਲ ਵਿੱਚ ਸ਼ਾਮਲ ਸਨ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਇਹ ਸਨ ਸੁਰਖੀਆਂ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਗੱਲਾਂ 'ਚੋਂ ਗੱਲ, ਜੀ ਹਾਂ, ਅੱਜ ਦਾ ਗੱਲਾਂ 'ਚੋਂ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ ਅਤੇ ਮੇਰੇ ਨਾਲ ਨੇ
1: ਸੀਮਾ ਸ਼ਰਮਾ।
0: ਸਭ ਤੋਂ ਪਹਿਲਾਂ ਮੇਰੇ ਵੱਲੋਂ ਅਤੇ ਸੀਮਾ ਸ਼ਰਮਾ ਮੈਡਮ ਵੱਲੋਂ ਆਕਾਸ਼ਵਾਣੀ ਪਟਿਆਲਾ ਸੁਣ ਰਹੇ ਸਾਰੇ ਸਰੋਤਿਆਂ ਦਾ ਖੈਰ ਮਕਦਮ
1: ਜੀ।
0: ਹਾਂਜੀ ਮੈਮ, ਗੱਲਾਂ 'ਚੋਂ ਗੱਲ, ਜਿਵੇਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਿਸ਼ਾ ਚੁਣਦੇ ਹਾਂ ਅਤੇ ਉਸ 'ਤੇ ਗੱਲਾਂ ਵੀ ਕਰਦੇ ਹਾਂ ਅਤੇ ਨਾਲ ਨਾਲ
1: ਗੀਤ ਵੀ ਸੁਣਾਉਂਦੇ।
0: ਜੀ ਜੀ ਜੀ, ਅਤੇ ਅੱਜ ਵਿਸ਼ਾ ਫਿਰ
1: ਅੱਜ ਵਿਸ਼ਾ ਹੈਗਾ ਵਿਸ਼ਵ ਭੋਜਨ ਸੁਰੱਖਿਆ ਦਿਵਸ ਹੈ ਅੱਜ, ਅਤੇ ਉਸ 'ਤੇ ਆਧਾਰਿਤ ਹੀ ਸਾਡੀ ਅੱਜ ਗੱਲਬਾਤ ਜਿਹੜੀ ਅਸੀਂ ਕਰਾਂਗੇ ਗੱਲਾਂ 'ਚੋਂ ਗੱਲ ਪ੍ਰੋਗਰਾਮ 'ਚ। ਹਰ ਸਾਲ 7 ਜੂਨ ਨੂੰ ਵਿਸ਼ਵ ਭੋਜਨ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ, ਅਤੇ ਇਹ 2019 ਤੋਂ ਸਟਾਰਟ ਹੋਇਆ, ਅਤੇ ਇਹਦੇ ਵਿੱਚ ਜਿਹੜਾ ਸਾਡਾ ਇਸ ਵਾਰੀ ਦਾ ਜਿਹੜਾ ਪ੍ਰੋਗਰਾਮ ਦੇ ਵਿੱਚ ਜੋ ਅਸੀਂ ਕਰ ਰਹੇ ਹਾਂ, ਇਹਦਾ ਥੀਮ ਜੋ ਹੈ ਅੱਜ ਜਿਹੜਾ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਮੌਕੇ 'ਤੇ ਥੀਮ ਰੱਖਿਆ ਗਿਆ, ਉਹ ਹੈ ਬੋਝ ਤੋਂ ਹਾਲ ਤੱਕ ਹਰ ਜਗ੍ਹਾ ਸੁਰੱਖਿਅਤ ਭੋਜਨ। ਅਤੇ ਮਤਲਬ ਹਰ ਥਾਂ 'ਤੇ ਭੋਜਨ ਜਿਹੜਾ ਉਹ ਸੁਰੱਖਿਅਤ ਮਿਲੇ, ਚੰਗਾ ਭੋਜਨ ਮਿਲੇ, ਤਾਂ ਜੋ ਬਿਮਾਰੀ ਮੁਕਤ ਜਿਹੜਾ ਹੈ ਸਮਾਜ ਸਿਰਜਿਆ ਜਾ ਸਕੇ।
0: ਜੀ ਹਾਂ, ਜਿਵੇਂ ਤੁਸੀਂ ਦੱਸਿਆ ਕਿ ਅੱਜ ਵਰਲਡ ਫੂਡ ਸੇਫਟੀ ਡੇ, ਜਿਹੜਾ ਕਿ 7 ਜੂਨ 2026 ਨੂੰ ਸਾਡੀ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਬਹੁਤ ਵੱਡੀ ਸੰਸਥਾ ਜਿਹਨੂੰ ਅਸੀਂ ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ ਕਹਿੰਦੇ ਹਾਂ, ਉਹਨਾਂ ਨੇ ਇਸ ਚੀਜ਼ ਨੂੰ ਅਡੋਪਟ ਕੀਤਾ। ਬੇਸਿਕਲੀ ਮੈਡਮ, ਇਹ 2018 ਦਾ ਜਿਹੜਾ ਦਸੰਬਰ ਦਾ ਮਹੀਨਾ ਸੀ,
1: ਹਾਂਜੀ
0: 2018 ਦੇ ਵਿੱਚ ਹੀ UNO ਨੇ ਇਸ ਸੰਬੰਧ ਦੇ ਵਿੱਚ ਇਸ ਚੀਜ਼ ਨੂੰ ਸਵੀਕਾਰ ਕਰ ਲਿਆ ਸੀ ਵੀ ਸਾਡੀ ਜਿਹੜੀ ਦੁਨੀਆ ਦੇ ਵਿੱਚ ਅਗਲੀ ਜੰਗ ਹੈ, ਦੁਨੀਆ ਨੂੰ ਜੇਕਰ ਕਿਸੇ ਮਹਾਂਮਾਰੀ ਤੋਂ ਬਚਾਉਣਾ ਉਹ ਹੈਗਾ ਭੋਜਨ। ਭੋਜਨ ਇੱਕ ਖਾਣਾ ਭੋਜਨ ਅਤੇ ਇੱਕ ਸਹੀ
1: ਸਹੀ ਖਾਣਾ।
0: ਹਾਂਜੀ, ਉਹ 2018 ਤੋਂ ਹੀ ਉਸ ਚੀਜ਼ 'ਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਅਤੇ UNO ਦੀ ਜਿਹੜੀ ਜਨਰਲ ਅਸੈਂਬਲੀ ਆ ਉਹਨਾਂ ਨੇ ਇਸ ਚੀਜ਼ ਨੂੰ 7 ਜੂਨ 2019 ਨੂੰ ਇਸ ਚੀਜ਼ ਨੂੰ ਅਡੋਪਟ ਕਰ ਲਿਆ। ਅਤੇ ਇਸਦੇ ਵਿੱਚ ਦੋ ਜਿਹੜੀਆਂ ਬਹੁਤ ਵੱਡੀਆਂ ਸੰਸਥਾਵਾਂ ਨੇ ਜਿਹਨੂੰ ਅਸੀਂ ਵਰਲਡ ਹੈਲਥ ਔਰਗਨਾਈਜੇਸ਼ਨ
1: WHO,
0: ਹਾਂਜੀ, ਅਤੇ FAQ ਜਿਹਨੂੰ ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ FAO ਵੀ ਕਹਿੰਦੇ ਨੇ, ਹਾਂਜੀ, UNO ਦੀ ਇਸ ਸੰਸਥਾ ਨੇ ਇਸ ਚੀਜ਼ ਨੂੰ ਅਡੋਪਟ ਕਰ ਲਿਆ। ਜਿਵੇਂ ਤੁਸੀਂ ਦੱਸਿਆ 2026 ਦਾ ਥੀਮ ਬੜਾ ਗਲੋਬਲ ਥੀਮ ਹੈ, ਜਿਹੜਾ ਬੋਝ ਤੋਂ ਹੱਲ ਤੱਕ ਹਰ ਜਗ੍ਹਾ ਸੁਰੱਖਿਅਤ ਭੋਜਨ ਹੈ। ਜਦੋਂ 2019 ਦੇ ਵਿੱਚ ਇਸ ਚੀਜ਼ ਨੂੰ ਅਡੋਪਟ ਕੀਤਾ ਗਿਆ ਵੀ ਜਿਹੜਾ ਭੋਜਨ ਹੈ ਸਾਰਿਆਂ ਲਈ ਸਹੀ ਹੋਣਾ ਚਾਹੀਦਾ, ਉਸ ਸਮੇਂ ਦਾ ਸਲੋਗਨ ਸੀ ਫੂਡ ਸੇਫਟੀ ਇਜ਼ ਐਵਰੀ ਵਨਜ਼ ਬਿਜ਼ਨਸ, ਹਰ ਇੱਕ ਦੀ ਜ਼ਿੰਮੇਵਾਰੀ ਹੈ। ਇਟ ਮੀਨ ਚਾਹੇ ਉਹ ਭੋਜਨ ਨੂੰ ਪੈਦਾ ਕਰਨ ਵਾਲੇ ਨੇ, ਚਾਹੇ ਭੋਜਨ ਨੂੰ ਬਣਾਉਣ ਵਾਲੇ ਨੇ, ਚਾਹੇ ਭੋਜਨ ਨੂੰ ਸਰਵ ਕਰਨ ਵਾਲੇ ਆ,
1: ਅਤੇ ਭੋਜਨ,
0: ਹਾਂਜੀ, ਸਾਰੇ, ਅਤੇ ਈਵਨ ਦੈਨ ਜਿਹੜੇ ਖਾਣ ਵਾਲੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਹਾਈਜੈਨਿਕ ਤਰੀਕੇ ਨਾਲ ਉਸਨੂੰ ਖਾਇਆ ਜਾਵੇ
1: ਜੀ।
0: ਕਿਉਂਕਿ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਮਹਾਂਮਾਰੀ ਜਿਹੜੀ ਸਾਡੇ ਦੁਨੀਆ ਨੇ ਇਸ ਨੂੰ ਸਾਹਮਣਾ ਕੀਤਾ, ਕਰੋਨਾ ਦੀ ਮਹਾਂਮਾਰੀ, ਉਸ ਨੇ ਸਾਰੀ ਦੁਨੀਆ ਨੂੰ ਸਮੇਟ ਕੇ ਰੱਖਤਾ ਹੈ ਨਾ, ਤਾਂ ਉਸ ਸਮੇਂ ਜਿਹੜੇ ਹਾਈਜੈਨਿਕ ਜਿਹੜਾ ਸੈਨੇਟਾਈਜੇਸ਼ਨ ਇੰਨੀਆਂ ਜਿਹੜੀਆਂ ਮੁਹਿੰਮ ਚੱਲੀਆਂ ਨੇ ਹੈ ਨਾ ਸਹੀ ਭੋਜਨ ਖਾਣ ਸੰਬੰਧ ਦੇ ਵਿੱਚ, ਉਹਦਾ ਵੀ ਇੱਕ ਬਹੁਤ ਵੱਡਾ ਰੋਲ ਹੈ। ਤੇ ਅਸੀਂ ਇਸ ਵਿਸ਼ੇ 'ਤੇ ਅੱਜ ਵੱਲ ਗੱਲਬਾਤ ਕਰਾਂਗੇ। ਮੈਡਮ, ਜਦੋਂ ਅਸੀਂ ਗੱਲ ਕਰਦੇ ਹਾਂ ਭੋਜਨ ਦੀ, ਸਾਡੇ ਸਾਹਮਣੇ ਨਾ ਇੱਕ ਗੋਲ ਗੋਲ ਜੀ ਤਵੇ 'ਤੇ ਪੱਕੀ ਹੋਈ ਰੋਟੀ
1: ਰੋਟੀ ਆ ਜਾਂਦੀ ਹੈ ਜੀ।
0: ਹਾਂਜੀ, ਜਦੋਂ ਅਸੀਂ ਜਦੋਂ ਭੋਜਨ ਦਾ ਸੰਬੰਧ ਰੋਟੀ, ਕੱਪੜਾ ਔਰ
1: ਮਕਾਨ, ਇਹ ਤਿੰਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ,
0: ਬਹੁਤ ਜ਼ਰੂਰੀ ਨੇ। ਇਹਨਾਂ ਸਾਰੀਆਂ ਚੀਜ਼ਾਂ ਤੋਂ ਸਭ ਤੋਂ ਪਹਿਲਾਂ ਮਕਾਨ ਬਿਨਾਂ ਵੀ ਬੰਦਾ
1: ਰਹਿ ਸਕਦਾ ਹੈ,
0: ਅਤੇ ਕੱਪੜੇ ਵੀ ਕਈ ਵਾਰੀ ਜਦੋਂ ਆਪਾਂ ਇਹ ਸੋਚਦੇ ਹਾਂ ਵੀ ਜੰਗਲਾਂ ਦੇ ਵਿੱਚ ਉਸ ਤਰ੍ਹਾਂ ਦਾ ਸਿਸਟਮ ਸੀ ਜਦੋਂ ਨਹੀਂ ਸੀ, ਜਾਂ ਈਵਨ ਹਜੇ ਵੀ ਕਈ ਕਬੀਲੇ ਇਸ ਤਰ੍ਹਾਂ ਦੇ ਹੋਣਗੇ ਸਾਡੇ
1: ਜਿਨ੍ਹਾਂ ਦੇ ਵਿੱਚ ਵਸਤਰ ਜਿਹੜੇ ਆ, ਕੱਪੜੇ ਜਿਹੜੇ ਆ, ਉਹਨਾਂ ਦੀ ਕੋਈ ਖਾਸ ਅਹਿਮੀਅਤ ਨਹੀਂ ਹੈ, ਪਰ ਭੋਜਨ ਜਿਹੜਾ ਉਹ ਜਿੰਦਿਆਂ ਰਹਿਣ ਲਈ ਸਭ ਤੋਂ ਜ਼ਰੂਰੀ ਹੈ।
0: ਹਾਂ, ਭੋਜਨ ਦਾ ਜਿਹੜਾ ਫਾਰਮੈਟ ਹੈ ਉਹ ਸੁਸਾਇਟੀ ਟੂ ਸੁਸਾਇਟੀ ਵੱਖਰਾ ਹੋ ਸਕਦਾ। ਜਿਵੇਂ ਸਾਡੇ ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਸਾਡੇ ਮਾਲਵਾ ਖਿੱਤੇ ਦੀ ਗੱਲ ਕਰੀਏ, ਜਾਂ ਸਾਡੇ ਪੇਂਡੂ ਪਿਛੋਕੜ ਕਲਚਰ ਦੀ ਗੱਲ ਕਰੀਏ, ਅਸੀਂ ਸਾਗ, ਮੱਕੀ ਦੀ ਰੋਟੀ, ਇਸ ਚੀਜ਼ ਨੂੰ
1: ਸਭ ਤੋਂ ਵੱਧ ਤਰਜੀਹ
0: ਦਿੰਦੇ ਹਾਂ ਨਾ। ਜੋ ਹੁਣ ਇਸ ਚੀਜ਼ ਨੂੰ ਜੇ ਅਸੀਂ ਵਰਲਡ ਹੈਲਥ ਔਰਗਨਾਈਜੇਸ਼ਨ ਦੀਆਂ ਰਿਪੋਰਟਸ ਨੂੰ ਦੇਖਦੇ ਹਾਂ ਜਾਂ ਉਸ ਲੈਵਲ 'ਤੇ ਦੇਖਦੇ ਹਾਂ ਵੀ ਜਿਹੜਾ ਬੇਹਾ ਭੋਜਨ ਹੈ ਲਗਾਤਾਰ, ਹੁਣ ਸਾਡੀ ਆਦਤ ਹੁੰਦੀ ਵੀ ਫਰਿੱਜ ਦੇ ਵਿੱਚ ਜਿੰਨੇ ਦਿਨ ਬੇਹਾ ਸਾਗ ਹੋਊਗਾ ਉਨਾ
1: ਜ਼ਿਆਦਾ ਸਵਾਦ ਬਣੇਗਾ
0: ਹੈ ਨਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਅੱਜ ਇਸ ਵਿਸ਼ ਗੱਲਬਾਤ ਦਾ ਵਿਸ਼ਾ ਜਿਹੜਾ ਰਹੂਗਾ, ਅਤੇ ਬਹੁਤ ਸੋਹਣਾ ਵਿਸ਼ਾ ਹੈਗਾ ਜਿਹੜਾ ਮੈਡਮ ਤੁਸੀਂ ਚੁਣਿਆ ਸਾਡੇ ਆਕਾਸ਼ਬਾਣੀ ਪਟਿਆਲਾ ਦੇ ਸਾਡੇ ਸਰੋਤਿਆਂ ਨਾਲ। ਕਿਉਂ ਨਾ ਆਪਾਂ ਫਿਰ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ, ਗੁਰਦਾਸ ਮਾਨ ਦਾ ਇਹ ਗੀਤ ਲਿਖਿਆ ਹੋਇਆ
1: ਜੀ,
0: ਉਹਨਾਂ ਨੇ ਇਸ ਨੂੰ ਗਾਣੇ ਨੂੰ ਗਾਇਆ ਬਹੁਤ ਖੂਬਸੂਰਤੀ ਨਾਲ, ਅਤੇ ਗੱਲ ਵੀ ਉਹ ਰੋਟੀ ਦੀ ਕਰਦੇ ਆ। ਆਓ ਪਹਿਲਾਂ ਸੁਣਦੇ ਹਾਂ ਇੱਕ ਖੂਬਸੂਰਤ ਗੀਤ, ਉਸ ਤੋਂ ਬਾਅਦ ਇਸੇ ਵਿਸ਼ੇ 'ਤੇ ਕਰਾਂਗੇ ਗੱਲ।

0: लो
1: जसविंदर, रोटी खा दीजिए, हजम ना आई रोटी।
0: नहीं देखो मैडम, गुरदास मान ने बड़े ही खूबसूरत एहसासा की गल की इस गीत दे विच। इहदे विच एक होर बड़ी खूबसूरत लाइन सी जिहड़ी कि साडे विशे नाल भी टुकदी है। कहिंदे सारे ग्रंथ उस बंदे नूं नेक
1: नेक
0: मन
1: मानते ने
0: जिन्हें हक हलाल
1: हलाल दी
0: दी
1: खाई रोटी।
0: हक, जदों इस हक हलाल की गल करते हैं तां जिहड़ा साडे इंडिया दे विच भी एक फूड सेफ्टी एंड स्टैंडर्ड अथॉरिटी ऑफ इंडिया जिहड़ी फूड सेफ्टी की गल करती है,
1: जी
0: साडे जिहड़े हक हलाल ने, असीं जदों हुण साडे मन दे विच लालच जिहड़ा वधदा, असीं कहिंदे वी साडे असीं रातों रात अमीर हो जाइए, जिहदे विच असीं अडल्ट्रेशन नहीं करनी शुरू
1: शुरू
0: करते।
1: कर देने हैं।
0: देखो मार्केट दे विच्चों असीं बाजार दे विच्चों दुध लैण जांदे आ, सानूं इह नहीं पता वी दुध सही
1: सही
0: है
1: है
0: जां
1: या
0: नहीं।
1: इस च मिलावट है।
0: हुण इह जदों फूड सेफ्टी दी गल होगी वी की पीण
1: खाण
0: कंज्यूम
1: पीण वाली चीजा ने
0: वी उह पीण योग हैगी वी एक नहीं। हुण कई वारी कोई इस तर्हां दा असीं बाजार दे विच्चों कई वारी घरे कोई खाणा नहीं बणदा तां असीं मार्केट दे विच्च लिआउंदे आ, जिहड़ियां दालां सब्जियां मार्केट 'च बन रहियां ने इन्ने ज़्यादा तेज़ मसाले होंदे ने, ह्यूमन हेल्थ नूं बहुत
1: बहुत
0: ज़्यादा
1: नुकसान करते
0: करदे
1: हैं।
0: ने। नहीं
1: मैं जसविंद अरपिंदर पढ़ रही सी न्यूज़पेपर अज दा ही, तो वो एक छोटी जी न्यूज़ लगी हुई सी जी मे जिस पर मेरी नज़र पई। वो न्यूज़ दे विच की सीगा कि अपने जिहड़े इंडियन स्पाइसिस ने मसाले ने उन्हां दे विचों दी ए यूए दी गल है कि उन्होंने मसालियां दे विच हैवी मेटल्स ते बहुत सारे इस तरह के जिहड़े हैगे हैं तत् होण दी जिहड़ी है पेशीनगोई कीती है कि ये तत् जिहड़े ने वो बहुत सारियां साडियां जिहड़ियां ऑर्गन्स ने उन्हां नूं नुकसान पहुँचा रहे ने, और असीं इहनां दा इस्तेमाल नॉर्मली करते हैं जिथों तक हो सके। फिर सानूं इस तों गुरेज करना चाहिए, सानूं होवे कि असीं साबत मसाले लै के जे असीं मसाला बनाउणा ही है भोजन पकाउण लई तां उसनूं घरे बणाइए।
0: हाँ बिल्कुल मैडम।
1: पिसिया होया मसाला जिहड़ा पैक्ड, जिहड़ी चीज़ पैक हो गई वो चीज़ खाण योग रहिंदी ही नहीं।
0: हाँ जिवें असीं वर्ल्ड फूड सेफ्टी डे दे उत्ते जदों असीं यूएनओ दियां जिहड़ियां स्लोगन्स ने जां उन्हां दी गल करदे हां, ओह कहिंदे मी इफ फूड इज़ नॉट सेफ दैन इट कैन नॉट बी कॉल्ड ए फूड। जे खाण योग ही नहीं हैगा
1: तो वो
0: भोजन
1: फूड नहीं हो
0: उहनूं असीं
1: सकता,
0: भोजन नहीं कह
1: भोजन नहीं
0: सकते।
1: कह
0: इट
1: सकते।
0: मीन जिहड़ी चीज़ सही है उही खाधी जा सकदी है। साडे देखो वख वख प्रोग्राम्स ने आकाशवाणी पटियाला दे, साडा एक किसान वाणी प्रोग्राम है, किसान वीरां भैणां नूं भी उस प्रोग्राम दे राहीं सीधा हदायतां सुझाव वख वख तर्हां दी जानकारी मिल रही है।
1: जी
0: हुण साडा एक प्रोग्राम इस प्रोग्राम दे विच असीं बार बार जिहड़े साडे माहर डॉक्टर्स इह गल कहिंदे ने वी असीं जिहड़े कीटनाशक जिहड़ी दवाइयां ने उहनां दी जिहड़ी बेलोड़ी वरतों करदे हां
1: जी
0: उह वी कितें ना कितें जदों कंज्यूम करदे हां ना ਉਹ ਵੀ ਮਨੁੱਖੀ ਸਿਹਤ ਨੂੰ ਖਤਰਨਾਕ ਨੇ।
1: ਨੁਕਸਾਨ ਕਰਦੀ ਹੈ।
0: ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਚੱਲੀਆਂ ਨੇ ਕਿਸਾਨ ਬਣੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਵਿੱਚ ਡਾਕਟਰਸ ਨੇ ਕਿਹਾ ਵੀ ਜਿਹੜੇ ਹੈਵੀ ਤਰੀਕੇ ਦੇ ਉੱਤੇ ਜਿਹੜੀਆਂ ਫਲਾਂ ਸਬਜ਼ੀਆਂ ਦੇ ਉੱਤੇ ਜਿਹੜਾ ਇਹ ਕੈਮੀਕਲ ਯੂਜ਼ ਕੀਤੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਪ੍ਰੋਡਕਸ਼ਨ ਲੈਣ ਦੇ ਲਈ ਜਾਂ ਉਹਨੂੰ ਵੱਧ ਤੋਂ ਵੱਧ ਤਰੀਕੇ ਨਾਲ ਵੀ ਲੰਮੇ ਸਮੇਂ ਤੱਕ ਉਹ ਬਚੇ ਰਹਿਣ,
1: ਬਚੇ ਰਹਿਣ
0: ਬਟ
1: ਜੀ,
0: ਬਚ ਤਾਂ ਜਾਂਦੇ ਨੇ ਉਹ ਖਾਣ ਯੋਗ
1: ਖਾਣ
0: ਨੇ,
1: ਯੋਗ ਨਹੀਂ ਰਹਿੰਦੇ
0: ਹਾਂ ਕੈਮੀਕਲਸ
1: ਜੀ
0: ਨੇ।
1: ਜੀ। ਅਰਪਿੰਦਰ, ਘਰ ਵਿੱਚ ਵੀ ਅਸੀਂ ਜਿਹੜੇ ਹੈਗੇ ਫੂਡ ਸੇਫਟੀ ਕੁਝ ਮੈਜ਼ਰਸ ਨੇ, ਕੁਝ ਤਰੀਕੇ ਨੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਤੰਦਰੁਸਤੀ ਦੇ ਸਕਦੇ ਹਾਂ। ਸਫਾਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਅਸੀਂ ਕਹਿੰਦੇ ਹਾਂ, ਭਾਵੇਂ ਉਹ ਸਾਡੇ ਹੱਥ ਹੋਣ ਜਦੋਂ ਅਸੀਂ ਖਾਣਾ ਬਣਾਉਣਾ ਹੈ, ਭਾਵੇਂ ਸਾਡੇ ਭਾਂਡੇ ਹੋਣ, ਬਰਤਨ ਹੋਣ, ਇਸ ਪੂਰੀ ਤਰ੍ਹਾਂ ਸਾਫ਼ ਸੁਥਰੇ ਹੋਣੇ ਚਾਹੀਦੇ ਨੇ, ਰੋਗਾਣੂ ਮੁਕਤ ਹੋਣੇ ਚਾਹੀਦੇ ਨੇ ਕਿਸੇ ਵੀ ਤਰ੍ਹਾਂ ਦਾ। ਜਦੋਂ ਅਸੀਂ ਸਫਾਈ ਕਰਦੇ ਹਾਂ ਤਾਂ ਬਰਤਨਾਂ ਦੀ ਸਫਾਈ ਜਿਹੜੀ ਹੈਗੀ ਹੈ, ਪਹਿਲਾਂ ਤਾਂ ਦੇਖੋ ਸਵਾਹ ਨਾਲ ਭਾਂਡੇ ਮਾਂਜੇ ਜਾਂਦੇ ਸੀ, ਉਹ
0: ਵਾਹ
1: ਆਪਣੇ
0: ਜੀ
1: ਆਪ 'ਚ
0: ਵਾਹ
1: ਇੱਕ
0: ਵਾਹ,
1: ਜਿਹੜੀ ਹੈ ਡਿਸਇਨਫੈਕਟੈਂਟ ਸੀਗੀ,
0: ਜਿਹਨੂੰ ਅਸੀਂ
1: ਤੇ
0: ਸੁੱਕ ਮਾਂਜ ਵੀ
1: ਬਿਲਕੁਲ
0: ਕਹਿੰਦੇ
1: ਈਵਨ ਕਿ ਪਾਣੀ ਦੇ ਨਾਲ ਧੋਂਦੇ ਵੀ ਨਹੀਂ ਸੀਗੇ। ਮੈਂ ਆਪਣੇ
0: ਹਾਂ
1: ਬਚਪਨ 'ਚ ਵੀ ਦੇਖਿਆ, ਕੱਪੜੇ ਨਾਲ ਸਾਫ਼ ਕਰਕੇ ਰੱਖ ਦਿੱਤੇ ਜਾਂਦੇ ਸੀ, ਜਦੋਂ ਯੂਜ਼ ਕਰਨਾ ਭਾਂਡੇ ਨੂੰ ਉਦੋਂ ਧੋਤਾ ਜਾਂਦਾ ਸੀ
0: ਜੀ ਜੀ ਜੀ
1: ਜੀ। ਅਤੇ ਪਹਿਲੀ ਸਫਾਈ ਹੋ ਗਈ, ਫਿਰ ਖਾਣਾ ਪਕਾਉਣ ਵੇਲੇ ਜਿਹੜੇ ਹੈਗੇ ਆ ਨੁਕਸਾਨ ਦੇ ਰੋਗਾਣੂ ਜਿਹੜੇ ਹੈਗੇ ਆ ਉਹਨਾਂ ਨੂੰ ਮਾਰਨ ਲਈ ਇਹ ਜ਼ਰੂਰੀ ਹੈ ਕਿ ਭੋਜਨ ਨੂੰ ਪੂਰੀ ਤਰ੍ਹਾਂ ਪਕਾਇਆ ਜਾਵੇ।
0: ਮੈਡਮ ਮੈਂ ਤੁਹਾਡੀ ਬਹੁਤ ਸੋਹਣੀ ਤੁਸੀਂ ਗੱਲਾਂ ਕਰ ਰਹੇ, ਮੈਂ ਇੱਥੇ ਗੱਲ ਦੇ ਵਿੱਚ ਮੈਨੂੰ ਇੱਕ ਗੱਲ ਹੋਰ ਐਡ, ਮੇਰੀ
1: ਜੀ
0: ਅਕਸਰ ਘਰਦਿਆਂ ਨਾਲ ਸ਼ਿਕਾਇਤ ਰਹਿੰਦੀ ਹੈ ਇਸ ਗੱਲ 'ਤੇ, ਲੜਾਈ ਵੀ ਰਹਿੰਦੀ ਹੈ, ਹੁਣ ਤੁਸੀਂ ਉਹਨਾਂ ਦਾ ਪੱਖ ਨਾ ਲਿਓ। ਉਹ ਆਮ ਤੌਰ 'ਤੇ ਸਾਡੇ ਘਰ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਬੈਠਾ ਇਸ ਫੂਡ ਸੇਫਟੀ ਡੇ ਦੇ ਉੱਤੇ, ਜਦੋਂ ਮੈਂ ਇਹਨਾਂ ਦੇ ਨੈੱਟ ਤੋਂ ਸਰਚ ਵੀ ਕੀਤਾ ਗੂਗਲ ਤੋਂ, ਜਿਹੜਾ ਸਾਡਾ ਰੈਫਰੀਜਰੇਟਰ ਆ ਨਾ,
1: ਉਹ ਸਭ ਤੋਂ ਵੱਡੀ ਜਿਹੜੀ ਹੈ ਪ੍ਰੋਬਲਮ ਹੈ ਸਾਡੇ ਲਈ।
0: ਸਾਡੀਆਂ ਭੈਣਾਂ ਸਾਡੀਆਂ ਮਾਵਾਂ ਪੁਰਾਣੀਆਂ ਮਾਵਾਂ ਤਾਂ ਨਹੀਂ ਕਰਦੀਆਂ ਹੋਣੀਆਂ, ਅੱਜ ਕੱਲ੍ਹ ਦੀਆਂ ਕਈ ਭੈਣਾਂ ਸਾਡੀਆਂ ਕਰਦੀਆਂ ਨੇ ਕੰਮ, ਉਹ ਕੀ ਕਰਦੀਆਂ ਆਟਾ ਗੁੰਨ ਕੇ ਨਾ ਕਈ ਦਿਨਾਂ ਦਾ ਇਕੱਠਾ ਰੱਖਦੀਆਂ ਨੇ।
1: ਉਹ ਦੇਖੋ ਵੈਸੇ ਆਪਾਂ ਕਹਿੰਦੇ ਹਾਂ ਕਿ ਆਟਾ ਜੇ ਅਸੀਂ ਗੁੰਨ ਕੇ ਰੱਖਦੇ ਨਾ, ਕਦੇ ਤੁਸੀਂ ਉਹਦੀ ਸ਼ਕਲ ਦੇਖਿਓ ਆਟੇ ਦੀ, ਉਹ ਕਾਲਾ ਹੋ ਜਾਂਦਾ, ਜਿੰਨਾ ਆਇਰਨ ਹੁੰਦਾ ਆਟੇ 'ਚ ਉਹ ਸਾਰਾ ਬਾਹਰ ਨਿਕਲ ਆਉਂਦਾ, ਉਹਨੂੰ ਖਾਣ ਦਾ ਫਿਰ ਕੋਈ ਫਾਇਦਾ ਨਹੀਂ।
0: ਹਾਂ ਹੁਣ ਦੇਖੋ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਯੂਨਾਈਟਿਡ ਨੇਸ਼ਨ ਔਰਗਨਾਈਜ਼ ਐਡੀ ਵੱਡੀ ਸੰਸਥਾ ਲੱਗੀ ਹੋਈ ਹੈ ਜਿਹੜੀ ਵਰਲਡ ਫੂਡ ਸੇਫਟੀ ਡੇ ਨੂੰ ਪੂਰੀ ਧੂਮਧਾਮ ਨਾਲ ਮਨਾ ਰਹੀ ਹੈ, ਉਸ ਦਿਨ ਦੇ ਵਿੱਚ ਸਾਡੀ ਵੀ ਜ਼ਿੰਮੇਵਾਰੀ ਹੈ ਵੀ ਅਸੀਂ ਉਹਨਾਂ ਦੀਆਂ ਜਿਹੜੀਆਂ ਹਦਾਇਤਾਂ ਨੂੰ ਘੱਟੋ ਘੱਟ 100% ਨਹੀਂ ਤਾਂ ਅਸੀਂ 50% ਜ਼ਰੂਰ ਲਾਗੂ
1: ਕਰੀਏ,
0: ਹੈ ਨਾ। ਜੇ ਇੱਕ ਪਾਸੇ ਸੇਫ ਫੂਡ ਹੈ, ਸੇਫਟੀ ਆਫ ਫੂਡਸ ਨੇ, ਦੂਸਰੇ ਪਾਸੇ ਅਨਸੇਫ ਫੂਡ ਉਹ ਜਿਹੜਾ ਜਿਹਦੇ ਵਿੱਚ ਬੈਕਟੀਰੀਆਜ਼ ਨੇ, ਜਿਹਦੇ ਵਿੱਚ ਵਾਇਰਸਿਸ ਨੇ, ਜਿਹਦੇ ਵਿੱਚ ਖਤਰਨਾਕ ਬਿਮਾਰੀਆਂ ਨੇ ਆਟੇ ਤੋਂ ਲੱਗਣ ਵਾਲੀਆਂ। ਹੁਣ ਦੇਖੋ ਘਰ ਦੇ ਵਿੱਚ ਛੋਟੇ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਜਿਹੜੀਆਂ ਸਾਡੀਆਂ ਪ੍ਰੈਗਨੈਂਟਸ ਭੈਣਾਂ ਨੇ, ਹੈ ਨਾ, ਉਹਨਾਂ ਨੂੰ ਇਸ ਤਰ੍ਹਾਂ ਦੇ ਇਤਿਹਾਸ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਸਾਵਧਾਨੀਆਂ ਬਹੁਤ ਵਰਤਣੀਆਂ ਚਾਹੀਦੀਆਂ
1: ਜੀ। ਅਤੇ ਇਸ ਤੋਂ ਬਾਅਦ ਆਪਾਂ ਸੁਣਦੇ ਹਾਂ ਇੱਕ ਗੀਤ, ਅਤੇ ਉਸ ਤੋਂ ਬਾਅਦ ਆਪਾਂ ਕੁਝ ਹੋਰ ਗੱਲਾਂ ਸਾਂਝੀਆਂ ਕਰਾਂਗੇ ਆਪਣੇ ਲਿਸਨਰਸ ਦੇ ਨਾਲ।
0: ਜਿਵੇਂ ਤੁਸੀਂ ਗੱਲ ਕਹੀ ਸੀ ਨਾ ਵੀ ਮੈਂ ਤੋਂ ਇੱਕ ਗੱਲ ਕਹਿ ਹੋ ਗਈ ਸੀ ਵੀ ਅੱਜ ਕੱਲ੍ਹ ਦੀਆਂ ਭੈਣਾਂ ਮੈਂ ਇਹ ਹਮੇਸ਼ਾ 100% ਸਭ ਥਾਂ 'ਤੇ ਸਹੀ ਨਹੀਂ ਹੁੰਦਾ, 10% ਹੁੰਦੇ ਆ ਜਿਹਨਾਂ ਦੀ ਅਸੀਂ ਗੱਲ ਕਰਦੇ ਹਾਂ। ਸਾਡੇ ਜਦੋਂ ਤੁਸੀਂ ਗੱਲ ਕਰਦੇ ਨਾ ਬਚਪਨ ਦੀ, ਤਾਂ ਪੁਰਾਣੇ ਸਾਡੀਆਂ ਬੀਬੀਆਂ ਸਾਡੇ ਨਾ ਤਵੀ ਪਈ ਇੱਕ ਵੱਡੀ ਸਾਰੀ,
1: ਲੋਕ ਕਹਿੰਦੇ ਸੀ ਉਹਨੂੰ,
0: ਲੋਕ ਕਹਿੰਦੇ ਸੀ ਉਹਦੇ 'ਤੇ ਜਿੰਨੀ 10-10-15-15
1: ਰੋਟੀਆਂ ਬਣਦੀਆਂ ਹੁੰਦੀਆਂ,
0: ਇਕੱਠੀਆਂ ਰੋਟੀਆਂ ਵੀ ਪੈਂਦੀਆਂ ਸੀ, ਉਹ ਤਾਜ਼ਾ ਆਟਾ ਗੁੰਨਣਾ ਉਹਨਾਂ ਨੇ। ਸਾਡੇ ਲੱਕੜ ਦੀ ਪ੍ਰਾਂਤ ਵੀ ਸ਼ਾਇਦ ਤੁਸੀਂ ਤਾਂ ਦੇਖੀ ਹੋਈ ਹੈ, ਪਿੱਤਲ ਦੀਆਂ ਪ੍ਰਾਂਤਾਂ ਹੁੰਦੀਆਂ ਸੀ, ਹੈ ਨਾ। ਉਹ ਅੱਜ ਕੱਲ੍ਹ ਸਾਡੇ ਜਿਹੜੇ ਬਰਤਨ ਦਾ ਫਾਰਮੈਟ ਵੀ ਚੇਂਜ ਹੋ ਗਿਆ
1: ਨਾ,
0: ਨਵੇਂ ਤਰੀਕੇ ਦੇ ਆ ਗਏ। ਸਿਰਫ ਦੁਨੀਆਂ ਦੇ ਵਿੱਚ ਅਸੀਂ ਕਿਤੇ ਚਲੇ ਜਾਈਏ, ਸੇਫਟੀ ਦੇ ਲਈ ਹਮੇਸ਼ਾ ਇੱਕ ਮਾਂ ਹੁੰਦੀ ਹੈ ਜਿਹੜੀ ਕਹਿੰਦੀ ਹੈ ਵੀ ਮੇਰੇ ਬੱਚੇ ਨੂੰ ਕੁਝ ਨਾ ਹੋ ਜਾਵੇ,
1: ਕੁਝ ਨਾ ਹੋਵੇ, ਹੈ
0: ਨਾ। ਅਸੀਂ ਭਾਵੇਂ ਵੱਡੇ ਵੀ ਹੋ ਜਾਈਏ ਦੁਨੀਆਂ ਦੇ ਵਿੱਚ, ਭਾਵੇਂ ਦੁਨੀਆਂ ਤੋਂ ਜਾਣ ਲਈ ਤਿਆਰ ਵੀ ਹੋ ਜਾਈਏ, ਇਹ ਕਹਿ ਲਈਏ, ਪਰ ਮਾਂ ਨੂੰ ਅਸੀਂ ਹਮੇਸ਼ਾ ਬੱਚੇ
1: ਲੱਗਦੇ ਹਾਂ,
0: ਅਤੇ ਮਾਂ ਹਮੇਸ਼ਾ ਹੀ ਚਾਹੁੰਦੀ ਹੈ ਵੀ ਮੇਰੇ ਬੱਚੇ ਨੂੰ ਚੰਗੀ ਰੋਟੀ, ਚੰਗਾ ਭੋਜਨ ਮਿਲੇ, ਭੋਜਨ ਚੰਗਾ ਕਮਾਉਣ ਵਾਲਾ ਵੀ ਬਣ ਜੇ, ਚੰਗੀ ਨੌਕਰੀ ਮਿਲ ਜੇ। ਆ ਸਾਡੇ ਤਾਂ ਸੱਭਿਆਚਾਰ ਦੇ ਵਿੱਚ ਇੱਕ ਸਭ ਤੋਂ ਵੱਡੀ ਫੂਡ ਨਾਲ ਜੁੜੀ ਇਹ ਗੱਲ ਵੀ ਇਹਦੀ ਰੋਟੀ ਪੱਕਦੀ
1: ਕਰ ਦਿਓ, ਬਿਲਕੁਲ
0: ਰੋਟੀ ਪੱਕਦੀ ਕਰ ਦਿਓ, ਮਤਲਬ ਉਹਦਾ ਵਿਆਹ ਕਰ
1: ਦਿਓ ਤਾਂ ਜੋ ਉਹਦੇ ਕੋਈ ਖਾਣਾ ਪਕਾਉਣ ਵਾਲਾ ਹੋਵੇ, ਸਾਫ਼ ਸੁਥਰਾ ਖਾਣਾ ਘਰ ਦਾ ਮਿਲੇ,
0: ਘਰ ਦਾ ਖਾਣਾ। ਇਟ ਮੀਨਸ ਸਾਡੇ ਸੋਚ, ਸਾਡੇ ਸੱਭਿਆਚਾਰ ਦੇ ਵਿੱਚ ਇੰਨੀਆਂ ਇੰਨੀਆਂ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਸਾਨੂੰ ਬਾ ਹਦਾਇਤਾਂ ਦਿੰਦੀਆਂ ਰਹਿੰਦੀਆਂ ਨੇ, ਹੈ ਨਾ। ਅਤੇ ਮਾਂ ਦਾ ਫਿਕਰ ਇਹ ਹਮੇਸ਼ਾ ਇਹੀ ਰਹਿੰਦਾ ਵੀ ਦੁਨੀਆਂ ਦੇ ਵਿੱਚ ਚਾਹੇ ਹੋਵੇ, ਚਾਹੇ ਪਰਦੇਸੀ ਬੈਠਾ ਹੋਵੇ, ਵੀ ਪੁੱਤ ਤੂੰ ਰੋਟੀ ਖਾਧੀ ਹੈ ਕਿ ਨਹੀਂ,
1: ਇਹ ਮਾਂ ਹੀ ਪੁੱਛਦੀ ਹੈ,
0: ਮਾਂ ਹੀ ਪੁੱਛਦੀ ਹੈ। ਸੋ ਇਹ ਗਾਣੇ ਤੁਹਾਨੂੰ ਸੁਣਾਉਂਦੇ ਹਾਂ ਰਣਜੀਤ ਬਾਵਾ ਦਾ ਗਾਇਆ ਹੋਇਆ। ਆਓ ਗੀਤ ਸੁਣਾਉਂਦੇ ਤੁਹਾਨੂੰ ਰਣਜੀਤ ਬਾਵਾ ਦਾ ਗਾਇਆ ਹੋਇਆ।

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਪੂਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਅਸੀਂ ਗੱਲ ਕਰ ਰਹੇ ਸੀ ਵਰਲਡ ਫੂਡ ਸੇਫਟੀ ਡੇ ਦੇ ਉੱਤੇ ਭੋਜਨ ਤੋਂ ਪੈਦਾ ਹੋਣ ਵਾਲੇ ਨੁਕਸਾਨ, ਜਿਹੜੇ ਖਤਰਨਾਕ ਵਾਇਰਸਿਸ ਨੇ, ਬਿਮਾਰੀਆਂ ਨੇ, ਉਹ ਲੱਗਦੀਆਂ ਨੇ ਜਿਹੜੇ ਅਨਸੇਫ ਫੂਡ ਨੇ। ਮੈਡਮ, ਜੋ ਅਸੀਂ ਜ਼ਿਕਰ ਕਰ ਰਹੇ ਸੀ ਵੀ ਇੱਕ ਹਾਈਜੈਨਿਕ ਫੂਡ ਹੁੰਦਾ, ਇੱਕ ਅਨਹਾਈਜੈਨਿਕ ਫੂਡ ਹੁੰਦਾ, ਜੇਕਰ ਅਸੀਂ ਵਰਲਡ ਲੈਵਲ 'ਤੇ ਗੱਲ ਕਰਦੀ ਹੈ, ਯੂਨਾਈਟਿਡ ਨੇਸ਼ਨ ਆਰਗਨਾਈਜੇਸ਼ਨ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਐਕਸ਼ਨ ਪਲਾਨ ਤਿਆਰ ਕੀਤੇ ਗਏ ਨੇ, ਜਾਂ ਜਿਹੜੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਸੁਝਾਅ ਨੇ ਜਿਹੜੇ ਦਿੱਤੇ ਗਏ ਨੇ?
3: ਇਹਦੇ 'ਚ ਬਸ ਇਹੀ ਹੈ ਜਸਵਿੰਦਰ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਾਫ਼ ਸੁਥਰਾ ਜਿਹੜਾ ਹੈਗਾ ਭੋਜਨ ਜਿਹੜਾ ਜ਼ਰੂਰੀ ਹੈ, ਅਤੇ ਸਾਫ਼ ਸੁਥਰੇ ਹੱਥਾਂ ਨਾਲ ਪਕਾਉਣ ਦੀ ਵਿਧੀ ਵੀ ਜਿਹੜੀ ਹੈ ਉਹ ਬੈਕਟੀਰੀਆ ਫਰੀ ਹੋਣੀ ਚਾਹੀਦੀ ਹੈ। ਅਤੇ ਇਸ ਤੋਂ ਇਲਾਵਾ ਅਰਪਿੰਦਰ, ਇਹਦੇ 'ਚ ਇਹ ਹੈ ਕਿ ਜਨਤਕ ਜਾਗਰੂਕਤਾ ਨੂੰ ਵਧਾਇਆ ਜਾਵੇ ਇਹਦੇ ਨਾਲ, ਅਤੇ ਵਿਸ਼ਵ ਭੋਜਨ ਸੁਰੱਖਿਆ ਦਿਵਸ ਦੀਆਂ ਗਤੀਵਿਧੀਆਂ ਦੇ ਵਿੱਚ, ਮਤਲਬ ਇਹਦੇ ਵਿੱਚ ਇਹ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ, ਜਿੱਦਾਂ ਕੋਈ ਸੈਮੀਨਾਰਸ ਹੋ ਗਏ, ਰੈਲੀਆਂ ਹੋ ਗਈਆਂ, ਇਸ ਤਰ੍ਹਾਂ ਦੇ ਮਾਧਿਅਮ ਨਾਲ ਸਮਾਜ ਦੇ ਵਿੱਚ ਅਸੀਂ ਸੱਭਿਆ ਖਾਣ ਪੀਣ ਦੇ ਸਾਫ਼ ਖਾਣ ਸੁਥਰਾ ਖਾਣ ਪੀਣ ਦੀ ਜਿਹੜੀ ਹੈ ਜਾਗਰੂਕਤਾ ਪੈਦਾ ਕਰ ਸਕਦੇ ਹਾਂ। ਸਰਕਾਰੀ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਲਈ, ਜਿਵੇਂ ਆਪਣੇ ਬਣੇ ਹੋਏ ਨੇ ਲਾਜ਼ ਬਣੇ ਹੋਏ ਨੇ, ਕਾਨੂੰਨ ਬਣੇ ਹੋਏ ਨੇ, ਕੋਈ ਅਗਰ ਕਿਸੇ ਤਰ੍ਹਾਂ ਦਾ ਗਲਤ ਚੀਜ਼ ਜਿਹੜੀ ਹੈਗੀ ਹੈ ਉਹ ਵੇਚਦਾ, ਭੋਜਨ ਪਦਾਰਥ ਦੇ ਵਿੱਚ ਮਿਲਾਵਟ ਕਰਦਾ, ਤਾਂ ਉਹਨੂੰ ਕਿਸੇ ਤਰ੍ਹਾਂ ਜਿਹੜਾ ਹੈਗਾ ਬਖਸ਼ਿਆ ਨਾ ਜਾਵੇ ਅਤੇ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ। ਅਤੇ ਅੰਤਰਰਾਸ਼ਟਰੀ ਸਹਿਯੋਗ ਜਿਹੜਾ ਹੈਗਾ ਉਹ ਵੀ ਮਿਲਦਾ ਇਹਦੇ ਵਿੱਚ, ਇਹਦੇ 'ਚ ਕੀ ਹੈ ਹਿੱਸੇਦਾਰੀ ਆਪਣੀ ਆਪਣੀ ਪਾਉਂਦੇ ਨੇ ਜਿਹੜੇ ਸੰਗਠਨ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਖੁਰਾਕ ਪੈਦਾ ਕਰਨ ਵਾਲੇ, ਉਤਪਾਦਨ ਕਰਨ ਵਾਲੇ ਲੋਕ ਨੇ, ਉਹ ਇਹਦੇ 'ਚ ਹਿੱਸਾ ਲੈ ਕੇ ਜਿਹੜਾ ਹੈ ਇਸਦੀ ਜਿਹੜੀ ਹੈ ਕਰੈਕਸ਼ਨ ਕਰ ਸਕਦੇ ਨੇ, ਸਹੀ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਸਾਫ਼ ਸੁਥਰਾ ਖਾਣਾ ਜਿਹੜਾ ਉਹ ਉਪਲਬਧ ਕਰਵਾਇਆ ਜਾਵੇ ਲੋਕਾਂ ਨੂੰ। ਅਤੇ ਜਿਹੜਾ ਫੂਡ ਇੰਡਸਟਰੀ ਹੈ ਉਹਨੂੰ ਵੀ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਕਿ ਜਿਹੜਾ ਖਾਣਾ ਹੈ ਉਹ ਮਨੁੱਖ ਦੇ ਪ੍ਰਯੋਗ ਲਈ ਸੁਰੱਖਿਅਤ ਹੋਣਾ ਚਾਹੀਦਾ।
2: ਮੈਡਮ, ਬਹੁਤ ਹੀ ਇਹ ਜਿਹੜੀਆਂ ਚਾਰਟਰ ਪਲਾਨ ਨੇ ਜਾਂ ਜਿਹੜੇ ਐਕਸ਼ਨ ਪਲਾਨ ਨੇ ਜਾਂ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਜਿਹੜੀਆਂ ਵਰਲਡ ਹੈਲਥ ਆਰਗਨਾਈਜੇਸ਼ਨ ਜਾਂ ਯੂਨਾਈਟਿਡ ਨੇਸ਼ਨ ਆਰਗਨਾਈਜੇਸ਼ਨ ਵੱਲੋਂ ਦੁਨੀਆ ਭਰ ਦੇ ਵਿੱਚ ਵੱਖ ਵੱਖ ਸੰਸਥਾਵਾਂ ਦੇ ਲਈ ਇਹ ਇੰਸਟਰਕਸ਼ਨਸ ਨੇ ਜਿਹੜੀਆਂ ਜਾਰੀਆਂ ਕੀਤੀਆਂ ਨੇ, ਹਦਾਇਤਾਂ ਜਾਰੀ ਕੀਤੀਆਂ ਨੇ, ਸਾਨੂੰ ਵੀ ਉਹਨਾਂ ਹਦਾਇਤਾਂ ਨੂੰ ਮੰਨਣਾ ਚਾਹੀਦਾ
3: ਜੀ।
2: ਜਦੋਂ ਅਸੀਂ ਇੱਕ ਸ਼ਬਦ ਤੁਸੀਂ ਬੋਲਿਆ ਸੀ ਫੂਡ ਇੰਡਸਟਰੀ, ਜਦੋਂ ਇੰਡਸਟਰੀ ਹਰੇਕ ਚੀਜ਼ ਲਈ ਜ਼ਰੂਰੀ ਹੈ, ਜਦੋਂ ਯੂਨਾਈਟਿਡ ਨੇਸ਼ਨ ਆਰਗਨਾਈਜੇਸ਼ਨ ਦੀ ਗੱਲ ਕਰਦੇ ਹੋ, ਕਹਿੰਦੇ ਠੀਕ ਹੈ ਡਿਵੈਲਪਮੈਂਟ ਵੀ ਜ਼ਰੂਰੀ ਹੈ, ਬਟ ਸਸਟੇਨੇਬਲ ਜਿਹੜੀ
3: ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਚਿਰਸਥਾਈ ਹੋਣੀ ਚਾਹੀਦੀ ਹੈ,
2: ਹਾਂਜੀ ਹਾਂਜੀ,
3: ਜਿਹੜੀ ਕਿ ਨੁਕਸਾਨਦਾਇਕ ਨਾ ਹੋਵੇ, ਲੰਬੇ ਸਮੇਂ ਤੱਕ ਕੰਮ ਕਰਨ ਵਾਲੀ ਹੋਵੇ।
2: ਹਾਂਜੀ ਹਾਂਜੀ, ਹੁਣ ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਜਿਹੜੇ ਇੰਡਸਟਰੀ ਸਿਰਫ ਪ੍ਰੋਫਿਟ ਓਰੀਐਂਟਡ ਨਹੀਂ
3: ਹੋਣੀ ਚਾਹੀਦੀ,
2: ਅਸੀਂ ਆਪਣੇ ਫਾਇਦੇ ਦੇ ਲਈ ਲੋਕਾਂ ਨੂੰ ਗਲਤ ਚੀਜ਼ਾਂ ਨਾ ਵੇਚੀਏ, ਉਹਨਾਂ ਦੀ ਸਿਹਤ ਨਾਲ ਖਿਲਵਾੜ
3: ਨਾ ਕਰੀਏ, ਹੈ
2: ਨਾ। ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ, ਸਾਡੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਵੀ ਇੱਕ ਫਰਜ਼ ਬਣਦਾ ਵੀ ਜਿਹੜਾ ਸਹੀ ਭੋਜਨ ਹੈ ਉਹ ਅਸੀਂ ਲੋਕਾਂ ਤੱਕ ਪਹੁੰਚਾਈਏ, ਬੀਂਗ ਏ ਇੱਕ ਪ੍ਰੋਡਿਊਸਰ ਦੇ ਤੌਰ 'ਤੇ। ਉਦੋਂ ਬਾਅਦ ਐਜ ਏ ਕੰਜ਼ੂਮਰ ਦੇ ਤੌਰ 'ਤੇ ਸਾਡੀ ਵੀ ਜ਼ਿੰਮੇਵਾਰੀ ਉਸ ਭੋਜਨ ਨੂੰ ਸਹੀ ਤਰੀਕੇ ਨਾਲ ਲਿਆ ਕੇ ਮਾਰਕੀਟ 'ਚੋਂ ਉਹਨੂੰ
3: ਧੋ ਸਵਾਰ ਕੇ
2: ਸਾਫ਼ ਪਾਣੀ ਦੇ ਨਾਲ, ਉਹਨੂੰ ਚਾਹੇ ਨਮਕ ਵਾਲੇ ਪਾਣੀ ਨਾਲ ਧੋ ਕੇ ਫਿਰ ਉਸਨੂੰ ਵਰਤੀਏ। ਰੈਫਰੀਜਰੇਟਰ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ, ਉਸ ਫਰਿੱਜ ਦੀ ਅਹਿਮੀਅਤ ਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ। ਅਸੀਂ ਫਰਿੱਜ ਦੇ ਵਿੱਚ ਭੋਜਨ ਉਨਾ ਸਮੇਂ ਤੱਕ ਰੱਖ ਸਕੀਏ ਜਿੰਨੇ ਚਿਰ ਤੱਕ ਉਹਦੇ ਡਾਕਟਰ ਜਾਂ ਉਹਦੇ ਜਿਹੜੇ ਮਾਹਰ ਨੇ ਪੈਰਾਮੀਟਰ
3: ਦਿੰਦੇ ਨੇ,
2: ਅਸੀਂ ਉਸਨੂੰ ਇਹ ਨਾ ਵੀ

0: ਤਿੰਨ ਦਸ ਦਿਨ ਰੱਖੀ ਜਾਈਏ
1: ਨਹੀਂ ਨਹੀਂ
0: ਜਿੰਨੇ ਸਮੇਂ ਤੱਕ ਉਸਨੂੰ ਇੱਕ ਲਿਮਿਟਡ, ਕਿਉਂਕਿ ਗਰਮੀਆਂ ਦੇ ਵਿੱਚ ਸਾਨੂੰ ਰੈਫਰੀਜਰੇਟਰ
1: ਜ਼ਰੂਰੀ ਹੈ,
0: ਸਰਦੀਆਂ ਦੇ ਵਿੱਚ ਸਾਡੇ ਓਵਨਸ ਨੇ, ਹੋਰ ਤਰ੍ਹਾਂ ਦੇ ਪ੍ਰੋਡਕਟਸ ਨੇ, ਇਲੈਕਟ੍ਰੋਨਿਕ ਜਿਹੜੇ ਸਾਧਨ ਨੇ ਉਹ ਆਏ ਹੋਏ ਨੇ, ਸਾਨੂੰ ਹਰੇਕ ਚੀਜ਼ ਦੀ ਜਿਹੜੀ ਹੈਗੀ ਵਰਤੋਂ ਉਸ ਤਰੀਕੇ ਨਾਲ ਕਰਨੀ ਚਾਹੀਦੀ
1: ਜੀ।
0: ਸੋ ਇਸ ਵਿਸ਼ੇ 'ਤੇ ਹੋਰ ਵੀ ਬਹੁਤ ਸੋਹਣੀਆਂ ਗੱਲਾਂ
1: ਹੋ ਸਕਦੀਆਂ ਸੀ, ਪਰ ਘੜੀ ਕਹਿ ਰਹੀ ਹੈ ਕਿ ਸਾਨੂੰ ਹੁਣ ਇਜਾਜ਼ਤ ਲੈਣੀ ਪਈ।
0: ਸੋ ਇਸ ਦੇ ਨਾਲ ਹੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਖਤਮ ਕਰਨ ਲਈ ਦਿਓ ਅੱਗੇ ਆਪਣੇ ਦੋਸਤ ਅਰਪਿੰਦਰ ਖਹਿਰਾ ਨੂੰ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜਿਹੜੀ ਨਿਊਜ਼ ਔਨ AIR ਐਪ ਤੇ, ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਵੇਲਾ ਹੋ ਗਿਆ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਪੁਆਧੀ ਭਾਸ਼ਾ ਦੇ ਵਿੱਚ ਹੋਵੇਗਾ। ਆਓ ਸੁਣਦੇ ਹਾਂ ਸਾਡਾ ਇਹ ਹਫ਼ਤਾਵਾਰੀ ਖਾਸ ਪ੍ਰੋਗਰਾਮ, ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਲਈ ਕਿਸਾਨ ਬਾਣੀ।

ਅੱਜ ਕਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਮੈਂ ਕਰਮਜੀਤ ਕੌਰ। ਸਾਰੇ ਕਿਸਾਨ ਭੈਣਾਂ ਔਰ ਕਿਸਾਨ ਭਾਈਆਂ ਕਾ ਇਸ ਪ੍ਰੋਗਰਾਮ ਮਾ ਬਹੁਤ ਬਹੁਤ ਸਵਾਗਤ ਕਰਾਂ। ਉਮੀਦ ਕਰਾਂ ਸਾਰੇ ਕਿਸਾਨ ਭਾਈ ਠੀਕ ਠਾਕ ਹੋਣੇ ਔਰ ਕਿਸਾਨ ਭੈਣਾਂ ਵੀ ਆਪਣੇ ਕੰਮਾਂ ਕਾਰਾਂ ਮਾ ਲੱਗੀਆਂ ਵੀ ਹੋਣੀਆਂ। ਜੀਰੀ ਕਾ ਸੀਜ਼ਨ ਸ਼ੁਰੂ ਹੋ ਚੁੱਕਿਆ ਔਰ ਪਟਿਆਲਾ ਔਰ ਆਸ ਪਾਸ ਕੇ ਇਲਾਕਿਆਂ ਮਾ 9-10 ਤਰੀਕ 'ਤੇ ਜੀਰੀ ਜਿਹੜੀ ਹੈ ਲੱਗਣੀ ਸ਼ੁਰੂ ਹੋ ਜਾਏਗੀ। ਉਮੀਦ ਕਰਾਂ ਵੀ ਕਿਸਾਨ ਭਾਈਆਂ ਨੇ ਉਸੇ ਹਿਸਾਬ ਕੇ ਗੈਲ ਔਰ ਉਸ ਤੋਂ ਬਾਅਦ ਜਿਹੜੀ ਜੀਰੀ ਲਾਣੀ ਹੈ ਉਸ ਪੌਦ ਜਿਹੜੀ ਹੈ ਤਿਆਰ ਹੋ ਗਈ ਹੋਣੀ ਹੈ। ਔਰ ਯੋ ਵੀ ਉਮੀਦ ਕਰਾਂ ਵੀ ਪਰਮਾਤਮਾ ਵੀ ਸੁਣੇਗਾ ਔਰ ਜਿਹੜਾ ਮਾਨਸੂਨ ਕਾ ਮੌਸਮ ਹੈ ਸ਼ੁਰੂ ਹੋਏਗਾ, ਜੀਰੀਆਂ ਕੇ ਵਿੱਚ ਮਦਦ ਮਿਲੇਗੀ। ਬਹੁਤ ਸਾਰੀਆਂ ਚਿੱਠੀਆਂ ਕਿਸਾਨਵਾਣੀ ਪ੍ਰੋਗਰਾਮ ਕੇ ਵਿੱਚ ਪਹੁੰਚੀਆਂ ਹੈ। ਇਸ ਪ੍ਰੋਗਰਾਮ ਮਾ ਥਮੇ ਆਪਣੀ ਪਸੰਦ ਕੇ ਪੰਜਾਬੀ ਗੀਤ ਸੁਣਾ। ਔਰ ਪਹਿਲੀ ਚਿੱਠੀ ਮਾਰੇ ਪਾਸ ਆਈ ਹੈ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਔਰ KS ਮਾਨ ਹੋਰਾਂ ਕੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ ਹੋਰਾਂ ਨੇ ਚਿੱਠੀ ਭੇਜੀ ਹੈ ਆਜ਼ਾਦ ਨਗਰ ਲਕਸਰ ਹਰਿਦੁਆਰ ਤੇ। ਗਾਉਂ ਚੌਲ ਦਾ ਬਾਗਪਤ ਤੇ ਸੰਜੈ ਢਿੰਗੀਆ, ਨਮਨ, ਮੁਸਕਾਨ, ਕੁਨਾਲ ਹੋਰਾਂ ਕੀ ਚਿੱਠੀ ਆਈ ਹੈ। ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਆਓ ਸੁਣਾ ਪ੍ਰੋਗਰਾਮ ਕਾ ਇਹ ਪਹਿਲਾ ਗੀਤ ਨਛੱਤਰ ਗਿੱਲ ਕੀ ਆਵਾਜ਼ ਮਾਂ।

ਵੀ ਤੁਹਾਨੂੰ ਸੁਣਿਆ ਥਾਰੀ ਪਸੰਦ ਕਾ ਉਹ ਪੰਜਾਬੀ ਗੀਤ। ਅਗਲੀ ਚਿੱਠੀ ਮਾਰੇ ਪਾਸ ਪਹੁੰਚੀ ਹੈ ਗਾਉਂ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੇ ਭੇਜਣੇ ਵਾਲੇ ਹੈ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਔਰ ਗੁਰਸ਼ਬਦ। ਗਾਉਂ ਬਾਲਦ ਖੁਰਦ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੇ ਚਿੱਠੀ ਭੇਜ ਰਹੇ ਹੈ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ, ਪ੍ਰਿਯੰਕਾ ਗਰਗ। ਗਿੱਦੜਬਾਹਾ ਤੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਔਰ ਹਿਨਾਸ਼ਾ, ਇਹਨਾਂ ਕੇ ਗੈਲ ਹੈ ਕੈਰਵੀ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸੰਧੂ, ਨੀਰਜ ਔਰ ਜਸ਼ਨ ਹੋਰਾਂ ਨੇ ਚਿੱਠੀ ਭੇਜੀ ਹੈ ਜੀ ਗਾਉਂ ਬਨਵਾੜੀ ਰਾਜਪੁਰਾ ਟਾਊਨ ਤੇ। ਮੁਕਤਸਰ ਤੇ ਬਾਬੂ ਸਿੰਘ, ਧਿਮਾਨ, ਬਲਜਿੰਦਰ ਕੌਰ, ਰਵਨੀਤ ਔਰ ਨਿਸ਼ੂ ਹੋਰਾਂ ਨੇ ਖੱਤ ਭੇਜਿਆ। ਰਿੰਗਨੀ ਛੱਤੀਸਗੜ੍ਹ ਤੇ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੇ ਭਾਗਵਤ ਵਰਮਾ, ਲਿਵਈ ਤੇ ਗੁਲਾਬਦਾਸ, ਮਾਣਿਕਪੁਰੀ, ਲੱਛਣਪੁਰ ਤੇ ਵਿਸ਼ਵਨਾਥ ਸਾਹੂ, ਘਰਡੋਂਗਰੀ, ਪਿਪਰੀਆ ਤੇ ਦੁਰਗਾ ਰਾਮ ਸਾਹੂ ਹੋਰਾਂ ਕੀ ਚਿੱਠੀ ਆਈ ਹੈ। ਪਿੰਡ ਖਾਨੇ ਕੀ ਢਾਬ ਮਲੋਟ ਤੇ ਸ਼ਮਸ਼ੇਰ ਸਿੰਘ, ਕੌਲਪੁਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਤਰਨਵੀਰ ਸਿੰਘ ਔਰ ਮਨਰੀਤ ਹੋਰਾਂ ਨੇ ਖੱਤ ਭੇਜਿਆ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ। ਆਓ ਸੁਣਾ ਜੀ ਪ੍ਰੋਗਰਾਮ ਕਾ ਯੋ ਅਗਲਾ ਗੀਤ, ਹਰਭਜਨ ਮਾਨ ਕਾ ਗਾਇਆ।

ਤਮੇ ਸੁਣ ਰਹੇ ਹਾਂ ਥਾਰੀ ਪਸੰਦ ਕੇ ਪੰਜਾਬੀ ਗੀਤ ਪ੍ਰੋਗਰਾਮ ਹੈ ਕਿਸਾਨ ਵਾਣੀ ਪੁਆਧੀ। ਅਗਲੀ ਚਿੱਠੀ ਪਹੁੰਚੀ ਹੈ ਗੌਂਕ ਕਿਓਰ ਮਾਜਰਾ, ਜ਼ਿਲ੍ਹਾ ਕੈਥਲ ਹਰਿਆਣਾ ਤੇ। ਭੇਜਣ ਵਾਲੇ ਹਨ ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਰਾ ਲੋਟ, ਅੰਕਿਤਾ ਲੋਟ ਔਰ ਅਨੁਜ ਲੋਟ। ਗੌਂ ਤੇਜਾ ਮੋੜੀ ਤੇ ਬੰਸੀ ਲਾਲ ਸੰਧੂ, ਕਬੀਰ ਸੰਧੂ, ਜੈਜੇਵੀਰ ਸੰਧੂ ਹੋਰਾਂ ਕਾ ਖਾਤਾ ਹੈ। ਮਹਾਂਦੇਵ ਘਾਟ ਅਮਲੇਸ਼ਵਰ ਅਤੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਸੂਰਜ, ਸੁਜਲਾ, ਜਯੋਤੀ ਔਰ ਰਿਆਂਸ਼ ਠਾਕੁਰ ਉਹਨਾਂ ਨੇ ਚਿੱਠੀ ਭੇਜੀ ਹੈ। ਗੌਂ ਅਤਾਪੁਰ ਕਲੋਨੀਆ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਖਤ ਭੇਜਿਆ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਔਰ ਸਹਿਜਪ੍ਰੀਤ ਕੌਰ ਹੋਰਾਂ ਨੇ। ਆਓ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਸੁਣਾ ਪ੍ਰੋਗਰਾਮ ਕਾ ਅਗਲਾ ਗੀਤ, ਕੁਲਦੀਪ ਮਾਣਕ ਕੀ ਆਵਾਜ਼ ਮਾਂ।

ਇਬੀ ਥਮੇ ਸੁਣਿਆ ਆਇਓ ਪਿਆਰਾ ਜਿਹਾ ਪੰਜਾਬੀ ਗੀਤ FM ਬੈਂਡ 100.2 ਮੈਗਾਹਰਟਸ ਔਰ ਲਾਈਵ ਸਟ੍ਰੀਮਿੰਗ ਪਰ ਨਿਊਜ਼ ਔਨ AIR ਐਪ ਪਰ ਥਮੇ ਸੁਣ ਰਹੇ ਹਾਂ ਥਾਰਾ ਮਨਪਸੰਦ ਰੇਡੀਓ ਆਕਾਸ਼ਵਾਣੀ ਪਟਿਆਲਾ। ਪ੍ਰੋਗਰਾਮ ਕਿਸਾਨ ਵਾਣੀ ਮਾਂ ਅਗਲੀ ਚਿੱਠੀ ਮਾਂ ਨੂੰ ਭੇਜੀ ਹੈ ਪਟੇਲ ਨਗਰ ਮਲੋਟ ਤੇ ਗੀਤਾ ਰਾਣੀ ਜਾਜੋਰੀਆ, ਗਗਨਦੀਪ ਔਰ ਆਰਜ਼ੂ ਜਾਜੋਰੀਆ ਹੋਰਾਂ ਨੇ। ਚੱਕਲਾ ਬਾਜ਼ਾਰ ਸਮਾਣਾ ਤੇ ਖਤ ਆਇਆ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਔਰ ਹਸਮੁਖ ਲਾਲ ਜਿੰਦਲ ਹੋਰਾਂ ਕਾ। ਗਾਉਂ ਖੈਰਿਕਾ ਸਿਰਸਾ ਤੇ ਚਿੱਠੀ ਆਈ ਹੈ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਔਰ ਸਰਗੁਣ ਇਹਨਾਂ ਕੀ ਗੈਲ ਹੈ ਹਨੀ ਲੋਟ। ਪ੍ਰੋਗਰਾਮ ਕਿਸਾਨ ਵਾਣੀ ਮਾਂ ਅਗਲੀ ਫਰਮਾਇਸ਼ ਮਾਰੇ ਪਾਸ ਪਹੁੰਚੀ ਹੈ ਵਿਨੋਦਪੁਰੀ, VP ਰੰਜੂ, ਅਸ਼ੋਕ, ਸੁਸ਼ੀਲ, BK, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਕਪੂਰ ਹੋਰਾਂ ਕੀ। ਗਾਉਂ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੇ ਚਿੱਠੀ ਭੇਜ ਰਹੇ ਹੈ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਔਰ ਇਹਨਾਂ ਕਾ ਪੂਰਾ ਬਰਾੜ ਪਰਿਵਾਰ। ਪੁਰਾਣੀ ਅਨਾਜ ਮੰਡੀ ਮੁੱਲਾਂਪੁਰ ਤੇ ਚਿੱਠੀ ਆਈ ਹੈ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ, ਗੌਤਮ ਔਰ ਨਗੀਨਾ ਜੈਨ ਹੋਰਾਂ ਕੀ। ਮੱਖੂ ਫਿਰੋਜ਼ਪੁਰ ਤੇ ਖਤ ਭੇਜਿਆ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮੁਨੀਸ਼ ਬਜਾਜ ਹੋਰਾਂ ਨੇ। ਆਓ ਸੁਣਾ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਕਾ ਇਹ ਅਗਲਾ ਗੀਤ ਆਵਾਜ਼ ਮੁਹੰਮਦ ਸਦੀਕ ਔਰ ਸਾਥੀਆਂ ਕੀ।

ਤਾਂ ਮੈਂ ਸੁਣ ਰਹੀ ਹਾਂ ਤੁਹਾਡੀ ਪਸੰਦ ਕੇ ਪੰਜਾਬੀ ਗੀਤ ਪ੍ਰੋਗਰਾਮ ਹੈ ਕਿਸਾਨ ਵਾਣੀ ਪੁਆਧੀ। ਗਾਉਂ ਸਿਉਣਾ ਅਤੇ ਚਿੱਠੀ ਭੇਜੀ ਹੈ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਔਰ ਇਨਕੇ ਸਾਥੀਆਂ ਨੇ। ਮੁੱਲਾਂਪੁਰ ਦਾਖਾ ਮੰਡੀ 'ਤੇ ਚਿੱਠੀ ਆਈ ਹੈ ਬਿੱਟੂ ਜੈਨ, ਮੱਟੂ ਜੈਨ, ਦੀਪਕ, ਅਭਿਸ਼ੇਕ, ਗੌਤਮ, ਰਾਜੇਸ਼, ਅਰੁਣਾ ਜੈਨ ਹੋਰਾਂ ਕੀ। ਗੌਨ ਥਾਣਾ ਜ਼ਿਲ੍ਹਾ ਬਠਿੰਡਾ 'ਤੇ ਚਿੱਠੀ ਭੇਜੀ ਹੈ ਜੀ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ ਸੋਨੀ, ਸੀਤਾ ਔਰ ਗੀਤਾ ਹੋਰਾਂ ਨੇ। ਆਓ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਸੁਣਾ ਪ੍ਰੋਗਰਾਮ ਕਾ ਯੋ ਆਖਰੀ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6 ਵੱਜਣ ਵਾਲੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਸ਼ਾਮ ਸੁਹਾਨ। ਜੀ ਹਾਂ, ਇਸ ਪ੍ਰੋਗਰਾਮ ਦਾ ਵੇਰਵਾ ਤੁਸੀਂ ਇਸ ਤਰ੍ਹਾਂ ਹੈ, ਸ਼ਾਮ 7:45 ਤੋਂ ਲੈ ਕੇ ਰਾਤ 8:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਐਤਵਾਰ ਹੈ ਅਤੇ ਐਤਵਾਰ ਨੂੰ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਗੁਲਦਸਤਾ, ਰਾਤੀਂ 8:15 'ਤੇ। ਜੀ ਹਾਂ, ਅੱਜ 8:15 'ਤੇ ਤੁਸੀਂ ਗੁਲਦਸਤਾ ਤਹਿਤ ਸੁਣੋਗੇ ਇੱਕ ਕਵੀ ਦਰਬਾਰ।

8:45 ਤੇ ਸਮਾਚਾਰ ਸੰਧਿਆ ਤਹਿਤ ਹੋਣਗੇ ਹਿੰਦੀ ਸਮਾਚਾਰ ਤੇ ਰਾਤੀ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਤੋਂ। ਰਾਤੀ 10:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ ਤੇ ਰਾਤੀ 10:30 ਰਜਨੀਗੰਧਾ ਪ੍ਰੋਗਰਾਮ ਤਹਿਤ ਪੁਰਾਣੀਆਂ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ ਪ੍ਰੋਗਰਾਮ ਰਜਨੀਗੰਧਾ 'ਚ ਰਾਤ 10:30। ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਹੋਣਗੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ ਰਾਤ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਹੋ ਵਕਤ। ਆਓ ਸੁਣਦੇ ਹਾਂ ਦੇਸ਼ ਪਿਆਰ ਦੇ ਗੀਤ।

ਐਫਐਮ ਬੈਂਡ 100.2 ਮੈਗਾਹਰਟਸ 'ਤੇ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਆਓ ਸੁਣਦੇ ਹਾਂ ਇੱਕ ਦੇਸ਼ ਪਿਆਰ ਦਾ ਖੂਬਸੂਰਤ ਨਗਮਾ, ਸਮੂਹ ਗਾਨ।

0: ਅਸੀਂ ਮਾਫ਼ੀ ਚਾਹੁੰਦੇ ਹਾਂ ਕਿ ਸਮੇਂ ਦੀ ਕਮੀ ਕਾਰਨ ਇਹ ਗੀਤ ਤੁਹਾਨੂੰ ਪੂਰਾ ਨਹੀਂ ਸੁਣਵਾ ਸਕੇ। FM ਬੈਂਡ 100.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।
1: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚੀਕਣ ਲੱਗਦੇ ਸਨ।
2: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
1: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ.gov.in ਤੇ।
3: ਹਰ ਘਰ ਸੂਰਿਆ ਘਰ।
4: ਫੋਰੈਕਸ ਟ੍ਰੇਡਿੰਗ ਹੁਣ
5: ਇੱਕ ਟ੍ਰੇਡ ਵਿੱਚ ਸਿਕਸਰ
6: ਇਹ ਅਟਕਿਆ।
7: ਪ੍ਰਸਿੱਧ ਪਹਿਲਾਂ ਸੁਰੱਖਿਆ ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ।
8: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ, ਅਧਿਕਾਰਿਤ ਸੂਚੀ ਦੀ ਜਾਂਚ ਕਰੋ।
7: RBI ਕਹਿੰਦਾ ਹੈ
9: ਜਾਣਕਾਰ ਬਣੋ, ਸੁਚੇਤ ਰਹੋ।
10: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਬਲਵਿੰਦਰ ਸਿੰਘ ਬਾਘਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਘਰੇਲੂ ਰਸੋਈ ਗੈਸ LPG ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਕੀਮਤਾਂ 'ਤੇ ਮਿਲ ਰਹੀ ਹੈ। CBI ਵੱਲੋਂ IDFC ਫਸਟ ਬੈਂਕ ਅਤੇ AU ਫਾਈਨਾਂਸ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਫਿਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ, ਲੋਕਾਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ

0: ਪੱਧਰ ਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਭਾਰਤ ਵਿੱਚ ਘਰੇਲੂ ਰਸੋਈ ਗੈਸ ਐਲਪੀਜੀ ਵਿਸ਼ਵ ਪੱਧਰ ਤੇ ਸਭ ਤੋਂ ਘੱਟ ਕੀਮਤਾਂ ਤੇ ਮਿਲ ਰਹੀ ਏ। ਇੱਕ ਬਿਆਨ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਸਿਲੰਡਰ ਕਿਸੇ ਵੀ ਗੁਆਂਢੀ ਦੇਸ਼ਾਂ ਨਾਲੋਂ ਸਸਤਾ ਏ ਅਤੇ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਵਰਗੀਆਂ ਵਿਕਸਿਤ ਆਰਥਿਕਤਾਵਾਂ ਵਿੱਚ ਕੀਮਤ ਤੋਂ ਬਹੁਤ ਘੱਟ ਏ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਇੱਕ ਲਾਭਪਾਤਰੀ ਸਾਲਾਨਾ ਪਹਿਲੇ ਚਾਰ ਰੀਫਿਲ ਤੇ 300 ਰੁਪਏ ਦਾ ਸਿੱਧਾ ਲਾਭ ਤਬਾਦਲਾ ਪ੍ਰਾਪਤ ਕਰਨ ਤੋਂ ਬਾਅਦ 14.2 ਕਿਲੋਗ੍ਰਾਮ ਐਲ ਪੀ ਜੀ ਸਿਲੰਡਰ ਲਈ 642 ਰੁਪਏ ਅਦਾ ਕਰਦਾ ਹੈ, ਜਦੋਂ ਕਿ ਦਿੱਲੀ ਵਿੱਚ ਇੱਕ ਆਮ ਖਪਤਕਾਰ ਲਈ ਪ੍ਰਚੂਨ ਕੀਮਤ 942 ਰੁਪਏ ਹੈ। ਕੇਂਦਰੀ ਜਾਂਚ ਬਿਊਰੋ ਸੀ ਬੀ ਆਈ ਨੇ ਕੱਲ੍ਹ ਆਈ ਡੀ ਐਫ ਸੀ ਫਸਟ ਬੈਂਕ ਅਤੇ ਏ ਯੂ ਫਾਈਨੈਂਸ ਧੋਖਾਧੜੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ ਐਨ ਸੀ ਆਰ ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇ ਮਾਰੇ। ਇਹ ਮਾਮਲਾ ਹਰਿਆਣਾ ਸਰਕਾਰ ਦੇ 8 ਵਿਭਾਗਾਂ ਅਤੇ ਚੰਡੀਗੜ੍ਹ ਨਗਰ ਨਿਗਮ ਅਤੇ ਚੰਡੀਗੜ੍ਹ ਰਿਨਿਊਏਬਲ ਐਨਰਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ ਕ੍ਰੈਸਟ ਦੇ ਦੋ ਵਿਭਾਗਾਂ ਵਿੱਚ 661 ਕਰੋੜ ਰੁਪਏ ਦੇ ਗਬਨ ਅਤੇ ਸਰਕਾਰੀ ਧਨ ਦੀ ਹੇਰਾਫੇਰੀ ਨਾਲ ਸਬੰਧਤ ਏ। ਸੀ ਬੀ ਆਈ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੇਨਿਜ਼ਮੀਆਂ ਅਤੇ ਅਪਰਾਧ ਤੋਂ ਪ੍ਰਾਪਤ ਰਕਮਾਂ ਹਾਸਲ ਕਰਨ ਦੇ ਮਾਮਲੇ ਵਿੱਚ ਹਰਿਆਣਾ ਕਾਡਰ ਦੇ ਸੀਨੀਅਰ ਲੋਕ ਸੇਵਕਾਂ ਅਤੇ ਇੱਕ ਨਿੱਜੀ ਸਲਾਹਕਾਰ ਫਰਮ ਦੇ ਡਾਇਰੈਕਟਰ ਦੇ ਰਹਾਇਸ਼ੀ ਟਿਕਾਣਿਆਂ 'ਤੇ ਛਾਪੇ ਮਾਰੇ ਨੇ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੋਕ ਸੇਵਕਾਂ ਨੇ ਬੈਂਕ ਅਧਿਕਾਰੀਆਂ ਨਾਲ ਮਿਲੀ ਭੁਗਤ ਕੀਤੀ ਸੀ ਅਤੇ ਖਾਤੇ ਖੋਲ੍ਹਣ, ਧਨ ਦੇ ਤਬਾਦਲੇ ਅਤੇ ਗਬਨ ਵਿੱਚ ਮਦਦ ਕੀਤੀ ਸੀ। ਸੀ ਬੀ ਆਈ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਵਿਭਾਗਾਂ ਦੇ ਲੋਕ ਸੇਵਕਾਂ ਦੀ ਭੂਮਿਕਾ ਦਾ ਵੇਰਵਾ ਦਿੰਦਿਆਂ ਪਹਿਲੀ ਚਾਰਜਸ਼ੀਟ ਦਾਖਲ ਕਰ ਚੁੱਕੀ ਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝੋਰੜ ਵਿੱਚ ਦੋ ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ ਨੂੰ ਆਪਣੇ ਤੌਰ 'ਤੇ ਧਿਆਨ 'ਚ ਲਿਆ ਗਿਆ ਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਏ ਕਿ ਇਹ ਮਾਮਲਾ ਅਖ਼ਬਾਰ ਵਿੱਚ ਛਪੀ ਖ਼ਬਰ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਏ, ਜਿਸ ਨੂੰ ਕਮਿਸ਼ਨ ਵੱਲੋਂ ਆਪਣੇ ਤੌਰ 'ਤੇ ਧਿਆਨ 'ਚ ਲੈਂਦਿਆਂ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ ਕੀਤੀ ਗਈ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNHU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਵਿਸ਼ਵ ਖੁਰਾਕ ਸੁਰੱਖਿਆ ਦਿਵਸ ਅੱਜ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਏ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਏ ਅਤੇ ਸਮੂਹਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਕ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਅਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਪੇਸ਼ ਏ ਇੱਕ ਰਿਪੋਰਟ।
1: ਇਸ ਸਾਲ ਦੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦਾ ਵਿਸ਼ਾ ਹੈ ਸਮੱਸਿਆ ਤੋਂ ਹੱਲ ਤੱਕ ਹਰ ਥਾਂ ਸੁਰੱਖਿਅਤ ਭੋਜਨ ਤੇ ਇਹ ਖੇਤ ਤੋਂ ਪਲੇਟ ਤੱਕ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਹਰ ਸਾਲ 7 ਜੂਨ ਨੂੰ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ, ਰਾਸ਼ਟਰੀ ਅਧਿਕਾਰੀਆਂ, ਸਿਵਲ ਸਮਾਜ, ਸਿੱਖਿਆ ਖੇਤਰ ਦੇ ਨਾਲ ਜੁੜੇ ਲੋਕਾਂ ਅਤੇ ਦੁਨੀਆਂ ਭਰ ਦੇ ਹੋਰ ਹਿੱਸੇਦਾਰਾਂ ਦੇ ਨਾਲ ਰਲ ਕੇ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਉਂਦੇ ਨੇ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ ਅਤੇ ਸਮੂਹਿਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਹੈ। ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਾਗਰਿਕਾਂ ਨੂੰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਅਪਣਾਉਣ ਅਤੇ ਇੱਕ ਤੰਦਰੁਸਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਤੋਂ ਦੁਹਰਾਇਆ ਕਿ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10% ਤੱਕ ਘਟਾਓ ਅਤੇ ਬਿਹਤਰ ਸਿਹਤ ਅਤੇ ਇੱਕ ਮਜ਼ਬੂਤ ਰਾਸ਼ਟਰ ਲਈ ਸੰਤੁਲਿਤ ਖੁਰਾਕ ਅਪਣਾਓ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਨਸ਼ਿਆਂ ਵਿਰੁੱਧ ਲੜਾਈ ਫੈਸਲਾਕੁੰਨ ਦੌਰ 'ਚ ਪੁੱਜ ਗਈ ਏ। ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਪਿੰਡ ਬਾਦਲ ਦੇ ਰੈਸਟ ਹਾਊਸ ਵਿਖੇ ਪੇਂਡੂ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਇੱਕ ਅਹਿਮ ਬੈਠਕ ਕਰਦਿਆਂ ਮੰਤਰੀ ਨੇ ਕਿਹਾ ਏ ਕਿ ਅੱਜ ਨਸ਼ਿਆਂ ਵਿਰੁੱਧ ਸਾਰਾ ਪੰਜਾਬ ਇਕਜੁੱਟ ਹੋ ਗਿਆ ਏ। ਸ੍ਰੀ ਖੁੱਡੀਆਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਬਣੀ ਲੋਕ ਲਹਿਰ ਨੂੰ ਕਾਮਯਾਬ ਕਰਕੇ ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ ਕੇ ਐਲ ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਏ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਤੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਏ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸੰਤਾਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਂਦੇ ਦਿਨਾਂ 'ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 10 ਜੂਨ ਤੱਕ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇਸ ਦੌਰਾਨ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲ ਪੰਜਾਬ ਵਿੱਚ ਬਠਿੰਡਾ 44.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਹਿਸਾਰ 42.4 ਡਿਗਰੀ ਸੈਲਸੀਅਸ ਨਾਲ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਕੇਂਦਰੀ ਨੌਜਵਾਨ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਫਿਟ ਇੰਡੀਆ ਸੰਡੇ ਜ਼ੋਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ ਵਿੱਚ ਹਿੱਸਾ ਲਿਆ। ਚੰਡੀਗੜ੍ਹ 'ਚ ਖੇਡ ਵਿਭਾਗ ਨੇ ਵੀ ਫਿਟ ਇੰਡੀਆ ਸੰਡੇ ਜ਼ੋਨ ਸਾਈਕਲ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਕਰੀਬ 700 ਵਿਦਿਆਰਥੀਆਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਪੰਜਾਬ 'ਚ ਵੀ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਨੇ ਵੀ 7 ਕਿਲੋਮੀਟਰ ਦੀ ਸਾਈਕਲ ਰੈਲੀ ਦਾ ਆਯੋਜਨ ਕੀਤਾ। ਉਧਰ ਡੈਕਾਥਲੋਨ ਜਲੰਧਰ ਵੱਲੋਂ ਵੀ ਫਿਟ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਭਾਰਤੀ ਪੰਜਾਬ, ਜ਼ਿਲ੍ਹਾ ਸਾਈਕਲ ਐਸੋਸੀਏਸ਼ਨ ਜਲੰਧਰ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਾਈਕਲੋਥੋਨ ਦਾ ਆਯੋਜਨ ਕੀਤਾ ਗਿਆ। ਅਤੇ ਬੁਲੇਟਿਨ ਦੇ ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰੀ ਫਿਰ ਤੋਂ। ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਘਰੇਲੂ ਰਸੋਈ ਗੈਸ LPG ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਕੀਮਤਾਂ 'ਤੇ ਮਿਲ ਰਹੀ ਹੈ। CBI ਵੱਲੋਂ IDFC, ਫਸਟ ਬੈਂਕ ਅਤੇ AU ਫਾਈਨਾਂਸ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇਮਾਰੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਅਤੇ ਫਿਟ ਇੰਡੀਆ ਸੰਡੇ ਜ਼ੋਨ ਸਾਈਕਲ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ, ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੇ ਨਾਲ ਹੀ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਹੋਏਗਾ ਸ਼ਾਮ 7 ਵਜੇ। ਨਮਸਕਾਰ।
2: ਪਾਪਾ, ਕਾਲਜ ਦੀ ਫੀਸ ਜ਼ਿਆਦਾ ਹੈ।
3: ਬੇਟਾ,
4: ਯਾਦ ਹੈ ਬੋਨਸ ਦੇ ਕੁਝ ਪੈਸੇ ਅਸੀਂ ਕਿਸੇ ਹੋਰ ਖਾਤੇ ਵਿੱਚ ਰੱਖੇ ਸਨ?
3: 2 ਸਾਲਾਂ ਤੋਂ ਖਾਤੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ ਹੈ। ਹੋ ਸਕਦਾ ਹੈ ਇਨਓਪਰੇਟਿਵ ਹੋ ਗਿਆ ਹੋਵੇ।
5: ਤਾਂ ਹੁਣ ਬੈਂਕ ਜਾਓ ਜਾਂ ਵੀਡੀਓ KYC ਰਾਹੀਂ KYC ਅਪਡੇਟ ਕਰਵਾਓ। ਖਾਤਾ ਹੋਵੇਗਾ ਐਕਟਿਵ ਬਿਲਕੁਲ ਮੁਫਤ। ਚਲੋ,
4: ਕਿੱਥੇ?
5: ਐਡਮਿਸ਼ਨ ਲੈਣ ਲਈ। ਖਾਤਾ ਹੋਇਆ ਐਕਟਿਵ।
4: RBI ਕਹਿੰਦਾ ਹੈ
6: ਜਾਣਕਾਰ ਬਣੋ, ਸੁਚੇਤ ਰਹੋ।

ਐਫ ਐਮ ਬੈਂਡ 100.2 ਮੈਗਾਹਰਟਸ ਦੀ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6:30 ਹੋ ਚੁੱਕੇ ਨੇ ਅਤੇ ਸ਼ਾਮ 6:30 ਅਸੀਂ ਆਪਣੇ ਦੋਸਤਾਂ ਲਈ ਲੈ ਕੇ ਆਉਂਦੇ ਹਾਂ ਖਾਸ ਪ੍ਰੋਗਰਾਮ ਨੌਜਵਾਨ ਦੋਸਤਾਂ ਲਈ ਵਿਵਕਿਓਰ। ਜੀ ਹਾਂ, ਅੱਜ ਦਾ ਵਿਵਕਿਓਰ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਮੇਜ਼ਬਾਨ ਅਰਪਿੰਦਰ ਖਹਿਰਾ। ਪ੍ਰੋਗਰਾਮ ਵਿਵਕਿਓਰ ਸੁਣ ਰਹੇ ਸਾਰੇ ਨੌਜਵਾਨ ਦੋਸਤਾਂ ਦਾ ਇੱਕ ਵਾਰ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਨੌਜਵਾਨ ਦੋਸਤੋ, ਅੱਜ ਅਸੀਂ ਵਰਲਡ ਫੂਡ ਸੇਫਟੀ ਡੇ ਮਨਾ ਰਹੇ ਹਾਂ ਅਤੇ ਇਸ ਵਿਸ਼ੇ 'ਤੇ ਹੀ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ, ਨਾਲ ਤੁਹਾਨੂੰ ਗੀਤ ਸੰਗੀਤ ਸੁਣਾਵਾਂਗੇ। ਜਿਸ ਤਰੀਕੇ ਨਾਲ ਇਸ ਪ੍ਰੋਗਰਾਮ ਦੀ ਇੱਕ ਵਿਧਾ ਹੈ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸੇ ਵਿਚਾਰ ਦੇ ਨਾਲ, ਸੋਹਣੇ ਜਿਹੇ ਵਿਚਾਰ ਦੇ ਨਾਲ, ਅਤੇ ਜਦੋਂ ਵਿਚਾਰਾਂ ਦੀ ਗੱਲ ਚੱਲਦੀ ਹੈ ਤਾਂ ਸਾਡੇ ਜ਼ਿਹਨ ਦੇ ਵਿੱਚ ਅਕਸਰ ਥੋਟ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈ। ਨੌਜਵਾਨਾਂ ਲਈ ਇੱਕ ਖਾਸ ਵਿਚਾਰ ਥੋਟ ਅੱਜ ਦਾ ਇਹ ਹੈ ਕਿ ਸਮਾਂ ਅਤੇ ਸ਼ਬਦ, ਟਾਈਮ ਅਤੇ ਵਰਡਸ, ਸਮਾਂ ਅਤੇ ਸ਼ਬਦ ਦੋਨੋਂ ਬਹੁਤ ਜ਼ਿਆਦਾ ਕੀਮਤੀ ਨੇ। ਜੇ ਇੱਕ ਵਾਰ ਇਹਨਾਂ ਨੂੰ ਬੇਫਜ਼ੂਲ ਖਰਚ ਕਰ ਦਿਓਗੇ ਤਾਂ ਇਹ ਕਦੇ ਵਾਪਸ ਨਹੀਂ ਆਉਂਦੇ। ਇਸ ਕਰਕੇ ਸਮੇਂ ਅਤੇ ਸ਼ਬਦਾਂ ਦਾ ਸੋਚ ਸਮਝ ਕੇ ਉਪਯੋਗ ਕਰੋ, ਸਮੇਂ ਦਾ ਸਹੀ ਉਪਯੋਗ ਕਰੋ ਅਤੇ ਚੰਗੇ ਸ਼ਬਦਾਂ ਦਾ ਪ੍ਰਯੋਗ ਕਰੋ। ਸੋ ਸਮਾਂ ਅਤੇ ਸ਼ਬਦ ਜ਼ਿੰਦਗੀ ਦੇ ਵਿੱਚ ਬਹੁਤ ਹੀ ਕੀਮਤੀ ਹੁੰਦੇ ਨੇ। ਸੋ ਇਹ ਸੀ ਅੱਜ ਦਾ ਵਿਚਾਰ ਸਾਡੇ ਨੌਜਵਾਨ ਦੋਸਤਾਂ ਨਾਲ, ਅਤੇ

0: ਜਿਵੇਂ ਕਿ ਸਾਡੇ ਨੌਜਵਾਨ ਦੋਸਤ ਜਾਣਦੇ ਨੇ ਕਿ ਅੱਜ ਵਰਲਡ ਫੂਡ ਸੇਫਟੀ ਡੇ ਹੈ ਅਤੇ ਇਸ ਵਿਸ਼ੇ 'ਤੇ ਵੀ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇੱਕ ਗੀਤ ਸਾਡੇ ਪਿਆਰੇ ਨੌਜਵਾਨ ਦੋਸਤਾਂ ਨੂੰ ਸੁਣਵਾਉਂਦੇ ਹਾਂ, ਸਤਿੰਦਰ ਸਰਤਾਜ ਦਾ ਲਿਖਿਆ ਅਤੇ ਗਾਇਆ ਹੋਇਆ।
1: ਮੈਨੂੰ ਦਿਸਣ

ਸੁਪਨਿਆਂ ਦੀ ਬੜੀ ਖੂਬਸੂਰਤ ਗੱਲ ਕੀਤੀ ਸਤਿੰਦਰ ਸਰਤਾਜ ਨੇ। ਕਹਿੰਦੇ ਰਾਤੀ ਸੁਪਨੇ ਵਿੱਚ ਆ ਕੇ ਕਰੇ ਗੱਲਾਂ, ਜ਼ਾਲਮ ਤੇਰਾ ਖਿਆਲ ਸੀ ਤੂੰ ਨਹੀਂ ਸੀ। ਰਾਤੀ ਸੁਪਨੇ ਵਿੱਚ ਆ ਕੇ ਕਰੇ ਗੱਲਾਂ, ਜ਼ਾਲਮ ਤੇਰਾ ਖਿਆਲ ਸੀ ਤੂੰ ਨਹੀਂ ਸੀ। ਜਿਹਨੇ ਕੱਲ੍ਹ ਸਾਨੂੰ ਝਿੜਕਾਂ ਦਿੱਤੀਆਂ ਨੇ, ਤੇਰੇ ਹੋਰ ਕੋਈ ਨਾਲ ਸੀ ਤੂੰ ਨਹੀਂ ਸੀ। ਰਿਹਾ ਪੂੰਝਦਾ ਮੇਰਿਆਂ ਹੰਝੂਆਂ ਨੂੰ, ਤੇਰਾ ਦਿੱਤਾ ਰੁਮਾਲ ਸੀ ਪਰ ਤੂੰ ਨਹੀਂ ਸੀ। ਸੋ ਜਿਹੜੀ ਗੱਲਬਾਤ ਹੈ ਇੱਕ ਦੂਜੇ ਨਾਲ ਸਾਡਾ ਜਿਹੜਾ ਵਾਰਤਾਲਾਪ ਹੈ ਉਹ ਬਹੁਤ ਜ਼ਰੂਰੀ ਹੈ। ਵਰਲਡ ਫੂਡ ਸੇਫਟੀ ਡੇ 7 ਜੂਨ 2026 ਨੂੰ ਅੱਜ ਅਸੀਂ ਮਨਾ ਰਹੇ ਹਾਂ, ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ। ਸਾਡੇ ਪਿਆਰੇ ਨੌਜਵਾਨ ਦੋਸਤਾਂ ਨੂੰ ਪਤਾ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਪਹਿਲਾਂ ਵੀ ਇਸ ਦੀ ਗੱਲ ਕਰਕੇ ਹਟੇ ਹਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ ਦੀ ਜਿਹੜੀ ਜਨਰਲ ਅਸੈਂਬਲੀ ਹੈ, 2018 ਦਾ ਦਹਾਕਾ, ਦਸੰਬਰ 2018 ਦਾ ਸਮਾਂ, ਜਦੋਂ UNO ਦੀ ਜਨਰਲ ਅਸੈਂਬਲੀ ਨੇ ਇਸ ਦਿਨ ਨੂੰ ਮਨਾਉਣਾ ਦੇ ਲਈ ਆਪਣੇ ਵਿਚਾਰ ਸ਼ੁਰੂ ਕਰ ਦਿੱਤੇ ਸੀ, ਸਵੀਕਾਰ ਕਰਤਾ ਸੀ, ਅਤੇ ਵਰਲਡ ਹੈਲਥ ਔਰਗਨਾਈਜੇਸ਼ਨ WHO ਅਤੇ FAO ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ, ਇਹਨਾਂ ਨੇ ਸਾਂਝੇ ਰੂਪ ਦੇ ਵਿੱਚ 7 ਜੂਨ 2019 ਦਾ ਦਿਨ, ਇੱਕ ਇਤਿਹਾਸਕ ਦਿਨ ਬਣਿਆ ਜਦੋਂ ਦੁਨੀਆ ਦੇ ਵਿੱਚ ਵਰਲਡ ਫੂਡ ਸੇਫਟੀ ਡੇ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਜੇਕਰ ਅਸੀਂ ਸਾਡੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਜਿਹੜੇ UNO ਹੈ ਉਹਦੀ ਇੱਕ ਮੈਂਬਰ ਪਾਰਟੀਜ਼ ਨੇ ਜਿਹੜੀਆਂ, ਇੰਡੀਆ ਉਸਦਾ ਇੱਕ ਹਿੱਸਾ ਹੈ, ਅਤੇ ਇੰਡੀਆ ਦੇ ਵਿੱਚ ਵੀ ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ ਦੀਆਂ ਇਹਨਾਂ ਗਾਈਡਲਾਈਨਸ ਨੂੰ ਵੱਖ ਵੱਖ ਪੱਧਰ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਸਾਡੀ ਭਾਰਤ ਸਰਕਾਰ। ਇੰਡੀਆ ਦੇ ਵਿੱਚ ਵੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨਾਮ ਦੀ ਇੱਕ ਬਹੁਤ ਵੱਡੀ ਸੰਸਥਾ ਹੈ, ਜਿਹੜੀ ਕਿ ਫੂਡ ਨਿਯਮਾਂ ਨੂੰ ਅਤੇ ਮਾਪਦੰਡਾਂ ਨੂੰ ਤੈਅ ਕਰਨ ਦੇ ਲਈ ਪਾਬੰਦ ਹੈ। ਉਸਨੇ ਨਵੀਂ ਦਿੱਲੀ ਦੇ ਵਿੱਚ ਆਪਣੇ ਹੈੱਡਕੁਆਟਰ ਦੇ ਵਿੱਚ 7 ਜੂਨ 2019 ਦਾ ਦਿਨ ਸੀ ਜਦੋਂ ਇਸ ਦਿਨ ਨੂੰ ਸਵੀਕਾਰ ਕਰ ਲਿਆ ਵੀ ਹਾਂ, ਅਸੀਂ ਵੀ ਆਪਣੇ ਮਨੁੱਖਾਂ ਆਪਣੀਆਂ ਲੋਕਾਂ ਤੱਕ ਫੂਡ ਸੇਫਟੀ ਦੀ ਗੱਲ ਹੈ ਪਹੁੰਚਾਵਾਂਗੇ। ਸੋ ਚਾਹੇ ਉਹ ਅੰਤਰਰਾਸ਼ਟਰੀ ਪੱਧਰ ਹੋਵੇ, ਚਾਹੇ ਉਹ ਸਾਡੀ ਭਾਰਤ ਸਰਕਾਰ ਹੋਵੇ, ਚਾਹੇ ਸੂਬਾ ਸਰਕਾਰਾਂ ਹੋਣ, ਉਹ ਮਨੁੱਖੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਲਈ ਬੜੀਆਂ ਹੀ ਤਤਪਰ ਰਹਿੰਦੀਆਂ ਨੇ।

ਸਾਡੀ ਮਨੁੱਖਤਾ ਦੀ ਵੀ ਇੱਕ ਜ਼ਿੰਮੇਵਾਰੀ ਹੈ, ਸਾਡੇ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਸਰਕਾਰਾਂ ਸਮੇਂ ਸਮੇਂ 'ਤੇ ਜੋ ਗਾਈਡਲਾਈਨਸ, ਜੋ ਹਦਾਇਤਾਂ, ਜੋ ਪ੍ਰੋਟੋਕੋਲਸ, ਜੋ ਨਿਯਮ, ਜੋ ਮਾਪਦੰਡ ਸਾਨੂੰ ਦਿੰਦੇ ਨੇ, ਤਾਂ ਉਹਨਾਂ ਨੂੰ ਵੀ ਅਸੀਂ ਮੰਨਦੇ ਰਹੀਏ। ਜਿਹੜਾ ਚੰਗਾ ਭੋਜਨ ਹੈ ਉਸ ਨੂੰ ਮਾਰਕੀਟ ਤੱਕ ਲੈ ਕੇ ਆਈਏ, ਉਸ ਭੋਜਨ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈਏ, ਅਤੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਸ ਭੋਜਨ ਨੂੰ ਸਹੀ ਢੰਗ ਦੇ ਨਾਲ ਜਿਹੜਾ ਹੈ ਖਾਇਆ ਜਾਵੇ, ਤਾਂ ਕਿ ਮਨੁੱਖੀ ਸਿਹਤ ਹੈ ਜਿਹੜੀ ਉਹਦੇ ਨਾਲ ਕੋਈ ਵੀ ਖਿਲਵਾੜ ਨਾ ਹੋਵੇ। ਕਿਉਂਕਿ ਜੇਕਰ ਸਾਡੀਆਂ ਸੰਸਥਾਵਾਂ ਮਨੁੱਖਾਂ ਪ੍ਰਤੀ ਚਿੰਤਤ ਨੇ, ਤਾਂ ਮਨੁੱਖ ਦੀ ਵੀ ਜ਼ਿੰਮੇਵਾਰੀ ਹੈ ਕਿ ਸਾਡੀਆਂ ਸੰਸਥਾਵਾਂ ਪ੍ਰਤੀ ਉਹ ਚਿੰਤਤ ਹੋਵੇ। ਜਿਵੇਂ ਸਾਡੇ ਨੌਜਵਾਨ ਦੋਸਤਾਂ ਦੇ ਵਿੱਚ ਸਾਡੀਆਂ ਸਰਕਾਰਾਂ ਸਮੇਂ ਸਮੇਂ 'ਤੇ ਕਹਿੰਦੀਆਂ ਰਹਿੰਦੀਆਂ ਨੇ, ਇੱਕ ਜਿਹੜਾ ਅੱਜ ਕੱਲ੍ਹ ਬੜਾ ਰੁਝਾਨ ਚੱਲਿਆ ਹੈ ਟੈਟੂ ਜਿਹੜਾ ਸਰੀਰ 'ਤੇ ਬਣਵਾਉਣ ਦਾ। ਦੇਖੋ, ਜਦੋਂ ਅਸੀਂ ਇਸ ਤਰ੍ਹਾਂ ਦੇ ਕੋਈ ਸਰੀਰ ਦੇ ਉੱਪਰ ਚਿੰਨ੍ਹ ਖਣਵਾਉਂਦੇ ਹਾਂ ਜਿਨ੍ਹਾਂ ਦਾ ਸਾਡੇ ਬਾਡੀ ਦੇ ਵਿੱਚ ਜਾਂਦੇ ਨੇ ਕੈਮੀਕਲ, ਉਹਨਾਂ ਦਾ ਰੀਐਕਸ਼ਨ ਹੁੰਦਾ ਹੈ, ਜਿਹੜੇ ਸਾਡੇ ਸਰੀਰ ਲਈ ਖਤਰਨਾਕ ਹੋ ਸਕਦੇ ਨੇ ਉਹ ਰਸਾਇਣ। ਸੋ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਸਰੀਰ ਦੇ ਉੱਤੇ ਟੈਟੂ ਖਣਵਾਉਂਦੇ ਹੋ, ਤਾਂ ਜਿਹੜੇ ਮਾਪਦੰਡ ਸਰਕਾਰ ਨੇ ਤੈਅ ਕੀਤੇ ਹੋਏ ਨੇ, ਕਿਰਪਾ ਕਰਕੇ ਉਹਨਾਂ ਨੂੰ ਜ਼ਰੂਰ ਦੇਖੋ। ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਮਾਰਕੀਟ 'ਚੋਂ ਲੈ ਕੇ ਨਾ ਖਾਓ, ਜਿਹੜੀ ਤੈਅ ਮਾਪਸ਼ੁਦਾ ਮਾਪਦੰਡ ਨੇ ਜਾਂ ਨਿਯਮ ਨੇ ਉਹਨਾਂ ਦੀ ਉਲੰਘਣਾ ਕਰਦੀ ਹੋਵੇ। ਜੇ ਕੋਈ ਉਲੰਘਣਾ ਕਰਦਾ ਹੈ, ਚਾਹੇ ਉਹ ਵੇਚਣ ਵਾਲਾ ਹੈ, ਚਾਹੇ ਉਹ ਪ੍ਰੋਡਿਊਸਰ ਹੈ, ਤਾਂ ਉਸਦੀ ਵੱਖ ਵੱਖ ਥਾਵਾਂ 'ਤੇ ਅਥਾਰਟੀਜ਼ ਬਣੀਆਂ ਹੈ, ਉਹਨਾਂ ਨੂੰ ਉਸਦੀ ਜਿਹੜੀ ਹੈਗੀ ਆ ਕੰਪਲੇਂਟ ਕਰਦੇ ਰਹੋ। ਸੋ ਗੱਲ ਫੂਡ ਸੇਫਟੀ ਦੇ ਉੱਪਰ ਕਰਦੇ ਰਵਾਂਗੇ। ਇੱਕ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ, ਜਸਵੀਰ ਜੱਸੀ ਦਾ ਗਾਇਆ ਹੋਇਆ।

ਐਫ ਐਮ ਬੈਂਡ 100.2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਪ੍ਰੋਗਰਾਮ ਚੱਲ ਰਿਹਾ ਜੀ ਬਿਬ ਕਿਓਰ ਅਤੇ ਤੁਹਾਡੇ ਨਾਲ ਤੁਹਾਡਾ ਦੋਸਤ ਅਰਪਿੰਦਰ ਗੱਲ ਕਰ ਰਹੇ ਹਾਂ ਵਰਲਡ ਫੂਡ ਸੇਫਟੀ ਡੇ ਦੇ ਉੱਤੇ, ਅੱਜ ਦੇ ਦਿਨ ਦੀ ਇਸ ਮਹੱਤਤਾ ਦੇ ਉੱਤੇ ਅਤੇ ਅੱਜ ਦੇ ਦਿਨ ਦੀ ਅਹਿਮੀਅਤ ਉੱਤੇ। ਜਦੋਂ ਅਸੀਂ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਗੱਲ ਕਰਦੇ ਹਾਂ ਜਾਂ ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਵਰਲਡ ਹੈਲਥ ਔਰਗਨਾਈਜੇਸ਼ਨ ਵੱਲੋਂ ਜਾਂ ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ ਵੱਲੋਂ ਜਿੰਨੇ ਸਲੋਗਨ, ਜਿੰਨੇ ਮਾਪਦੰਡ ਦਿੱਤੇ ਗਏ ਨੇ ਜਾਂ ਆਪਣੇ ਤੁਕਾਂ ਦਿੱਤੀਆਂ ਗਈਆਂ ਨੇ, ਉਹ ਇਹ ਕਹਿੰਦੇ ਨੇ ਕਿ ਵੀ ਭੋਜਨ ਉਹੀ ਚੰਗਾ ਹੈ ਜਿਹੜਾ ਕਿ ਖਾਣ ਯੋਗ ਹੋਵੇ। ਇਫ ਫੂਡ ਇਜ਼ ਨੋਟ ਸੇਫ ਫਾਰ ਦੀ ਹਿਊਮਨ ਹੈਲਥ ਦੈਨ ਇਟ ਕੈਨ ਨੋਟ ਬੀ ਕਾਲਡ ਏ ਫੂਡ। ਉਹ ਕਹਿੰਦੇ ਨੇ ਜੇਕਰ ਭੋਜਨ ਹੈ ਮਨੁੱਖ ਦੇ ਖਾਣ ਯੋਗ ਨਹੀਂ ਹੈ ਤਾਂ ਉਸਨੂੰ ਭੋਜਨ ਨਹੀਂ ਕਿਹਾ ਜਾ ਸਕਦਾ। ਸੋ ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ ਦੀਆਂ ਇਹਨਾਂ ਸੰਸਥਾਵਾਂ ਵੱਲੋਂ ਤਿੰਨ ਤਰੀਕੇ ਦੀਆਂ ਤਿੰਨ ਸਟੇਜਸ ਦੇ ਉੱਪਰ ਜਿਹੜਾ ਸੇਫਟੀ ਫੂਡ ਦੀ ਗੱਲ ਕੀਤੀ ਗਈ ਹੈ, ਸੇਫਟੀ ਮੈਕਾਨਿਜ਼ਮ ਦੀ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਭੋਜਨ ਬਣਾਉਣ ਵਾਲੇ ਸਾਧਨ, ਪ੍ਰੋਡਿਊਸਰ ਦੇ ਪੱਖ ਤੋਂ ਜਦੋਂ ਭੋਜਨ ਪੈਦਾ ਕੀਤਾ ਜਾਂਦਾ ਹੈ, ਕੋਈ ਵੀ ਅਨਾਜ ਪੈਦਾ ਕੀਤਾ ਜਾਂਦਾ ਹੈ ਤਾਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਉਹਨੂੰ ਔਰਗੈਨਿਕ ਤਰੀਕੇ ਦੇ ਨਾਲ, ਕੁਦਰਤੀ ਪ੍ਰਕਿਰਿਆ ਦੇ ਨਾਲ ਉਸਨੂੰ ਤਿਆਰ ਕੀਤਾ ਜਾਵੇ, ਅਡਲਟਰੇਸ਼ਨ ਫੂਡ ਦੇ ਵਿੱਚ ਨਾ ਹੋਵੇ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘੱਟ ਤੋਂ ਘੱਟ ਹੈ ਜਿਹੜੀ ਉਹ ਕੀਤੀ ਜਾਵੇ, ਨਹੀਂ ਇਹ ਕੈਮੀਕਲ ਜਿਹੜੇ ਮਨੁੱਖੀ ਸਿਹਤ ਲਈ, ਇਹ ਰਸਾਇਣਿਕ ਪਦਾਰਥ ਮਨੁੱਖੀ ਸਿਹਤ ਲਈ ਬੜੇ ਹੀ ਹਾਨੀਕਾਰਕ ਨੇ। ਤਾਂ ਪ੍ਰੋਡਿਊਸਰ ਦੀ ਇਹ ਜ਼ਿੰਮੇਵਾਰੀ ਹੈ ਕਿ ਜਿਹੜੇ ਮਨੁੱਖ ਦੇ ਲਈ ਭੋਜਨ ਤਿਆਰ ਕੀਤੇ ਜਾਣੇ ਨੇ ਉਹ ਸਹੀ ਤਰੀਕੇ ਦੇ ਹੋਣ। ਦੂਸਰਾ ਪੱਧਰ ਹੈ ਬਣਾਉਣ ਵੇਲੇ, ਭੋਜਨ ਬਣਾਉਣ ਵੇਲੇ ਹੱਥਾਂ ਦੀ ਸਾਫ਼ ਸਫਾਈ, ਸੈਨੀਟੇਸ਼ਨਸ, ਜਾਂ ਜਿਹੜੇ ਜਿਸ ਬਰਤਨ ਦੇ ਵਿੱਚ ਅਸੀਂ ਭੋਜਨ ਨੂੰ ਪਕਾਉਣਾ ਹੈ ਉਹ ਸਹੀ ਸਾਫ਼ ਸੁਥਰੇ ਹੋਣੇ ਚਾਹੀਦੇ। ਤੀਸਰਾ ਹੈ ਭੋਜਨ ਨੂੰ ਖਾਣ ਵੇਲੇ, ਜਦੋਂ ਅਸੀਂ ਭੋਜਨ ਨੂੰ ਖਾਣਾ ਹੈ ਸਿਰਫ ਸਾਡੇ ਹੱਥਾਂ ਦੀ ਸਾਫ਼ ਸਫਾਈ ਨਹੀਂ ਬਲਕਿ ਸਾਡਾ ਆਲਾ ਦੁਆਲਾ ਵੀ ਸਾਫ਼ ਹੋਣਾ ਚਾਹੀਦਾ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹਮੇਸ਼ਾ ਤਾਜ਼ੀ ਸਬਜ਼ੀ, ਤਾਜ਼ੇ ਫਲ ਅਤੇ ਤਾਜ਼ੀ ਰੋਟੀ ਹੀ ਖਾਈਏ, ਬਾਸੀ ਰੋਟੀ ਜਾਂ ਇਸ ਤਰ੍ਹਾਂ ਦਾ ਭੋਜਨ ਨਾ ਖਾਈਏ ਜਿਹੜਾ ਬੇਹਾ ਭੋਜਨ ਜਿਹਨੂੰ ਕਹਿ ਸਕਦੇ ਹਾਂ, ਜਿਹੜਾ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਸੋ ਵਰਲਡ ਫੂਡ ਸੇਫਟੀ ਡੇ ਦੇ ਉੱਪਰ ਜਿਹੜੇ ਵੱਖ ਵੱਖ ਮਾਪਦੰਡ ਦਿੱਤੇ ਨੇ, ਸਾਨੂੰ ਸਾਡੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਮਾਪਦੰਡਾਂ ਨੂੰ ਮੰਨਣਾ ਚਾਹੀਦਾ ਹੈ। ਆਓ ਸੁਣਦੇ ਹਾਂ ਇੱਕ ਖੂਬਸੂਰਤ ਗੀਤ ਅਸ਼ੋਕ ਮਸਤੀ ਅਤੇ ਸਾਥੀਆਂ ਦਾ ਗਾਇਆ।

ਪ੍ਰੋਗਰਾਮ ਚੱਲ ਰਿਹਾ ਜੀ ਬਿਬ ਗਿਓਰ, ਤੁਹਾਡੇ ਨਾਲ ਤੁਹਾਡਾ ਦੋਸਤ ਅਰਪਿੰਦਰ। ਅਸੀਂ ਗੱਲ ਕਰ ਰਹੇ ਹਾਂ ਵਰਲਡ ਫੂਡ ਸੇਫਟੀ ਡੇ ਦੇ ਉੱਤੇ। ਜੇਕਰ ਅਸੀਂ ਵਰਲਡ ਫੂਡ ਸੇਫਟੀ ਡੇ ਦੇ ਉੱਤੇ ਇੱਥੇ ਥੀਮ ਦੀ ਗੱਲ ਕਰੀਏ, 2026 ਦੇ ਥੀਮ ਦੀ, ਤਾਂ ਯੂਨਾਈਟਿਡ ਨੇਸ਼ਨ ਵੱਲੋਂ ਜਿਹੜਾ ਥੀਮ ਦਿੱਤਾ ਗਿਆ ਉਹ ਹੈ ਫਰੋਮ ਬਰਡਨ ਟੂ ਸੋਲਿਊਸ਼ਨ, ਸੇਫ ਫੂਡ ਐਵਰੀਵੇਅਰ। ਫੂਡ ਸੇਫਟੀ ਦੈਟ ਇਜ਼ ਐਵਰੀ ਵਨ ਬਿਜ਼ਨਸ, ਇਟ ਮੀਨਸ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਅਸੀਂ ਚੰਗਾ ਭੋਜਨ ਹਰੇਕ ਨੂੰ ਦਈਏ। ਅਸੀਂ ਆਪਣੇ ਲਾਲਚ ਪਿੱਛੇ ਜਾਂ ਕੁਝ ਕੁ ਚੰਦ ਪੈਸਿਆਂ ਦੀ ਖਾਤਰ ਅਨਹਾਈਜੈਨਿਕ ਫੂਡ, ਬੈਕਟੀਰੀਆ ਨਾਲ ਭਰਿਆ ਫੂਡ, ਖਤਰਨਾਕ ਬਿਮਾਰੀ ਨਾਲ ਭਰਿਆ ਹੋਇਆ ਭੋਜਨ ਕਿਸੇ ਨੂੰ ਨਾ ਪਰੋਸੀਏ। ਚਾਹੇ ਅਸੀਂ ਜੇ ਇੱਕ ਪ੍ਰੋਡਿਊਸਰ ਦੇ ਤੌਰ 'ਤੇ ਕੰਮ ਕਰਦੇ ਹਾਂ, ਚਾਹੇ ਸਾਡੀ ਇੱਕ ਜ਼ਿੰਮੇਵਾਰੀ ਘਰੇਲੂ ਇੱਕ ਨਾਗਰਿਕ ਦੇ ਤੌਰ 'ਤੇ ਵੀ ਹੈ ਵੀ ਹਰੇਕ ਨੂੰ ਚੰਗਾ ਭੋਜਨ ਹੈ ਜਿਹੜਾ ਦਈਏ। ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਭੋਜਨ ਦੇ ਮਾਮਲੇ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਇਹ ਵਰਲਡ ਫੂਡ ਸੇਫਟੀ ਡੇ ਦੇ ਉੱਤੇ ਖਾਸ ਜਿਹੜੇ ਨੇ ਉਹਨਾਂ ਨੇ ਸਲੋਗਨ ਦਿੱਤੇ ਨੇ। ਇੱਕ ਗੀਤ ਸੁਣਦੇ ਹਾਂ ਰਣਜੀਤ ਮਨੀ ਅਤੇ ਸਾਥੀਆਂ ਦਾ ਗਾਇਆ ਹੋਇਆ।

ਸੋ ਪ੍ਰੋਗਰਾਮ ਵਿਪਗਿਓਰ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਵਰਲਡ ਫੂਡ ਸੇਫਟੀ ਡੇ ਦੇ ਉੱਤੇ। ਸੋ ਇਸ ਦਿਨ ਦੀ ਜਿਹੜੀ ਹੋਰ ਮਹੱਤਤਾ ਵੱਧ ਜਾਂਦੀ ਹੈ ਜੇਕਰ ਅਸੀਂ ਜਿਹੜਾ ਭੋਜਨ ਹੈ ਉਹਨੂੰ ਸੇਫ ਤਰੀਕੇ ਦੇ ਨਾਲ, ਸੇਫਟੀ ਮੈਕਾਨਿਜ਼ਮ ਨੇ ਜਿਹੜੇ ਮਾਪਦੰਡ ਦਿੱਤੇ ਨੇ, ਨਿਯਮ ਦਿੱਤੇ ਨੇ, ਉਹਨਾਂ ਦੇ ਮੁਤਾਬਕ ਪਰੋਸੀਏ ਅਤੇ ਉਹਨਾਂ ਨਿਯਮਾਂ ਦੇ ਤਹਿਤ ਹੀ ਖਾਈਏ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਭੋਜਨ ਖਾਣਾ

ਖਪਤਕਾਰ ਹੋਣ ਚਾਹੇ ਕੋਈ ਵੀ ਹੋਵੇ। ਸੋ ਹਮੇਸ਼ਾ ਖੁਸ਼ ਮਨ ਦੇ ਨਾਲ ਭੋਜਨ ਛਕੋ ਅਤੇ ਹਮੇਸ਼ਾ ਉਸ ਪਰਮਾਤਮਾ ਦਾ ਫਿਕਰ ਜ਼ਿਕਰ ਉਹ ਭੋਜਨ ਦੇ ਵਿੱਚ ਕਰਦੇ ਰਹੋ ਤਾਂ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਖੂਬਸੂਰਤ ਹੋ ਜਾਵੇ, ਤਾਂ ਹੀ ਇਹਨਾਂ ਦਿਨਾਂ ਨੂੰ ਮਨਾਉਣ ਦਾ ਸਾਰਥਿਕਤਾ ਹੈ। ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਇੱਕ ਖੂਬਸੂਰਤ ਗੀਤ, ਇਹ ਇਸ ਕੰਗ 'ਤੇ ਸਾਥੀਆਂ ਦਾ ਗਾਇਆ ਹੋਇਆ।

0: ਇਸ ਦੇ ਨਾਲ ਹੀ ਪ੍ਰੋਗਰਾਮ ਵਿਬਗਿਓਰ ਖਤਮ ਕਰਨ ਦੀ ਦਿਓ ਆਗਿਆ ਆਪਣੇ ਦੋਸਤ ਅਰਪਿੰਦਰ ਖਹਿਰਾ ਨੂੰ। ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 7 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ ਇਸ ਤੋਂ ਤੁਰੰਤ ਬਾਅਦ ਠੀਕ 7:10 'ਤੇ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਆਧਾਰਿਤ ਇੱਕ ਵਿਸ਼ੇਸ਼ ਦੋ ਭਾਸ਼ੀ ਲੜੀਵਾਰ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।
1: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿੱਚ ਬਦਲ ਦਿੱਤਾ ਹੈ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲੀਟਰੀ ਜੈਂਡਰ ਐਡਵੋਕੇਟ ਆਫ਼ ਦੀ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿੱਚ ਉਲਾਨ ਬਾਤਾਰ ਓਪਨ ਵਿਖੇ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿੱਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। 8ਵੀਂ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਇੰਡੋਨੇਸ਼ੀਆਈ ਹਮਰੁਤਬਾ ਸੁਗਿਯੋਨੋ ਨੇ ਮੀਟਿੰਗ ਵਿੱਚ ਸਹਿ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਦੇ ਤਹਿਤ ਸਮੁੱਚੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲਿਆ। ਦੋਵਾਂ ਧਿਰਾਂ ਨੇ ਸਿਆਸੀ ਮਾਮਲਿਆਂ, ਰੱਖਿਆ ਅਤੇ ਸੁਰੱਖਿਆ, ਸਮੁੰਦਰੀ ਸਹਿਯੋਗ, ਵਪਾਰ ਅਤੇ ਨਿਵੇਸ਼, ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ, ਡਿਜੀਟਲ ਤਕਨਾਲੋਜੀ, ਊਰਜਾ, ਸੰਪਰਕ, ਪੁਲਾੜ, ਸਿੱਖਿਆ, ਕੌਂਸਲਰ ਮਾਮਲਿਆਂ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਵਟਾਂਦਰਿਆਂ ਸਮੇਤ ਵਿਆਪਕ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੀਆਂ ਖੇਤਰੀ ਅਤੇ ਆਲਮੀ ਗਤੀਵਿਧੀਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਖੇਤਰੀ ਅਤੇ ਬਹੁਪੱਖੀ ਮੰਚਾਂ ਵਿੱਚ ਨੇੜਲੇ ਸਹਿਯੋਗ ਅਤੇ ਤਾਲਮੇਲ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਡਾ. ਜੈਸ਼ੰਕਰ ਅਤੇ ਸ੍ਰੀ ਸੁਗਿਯੋਨੋ ਨੇ ਦਵੱਲੇ ਸਬੰਧਾਂ ਵਿੱਚ ਵੱਧ ਰਹੀ ਗਤੀ ਦਾ ਸਵਾਗਤ ਕੀਤਾ ਅਤੇ ਨੇੜਲੇ ਭਵਿੱਖ ਵਿੱਚ ਇੱਕ ਆਪਸੀ ਤੌਰ 'ਤੇ ਸੁਖਾਵੀਂ ਤਰੀਕ 'ਤੇ ਅਗਲੀ ਮੀਟਿੰਗ ਕਰਨ 'ਤੇ ਸਹਿਮਤੀ ਪ੍ਰਗਟਾਈ। ਇਸ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਇੱਕ ਅਭਿਲਾਸ਼ੀ ਰਾਸ਼ਟਰ ਵਿੱਚ ਬਦਲ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਸ਼ਾਸਨ ਸੁਧਾਰਾਂ, ਤਕਨੀਕੀ ਲੋਕਤੰਤਰੀਕਰਨ ਅਤੇ ਨਾਗਰਿਕ ਕੇਂਦਰਿਤ ਨੀਤੀਆਂ ਨੇ ਦੇਸ਼ ਦੇ ਲੋਕਾਂ ਦੇ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਣ ਦੇ

0: ਤਰੀਕੇ ਨੂੰ ਬੁਨਿਆਦੀ ਤੌਰ ਤੇ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪੁਲਾੜ ਆਰਥਿਕਤਾ, ਜਿਸ ਦੀ ਕੀਮਤ ਇਸ ਸਮੇਂ ਕਰੀਬ 9 ਅਰਬ ਅਮਰੀਕੀ ਡਾਲਰ ਹੈ, ਅਗਲੇ 7 ਤੋਂ 8 ਸਾਲਾਂ ਵਿੱਚ ਕਰੀਬ 45 ਅਰਬ ਡਾਲਰ ਤੱਕ ਵਧਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲੀਟਰੀ ਜੈਂਡਰ ਐਡਵੋਕੇਟ ਆਫ਼ ਦਿ ਈਅਰ ਅਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਮੇਜਰ ਬਰਾਕ ਦੀ ਮਿਸਾਲੀ ਸੇਵਾ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਯਤਨਾਂ ਵਿੱਚ ਭਾਰਤ ਦੇ ਲੰਮੇ ਸਮੇਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਅਣਗਿਣਤ ਨੌਜਵਾਨ ਭਾਰਤੀਆਂ, ਖਾਸ ਕਰਕੇ ਦੇਸ਼ ਦੀਆਂ ਧੀਆਂ ਲਈ ਇੱਕ ਪ੍ਰੇਰਣਾ ਹੈ ਜੋ ਦੇਸ਼ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਇੱਛਾ ਰੱਖਦੀਆਂ ਨੇ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਨਿਊਯਾਰਕ ਵਿੱਚ ਇੱਕ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤਰਿਸ ਤੋਂ ਇਹ ਅਵਾਰਡ ਮਿਲਿਆ। ਉਨ੍ਹਾਂ ਨੂੰ ਇੱਕ ਆਦਰਸ਼ ਦੱਸਦਿਆਂ ਸੰਯੁਕਤ ਰਾਸ਼ਟਰ ਮੁਖੀ ਨੇ ਮੇਜਰ ਬਰਾਕ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਵਿੱਚ ਕਾਮਯਾਬ ਰਹੇ ਨੇ ਕਿ ਔਰਤਾਂ ਅਤੇ ਹੋਰ ਕਮਜ਼ੋਰ ਸਮੂਹਾਂ ਦੀਆਂ ਜ਼ਰੂਰਤਾਂ ਦਾ ਚਲਕਾਰਾ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਨਜ਼ਰ ਆਵੇ। ਪੇਸ਼ ਹੈ ਇੱਕ ਰਿਪੋਰਟ।
1: ਮੇਜਰ ਅਭਿਲਾਸ਼ਾ ਬਰਾਕ ਇਸ ਸਮੇਂ ਲੈਬਨਾਨ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵਿੱਚ ਇੱਕ ਟੀਮ ਕਮਾਂਡਰ ਅਤੇ ਜੈਂਡਰ ਫੋਕਲ ਪੁਆਇੰਟ ਦੇ ਅਹੁਦੇ ਤੇ ਨੇ। ਉਹ ਭਾਰਤੀ ਫੌਜ ਵਿੱਚ ਪਹਿਲੇ ਮਹਿਲਾ ਜੰਗੀ ਹੈਲੀਕਾਪਟਰ ਪਾਇਲਟ ਵੀ ਨੇ। ਉਹ 2019 ਵਿੱਚ ਮੇਜਰ ਸੁਮਨ ਗਵਾਨੀ ਅਤੇ 2023 ਵਿੱਚ ਮੇਜਰ ਰਾਧਿਕਾ ਸੇਨ ਤੋਂ ਬਾਅਦ ਇਹ ਵਕਾਰੀ ਅਵਾਰਡ ਪ੍ਰਾਪਤ ਕਰਨ ਵਾਲੀ ਤੀਜੀ ਭਾਰਤੀ ਅਧਿਕਾਰੀ ਨੇ। ਮੇਜਰ ਬਰਾਕ ਰੋਹਤਕ ਹਰਿਆਣਾ ਦੇ ਇੱਕ ਫੌਜੀ ਪਰਿਵਾਰ ਤੋਂ ਨੇ। ਉਹਨਾਂ ਨੇ 2017 ਵਿੱਚ ਚੇਨਈ ਦੀ ਆਫਿਸਰਸ ਟ੍ਰੇਨਿੰਗ ਅਕੈਡਮੀ OTA ਤੋਂ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਕਮਿਸ਼ਨ ਹਾਸਲ ਕੀਤਾ ਸੀ। 2022 ਵਿੱਚ ਉਹ ਮਹਾਰਾਸ਼ਟਰ ਦੇ ਨਾਸਿਕ ਵਿੱਚ ਕੰਬੈਟ ਆਰਮੀ ਏਵੀਏਸ਼ਨ ਟ੍ਰੇਨਿੰਗ ਸਕੂਲ ਵਿੱਚ ਵਿਸ਼ੇਸ਼ ਸਿਖਲਾਈ ਪੂਰੀ ਕਰਨ ਅਤੇ ਆਰਮੀ ਏਵੀਏਸ਼ਨ ਕੋਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਫੌਜ ਦੇ ਪਹਿਲੇ ਮਹਿਲਾ ਲੜਾਕੂ ਏਵੀਏਟਰ ਬਣ ਗਏ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਵਿਸ਼ਵ ਖੁਰਾਕ ਸੁਰੱਖਿਆ ਦਿਵਸ ਅੱਜ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ ਤੇ ਸਮੂਹਕ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਕ ਸਿਹਤਮੰਦ ਭਵਿੱਖ ਲਈ ਸੁਰੱਖਿਆ ਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਇਸ ਸਾਲ ਦੇ ਵਿਸ਼ਵ ਖੁਰਾਕ ਦਿਵਸ ਦਾ ਵਿਸ਼ਾ ਹੈ ਸਮੱਸਿਆ ਤੋਂ ਹੱਲ ਤੱਕ, ਹਰ ਥਾਂ ਸੁਰੱਖਿਅਤ ਭੋਜਨ ਤੇ ਖੇਤ ਤੋਂ ਪਲੇਟ ਤੱਕ ਸਾਫ਼ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਇਹ ਦਿਨ ਭੋਜਨ ਸੁਰੱਖਿਆ ਨੂੰ ਇੱਕ ਸਾਂਝੇ ਅਧਿਕਾਰ ਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ। ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਾਗਰਿਕਾਂ ਨੂੰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਅਪਣਾਉਣ ਅਤੇ ਇੱਕ ਤੰਦਰੁਸਤ ਤੇ ਆਤਮ ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲੀ @EIRRN ਜਲੰਧਰ। ਸਰਕਾਰ ਨੇ ਅੱਜ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ LPG ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਘੱਟ ਕੀਮਤਾਂ ਤੇ ਰਸੋਈ ਗੈਸ ਮਿਲ ਰਹੀ ਹੈ। ਇੱਕ ਬਿਆਨ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਭਾਰਤੀ ਸਿਲੰਡਰ ਕਿਸੇ ਵੀ ਗੁਆਂਢੀ ਦੇਸ਼ ਨਾਲੋਂ ਸਸਤਾ ਹੈ ਅਤੇ ਅਮਰੀਕਾ, ਆਸਟ੍ਰੇਲੀਆ ਤੇ ਕੈਨੇਡਾ ਵਰਗੀਆਂ ਵਿਕਸਿਤ ਆਰਥਿਕਤਾਵਾਂ ਵਿੱਚ ਕੀਮਤ ਤੋਂ ਬੇਹੱਦ ਘੱਟ ਹੈ। ਇਸ ਦੌਰਾਨ ਘਰੇਲੂ LPG ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 29 ਰੁਪਏ ਵਧਾ ਦਿੱਤੀ ਗਈ ਹੈ। ਅੱਜ ਤੋਂ ਦਿੱਲੀ ਵਿੱਚ ਘਰੇਲੂ LPG ਦੀ ਕੀਮਤ 942 ਰੁਪਏ ਹੋ ਜਾਏਗੀ, ਜੋ ਪਹਿਲਾਂ 913 ਰੁਪਏ ਸੀ। ਆਉਣ ਵਾਲੇ ਦਹਾਕੇ ਵਿੱਚ ਭਾਰਤ ਵਿਸ਼ਵ ਤੇਲ ਮੰਗ ਵਿੱਚ ਕਰੀਬ 50% ਤੇ ਬਿਜਲੀ ਦੀ ਖਪਤ ਵਿੱਚ 15% ਵਾਧੇ ਦਾ ਯੋਗਦਾਨ ਪਾਏਗਾ। ਸੇਂਟ ਪੀਟਰਸ ਅੰਤਰਰਾਸ਼ਟਰੀ ਆਰਥਿਕ ਫੋਰਮ ਵਿਖੇ ਬੋਲਦਿਆਂ ਰੂਸ ਦੀ ਤੇਲ ਉਤਪਾਦਕ ਕੰਪਨੀ ਰੋਸਨੇਫਟ ਦੇ ਮੁਖੀ ਏਗੋਰ ਸਵਿਚਿਨ ਨੇ ਕਿਹਾ ਕਿ ਭਾਰਤ ਦੀ ਤੇਲ ਦੀ ਖਪਤ 2035 ਤੱਕ 44% ਵੱਧ ਕੇ ਕਰੀਬ 80 ਲੱਖ ਬੈਰਲ ਪ੍ਰਤੀ ਦਿਨ ਹੋਣ ਦਾ ਅਨੁਮਾਨ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਟਕਰਾਅ ਦੇ 100 ਦਿਨ ਪੂਰੇ ਹੋ ਗਏ ਨੇ। ਫਰਵਰੀ ਦੇ ਅਖੀਰ ਵਿੱਚ ਈਰਾਨ ਤੇ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਨਾਲ ਸ਼ੁਰੂ ਹੋਇਆ ਇਹ ਟਕਰਾਅ ਹੁਣ ਇੱਕ ਵਿਸ਼ਾਲ ਖੇਤਰੀ ਸੰਕਟ ਵਿੱਚ ਬਦਲ ਗਿਆ ਹੈ। ਇਸ ਟਕਰਾਅ ਨੇ ਹੋਰਮੁਸ ਪਣਜੋੜ ਵਿੱਚ ਸੁਰੱਖਿਅਤ ਸਮੁੰਦਰੀ ਆਵਾਜਾਈ ਲਈ ਖਤਰਾ ਪੈਦਾ ਕਰ ਦਿੱਤਾ ਹੈ ਅਤੇ ਲੈਬਨਾਨ ਵਿੱਚ ਤਣਾਅ ਨੂੰ ਨਵਾਂ ਰੂਪ ਦੇ ਦਿੱਤਾ ਹੈ। ਅਮਰੀਕੀ ਕੇਂਦਰੀ ਕਮਾਨ ਨੇ ਅੱਜ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਹੋਰਮੁਸ ਪਣਜੋੜ ਵਿੱਚ 2 ਈਰਾਨੀ ਹਮਲਾਵਰ ਡਰੋਨਾਂ ਨੂੰ ਡੇਗ ਦਿੱਤਾ। ਇਹ ਘਟਨਾ ਸ਼ੁੱਕਰਵਾਰ ਨੂੰ ਸ਼ੁਰੂ ਹੋਈਆਂ ਘਟਨਾਵਾਂ ਤੋਂ ਬਾਅਦ ਹੈ ਜਿਸ ਵਿੱਚ ਅਮਰੀਕੀ ਫੌਜਾਂ ਨੇ ਹੋਰਮੁਸ ਪਣਜੋੜ ਵਿੱਚ 4 ਈਰਾਨੀ ਡਰੋਨਾਂ ਨੂੰ ਡੇਗ ਦਿੱਤਾ ਸੀ। ਦੋਵਾਂ ਧਿਰਾਂ ਵਿਚਕਾਰ ਤਾਜ਼ਾ ਟਕਰਾਅ ਨੇ ਅੰਤਰਰਾਸ਼ਟਰੀ ਸਮੁੰਦਰੀ ਲੇਨਾਂ ਅਤੇ ਖੇਤਰ ਵਿੱਚ ਅਹਿਮ ਬੁਨਿਆਦੀ ਢਾਂਚੇ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਨੇ। ਇਸ ਦੌਰਾਨ ਅਮਰੀਕੀ ਅਧਿਕਾਰੀ ਹਾਲ ਹੀ ਦੇ ਹਮਲਿਆਂ ਕਾਰਨ ਹੋਏ ਨੁਕਸਾਨ ਲਈ ਖਾੜੀ ਦੇਸ਼ਾਂ ਨੂੰ

0: ਸਾਫ ਸਤਹਿਨ ਲਈ ਜਾਮ ਕੀਤੇ ਗਏ ਇਰਾਨੀ ਫੰਡਾਂ ਦੀ ਵਰਤੋਂ ਕਰਨ ਤੇ ਵਿਚਾਰ ਕਰ ਰਹੇ ਨੇ। ਭਾਰਤੀ ਮੌਸਮ ਵਿਭਾਗ ਨੇ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅਗਲੇ 2 ਤੋਂ 3 ਦਿਨਾਂ ਲਈ ਦੇਸ਼ ਭਰ ਵਿਚ ਵਿਆਪਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ ਤੇ ਸਾਹਿਲੀ ਆਂਧਰਾ ਪ੍ਰਦੇਸ਼ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਉੱਤਰ ਪੱਛਮੀ ਤੇ ਮੱਧ ਭਾਰਤ ਵਿਚ ਅਗਲੇ 3 ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 2 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੀ ਔਰਤਾਂ ਦੀ ਫੁੱਟਬਾਲ ਟੀਮ ਨੂੰ ਸੈਫ ਚੈਂਪੀਅਨਸ਼ਿਪ 2026 ਜਿੱਤਣ ਤੇ ਵਧਾਈ ਦਿੱਤੀ ਏ। ਭਾਰਤ ਨੇ ਕੱਲ੍ਹ ਗੋਆ ਦੇ ਮਡਗਾਓਂ ਵਿਖੇ ਹੋਏ ਫਾਈਨਲ ਵਿਚ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਖਿਤਾਬ ਜਿੱਤਿਆ। ਭਾਰਤੀ ਪਹਿਲਵਾਨਾਂ ਨੇ ਅੱਜ ਮੰਗੋਲੀਆ ਵਿਚ ਉਲਾਨ ਬਤਾਰ ਓਪਨ ਵਿਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਜਾਰੀ ਰੱਖਦਿਆਂ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਦੀਪਕ ਨੇ 61 ਕਿਲੋਗ੍ਰਾਮ ਵਰਗ ਵਿਚ ਅਤੇ ਦਿਨੇਸ਼ ਨੇ 125 ਕਿਲੋਗ੍ਰਾਮ ਦੇ ਫਾਈਨਲ ਵਿਚ ਸੋਨੇ ਦਾ ਤਮਗਾ ਜਿੱਤਿਆ। ਇਸ ਦੌਰਾਨ ਮੋਹਿਤ ਕੁਮਾਰ ਨੇ 65 ਕਿਲੋਗ੍ਰਾਮ ਵਰਗ ਵਿਚ ਅਤੇ ਵਿੱਕੀ ਨੇ 97 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦਾ ਕਹਿਣਾ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿਚ ਹਾਲ ਹੀ ਦੇ ਸਾਲਾਂ ਵਿਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਭਾਰਤ ਨੂੰ ਮੌਕਿਆਂ, ਨਵੀਨਤਾ ਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿਚ ਬਦਲ ਦਿੱਤਾ ਹੈ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲੀਟਰੀ ਜੈਂਡਰ ਐਡਵੋਕੇਟ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਤੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: In the special series, 12 years of the Modi government, now we bring you an exclusive interview with Anupriya Patel, Union Minister of State for Health and Family Welfare, on health sector reforms and achievements. The interviewer is Niharika Bhuvania.
2: Ye Akashvani hai. विशेष श्रृंखला मोदी सरकार के 12 साल के अंतर्गत आज सुनिए स्वास्थ्य क्षेत्र में सुधार और उपलब्धियों पर केंद्रीय स्वास्थ्य और परिवार कल्याण राज्य मंत्री अनुप्रिया पटेल के साथ विशेष साक्षात्कार। साक्षात्कार कर रही हैं निहारिका भुवानिया।
3: नमस्कार और आपका हार्दिक स्वागत है आज के इस कार्यक्रम में, जहां हम चर्चा कर रहे हैं माननीय प्रधानमंत्री श्री नरेंद्र मोदी के नेतृत्व में पूर्ण हुए भारत सरकार के 12 साल के कार्यकाल की, और इस कार्यकाल के दौरान हर उस सफलता की जिसने लगातार भारत को नई ऊंचाइयों पर पहुंचाया है। आज की ये चर्चा स्वास्थ्य के क्षेत्र से संबंधित है, और हमारा सौभाग्य है कि आज हमारे साथ आकाशवाणी स्टूडियो में उपस्थित हैं भारत की वर्तमान स्वास्थ्य और परिवार कल्याण राज्य मंत्री श्रीमती अनुप्रिया पटेल। अपनी व्यस्त दिनचर्या में से कुछ समय आपने हमारे लिए निकाला, हम इसके आभारी हैं।
4: बहुत बहुत धन्यवाद।
3: और सबसे पहले बात करते हैं कि 12 साल के इस कार्यकाल के दौरान स्वास्थ्य के क्षेत्र में आपने किस तरह के बदलाव, किस तरह के परिवर्तन देखे, और इस दौरान स्वास्थ्य के क्षेत्र की सबसे बड़ी उपलब्धि क्या रही है?
4: देखिए, किसी भी देश के नागरिक को अगर समय से किफायती और गुणवत्तापूर्ण स्वास्थ्य सेवा मिल जाती है तो उस नागरिक की क्षमता और उसके सामर्थ्य का उपयोग राष्ट्र के निर्माण में हो सकता है। इसलिए किसी भी राष्ट्र की प्राथमिकता उसके नागरिकों का स्वास्थ्य ही होना चाहिए, और भारत आज एक बहुत बड़े विजन के साथ आगे बढ़ रहा है। आज हमने अपनी सरकार के 12 वर्ष पूरे किए हैं, लेकिन 2047 तक भारत कैसे एक विकसित राष्ट्र में तब्दील हो, ये हमारा सपना है। और जब हम विकसित भारत की बात करते हैं तो सबसे जरूरी हो जाता है एक स्वस्थ भारत। और भारत की आबादी आप जानती हैं 146 करोड़ है। 146 करोड़ नागरिकों को स्वस्थ रखना ये कोई सामान्य लक्ष्य नहीं है, और यूनिवर्सल हेल्थ कवरेज ये हमारा संकल्प, यानी हर नागरिक को हमें एक्सेसिबल, अफोर्डेबल, क्वालिटी हेल्थ केयर सुनिश्चित करनी है। तो हमने अपने स्वास्थ्य के दृष्टिकोण में बहुत बड़ा बदलाव किया है, और मैं समझती हूँ कि ये सबसे बड़ी उपलब्धि है कि हमने स्वास्थ्य को आज केवल बीमारियों के उपचार तक सीमित नहीं रखा है, बल्कि हमने प्रिवेंटिव हेल्थ केयर की दिशा में कदम बढ़ाया है। तो सबसे जरूरी कदम है कि हम बीमारियों की रोकथाम कर सकें, और इसीलिए आज अगर आप देखें तो हमारी जो सबसे प्राथमिक इकाई है, एक आयुष्मान आरोग्य मंदिर, उसमें आज हम जो गैर संचारी रोग हैं, जैसे

ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਆਧਾਰਿਤ ਇੱਕ ਵਿਸ਼ੇਸ਼ ਦੋ ਭਾਸ਼ੀ ਲੜੀਵਾਰ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਰੇਡੀਓ ਆਕਾਸ਼ਵਾਣੀ ਪਟਿਆਲਾ।

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 7:46 ਹੋ ਚੁੱਕੇ ਨੇ। ਜੀ ਹਾਂ, ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਹੋ ਚੁੱਕਿਆ ਅਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ। ਪਿਆਰੇ ਦੋਸਤੋ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਤੁਸੀਂ ਸਾਨੂੰ ਫੋਨ ਕਰਨਾ ਹੈ 2280-494 ਨੰਬਰ 'ਤੇ। ਜੀ ਹਾਂ, ਪਟਿਆਲੇ ਦਾ ਏਰੀਆ ਕੋਡ ਹੈ 0175 ਪਟਿਆਲੇ ਦਾ ਏਰੀਆ ਕੋਡ, ਸਾਡਾ ਟੈਲੀਫੋਨ ਨੰਬਰ 2280-494। ਜਦੋਂ ਤੁਸੀਂ ਇਸ ਨੰਬਰ ਨੂੰ ਡਾਇਲ ਕਰੋਗੇ ਤਾਂ ਇਸ ਨੰਬਰ ਦੀ ਘੰਟੀ ਸਾਡੇ ਸਟੂਡੀਓ 'ਚ ਵੱਜੂਗੀ ਅਤੇ ਅਸੀਂ ਤੁਹਾਡੀ ਪਸੰਦ ਦੇ ਗੀਤ ਨੂੰ ਸੁਣਵਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਕ ਬੇਨਤੀ ਹੈ, ਜਿਨ੍ਹਾਂ ਸਰੋਤਿਆਂ ਦੇ ਸਾਨੂੰ ਸੰਪਰਕ ਕੀਤਾ ਪਿਛਲੇ ਦਿਨਾਂ ਦੇ ਵਿੱਚ, ਨਿਰਧਾਰਿਤ ਸਮੇਂ ਤੋਂ ਬਾਅਦ ਹੀ ਆਪਣੀ ਜਿਹੜੀ ਕਾਲ ਹੈ ਇਸ ਪ੍ਰੋਗਰਾਮ ਦੇ ਵਿੱਚ ਲਾਇਓ, ਨਹੀਂ ਤੁਹਾਡੀ ਅਸੀਂ ਕਾਲ ਜੋ ਤੈਅ ਮਾਪਦੰਡ ਨੇ ਉਹਨਾਂ ਮੁਤਾਬਕ ਨਹੀਂ ਲਵਾਂਗੇ। ਸੋ ਇੱਕ ਵਾਰੀ ਫਿਰ ਆਕਾਸ਼ਵਾਣੀ ਪਟਿਆਲਾ ਸੁਣ ਰਹੇ ਸਾਰੇ ਸਰੋਤਿਆਂ ਦਾ ਤੁਹਾਡੇ ਦੋਸਤ ਅਰਪਿੰਦਰ ਖਹਿਰਾ ਵੱਲੋਂ ਸਵਾਗਤ ਹੈ। ਜਿੰਨਾ ਚਿਰ ਤੱਕ ਕੋਈ ਵੀ ਸਰੋਤਾ ਸਾਡੇ ਨਾਲ ਸੰਪਰਕ ਕਰਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਇੱਕ ਗੀਤ ਮੇਰੀ ਪਸੰਦ ਦਾ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਤੁਹਾਡੇ ਨਾਲ ਅਰਪਿੰਦਰ ਖਹਿਰਾ। ਬ੍ਰੇਕ ਲੈਂਦੇ ਹਾਂ ਤੇ ਆਓ ਸੁਰਖੀਆਂ ਤੇ ਨਜ਼ਰ ਮਾਰਦੇ ਹਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤੀ ਭਾਈਵਾਲੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿੱਚ ਬਦਲ ਦਿੱਤਾ ਹੈ। ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਬਰਾਕ ਨੂੰ ਵਧਾਈ ਦਿੱਤੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਆਕਾਸ਼ਵਾਣੀ ਜਲੰਧਰ ਵੱਲੋਂ ਅੱਜ ਸ਼ਾਮੀ 6:30 ਤੋਂ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਅਤੇ ਫੁੱਟਬਾਲ 'ਚ ਭਾਰਤ ਵੱਲੋਂ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ 'ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਖੇਡਾਂ ਬਾਰੇ ਮੰਤਰੀ ਨੇ ਵਧਾਈ ਦਿੱਤੀ ਹੈ। ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿੱਚ ਉਲਾਨਬਤਾਰ ਓਪਨ ਵਿੱਚ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿੱਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਇਹ ਸਨ ਸੁਰਖੀਆਂ।

0: ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜੜ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊਂ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈਆਂ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਪ੍ਰੋਗਰਾਮ ਸ਼ਾਮ ਸੁਹਾਨੀ। ਹੈਲੋ, ਪ੍ਰੋਗਰਾਮ ਸ਼ਾਮ ਸੁਹਾਨੀ। ਹੈਲੋ ਹੈਲੋ,
3: ਗੱਲਾਂ ਘੱਟ ਮਾਰਿਆ ਕਰੋ ਜੀ।
2: ਹਾਂਜੀ, ਤੁਹਾਡਾ ਨਾਮ ਦੱਸ ਦਿਓ ਜੀ ਆਪਣਾ।
3: ਟਾਈਮ ਖਰਾਬ ਕਰ ਰਹੇ ਤੁਸੀਂ, ਜਗਿੰਦਰ ਸਿੰਘ ਹੁਣ ਆ ਕੇ ਗਿਆ ਜੀ।
2: ਨਾਮ ਦੱਸ ਦਿਓ ਤੁਸੀਂ ਆਪਣਾ, ਕੌਣ ਗੱਲ ਕਰ ਰਹੇ ਹੋ ਜੀ? ਹੈਲੋ, ਲੱਗਦਾ ਇਹਨਾਂ ਦਾ ਸੰਪਰਕ ਸਾਡੇ ਨਾਲ ਟੁੱਟ ਗਿਆ ਜੀ। ਆਓ ਸੁਣਦੇ ਹਾਂ ਸਾਡੇ ਦੋਸਤਾਂ ਦੀ ਫਰਮਾਇਸ਼ ਤੇ ਕੁਲਦੀਪ ਮਾਨਕ ਤੇ ਸਾਥੀਆਂ ਨੂੰ।

0: ਪ੍ਰੋਗਰਾਮ ਸ਼ਾਮ ਸੁਹਾਨੀ।
1: ਹਾਂਜੀ ਬਾਈ ਸਤਿ ਸ਼੍ਰੀ ਅਕਾਲ।
0: ਹਾਂਜੀ ਬਹੁਤ ਬਹੁਤ ਸਵਾਗਤ ਆ ਜੀ, ਕੌਣ ਗੱਲ ਕਰ ਰਹੇ ਨੇ ਸਾਡੇ ਨਾਲ?
1: ਪਹਿਲਾਂ ਮੈਂ ਦੱਸਣਾ, ਉਹਨੂੰ 24-5 ਨੂੰ ਮੇਰਾ ਫੋਨ ਮਿਲਿਆ ਸੀ। ਮੈਂ ਮਲਕੀਤ ਸਿੰਘ ਘੜਿਆਣਾ ਜੀ, ਬਠਿੰਡੇ ਦਾ ਬੋਲਣਾ ਆ ਰਹੀਆਂ ਨੇ ਕਿ ਮੇਰਾ ਪਿੰਡ ਆ ਘੜਿਆਣਾ ਜੀ, ਤੁਹਾਡੇ ਪ੍ਰੋਗਰਾਮ ਐਪ 'ਤੇ ਸੁਣੀ ਦੀ।
0: ਬਹੁਤ ਬਹੁਤ ਧੰਨਵਾਦ ਜੀ ਮਲਕੀਤ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਤੁਸੀਂ ਬਹੁਤ ਬਹੁਤ ਧੰਨਵਾਦ ਜੀ।
0: ਤੁਸੀਂ ਨਿਰਧਾਰਤ ਸਮੇਂ ਤੋਂ ਬਾਅਦ ਹੀ ਫੋਨ ਕਰਦੇ ਹੋ ਸਾਨੂੰ। ਅਸੀਂ ਬਾਰ ਬਾਰ ਇਸ ਆਪਣੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ ਵੀ ਜਿਹੜਾ ਸਮਾਂ ਦਿੱਤਾ ਉਸ ਤੋਂ ਬਾਅਦ ਹੀ ਫੋਨ ਕਰੋ, ਤਾਂ ਕਿ ਸਾਰਿਆਂ ਦੇ ਫੋਨ ਨੇ ਜਿਹੜੇ ਉਹ ਲੱਗਣ। ਕੀ ਕੰਮ ਕਾਰ ਕਰਦੇ ਹੋ?
1: ਕੰਮ ਖੇਤੀਬਾੜੀ ਕਰਦੇ ਜੀ। ਆਪਾਂ ਕਹਿੰਦੇ ਨਵੇਂ ਦਾ ਸ਼ਾਮਿਲ ਹੋਵੇ ਜੀ, ਆਪਾਂ ਕਹਿੰਦੇ ਨਵੇਂ ਦੀ ਗੱਲਾਂ ਸੁਣੀਏ ਜੀ।
0: ਚਲੋ ਠੀਕ ਹੈ ਜੀ, ਅੱਜ ਤੁਹਾਡਾ ਫੋਨ ਲੱਗਿਆ ਤੇ ਕਿਸ ਕਲਾਕਾਰ ਦਾ ਗੀਤ ਸੁਣਾਈਏ ਤੁਹਾਨੂੰ?
1: ਭਾਈ ਰਮਾਨ ਦਾ ਸੁਣਾ ਦਿਓ ਜੀ, ਕੋਈ ਸੁਣਾ ਦਿਓ ਜਿਹੜਾ ਮੈਨੂੰ ਠੀਕ ਲੱਗਦਾ ਜੀ।
0: ਲਓ ਜੀ, ਤੁਹਾਡੀ ਫਰਮਾਇਸ਼ ਤੇ ਸੁਣਵਾ ਰਹੇ ਹਾਂ ਹਰਭਜਨ ਮਾਨ ਤੇ ਸਾਥੀਆਂ ਨੂੰ।
1: ਚੰਗਾ ਜੀ ਸੁਣਾ ਦੇ। ਚੰਗਾ ਜੀ ਸਿੰਘ, ਸਤਿ ਸ਼੍ਰੀ ਅਕਾਲ ਜੀ।
0: ਇਹ ਗੀਤ ਲਿਆ ਅਸੀਂ ਹਰਭਜਨ ਮਾਨ ਤੇ ਸਾਥੀਆਂ ਦਾ ਗਾਇਆ ਹੋਇਆ। ਗੀਤ ਦੇ ਬੋਲ ਨੇ ਵਿਜੇ ਧੰਮੀ ਦੇ।

0: प्रोग्राम श्याम सुहानी, प्रोग्राम श्याम सुहानी, कौन गल कर रहे ने?
1: लज्जा सिंह जी।
0: तुहाडा नाम एक बारी दोबारा दस दिओ।
1: लज्जा सिंह।
0: लज्जा सिंह जी, सब तो पहला स्वागत है तुहाडा आकाशवाणी पटियाला दे इस प्रोग्राम दे विच।
1: ठीक है जी।
0: केड़ी जगह तो गल कर रहे हो?
1: दौण खुर्द ते।
0: दौण खुर्द पटियाले दे बिल्कुल नेड़ी है जो।
1: हाँ, थोड़ा ही फर्क आ जी हैगा, 5-7 किलोमीटर का।
0: की कम कर करदे हो?
1: खेतीबाड़ी करदे हो जी।
0: ठीक है, ठीक, कम कार ठीक चलता?
1: ठीक चली जाता जी।
0: आकाशवाणी पटियाले ते प्रोग्राम सुनते रहने हो?
1: बहुत चीज दे सुन रहे हैं जी।
0: चल ठीक है जी। आज तुहाडा फोन साडे नाल।
1: टीवी मेरा बंद कर रहा जी, टीवी मैं ला रहा।
0: ठीक है, ठीक है जी। देखो
1: हाँ जी, हाँ जी।
0: ਤੁਹਾਡੀ ਆਪਣੀ ਸਮਝ ਹੈ, ਕਿਉਂਕਿ ਅਸੀਂ ਨਾਲ ਨਾਲ ਕੰਮ ਕਰਦੇ ਰਹਿੰਦੇ, ਨਾਲ ਨਾਲ ਸੰਗੀਤ ਸੁਣਦੇ ਰਹਿੰਦੇ, ਰੇਡੀਓ ਦਾ ਇਹ ਫਾਇਦਾ ਹੈ।
1: ਅੱਜ ਵੀ ਦਿਨ ਮਾ ਵੀ ਲਾਈ ਰੱਖਦੇ ਹਾਂ ਜੀ, ਸੁਣੀ ਜਾਂਦੇ ਹਾਂ।
0: ਚਲੋ, ਕਿਸ ਕਲਾਕਾਰ ਦਾ ਗੀਤ ਸੁਣਨਾ ਹੋ ਅੱਜ?
1: ਨਹੀਂ ਨਹੀਂ ਤਰਵੀ ਬਾਦ ਆਈ ਪੰਜਾਬਣ ਜੱਟੀ ਆਈ ਅਸੀਂ ਹਰ ਜਾ ਜਾਲਮ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਅਸੀਂ ਨਰਿੰਦਰ ਬੀਬਾ ਅਤੇ ਸਾਥੀਆਂ ਨੂੰ ਸੁਣਵਾ ਰਹੇ ਹਾਂ।
1: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
0: ਗੀਤ ਦੇ ਬੋਲ ਨੇ ਨੇਕ ਦੇ ਅਤੇ ਸੰਗੀਤ ਕੇ ਐੱਸ ਨਰੂਲਾ ਦਾ ਹੈ, ਆਵਾਜ਼ ਨਰਿੰਦਰ ਬੀਬਾ ਅਤੇ ਸਾਥੀਆਂ ਦੀ।

ਨਰਿੰਦਰ ਬੀਬਾ ਅਤੇ ਸਾਥੀਆਂ ਦੇ ਗਾਏ ਹੋਏ ਇਸ ਖੂਬਸੂਰਤ ਗੀਤ ਨਾਲ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਦਿਓ ਆ ਗਿਆ ਆਪਣੇ ਦੋਸਤ ਅਰਪਿੰਦਰ ਖਹਿਰਾ ਨੂੰ, ਜਿਨ੍ਹਾਂ ਦੋਸਤਾਂ ਨੇ ਸਾਨੂੰ ਫੋਨ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਪਰ ਕਈ ਦੋਸਤ ਸਾਨੂੰ ਫੋਨ ਕਰ ਰਹੇ ਸੀ ਪਰ ਜਿਹੜੀਆਂ ਲਾਈਨਾਂ ਨੇ ਉਹ ਬਿਜ਼ੀ ਹੋਣ ਕਾਰਨ ਉਹਨਾਂ ਦਾ ਸੰਪਰਕ ਸਾਡੇ ਨਾਲ ਨਹੀਂ ਹੋ ਸਕਿਆ। ਕੋਸ਼ਿਸ਼ ਕਰਿਓ ਤੁਸੀਂ ਦੁਬਾਰਾ ਫਿਰ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਇਓ, ਤੁਹਾਡਾ ਫੋਨ ਜ਼ਰੂਰ ਲੱਗੇਗਾ। ਅਤੇ ਜਿਨ੍ਹਾਂ ਦੋਸਤਾਂ ਨੇ ਸਾਨੂੰ ਫੋਨ ਕੀਤਾ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਹੀ 15 ਦਿਨ ਤੋਂ ਬਾਅਦ ਹੀ ਦੁਬਾਰਾ ਇਸ ਪ੍ਰੋਗਰਾਮ ਲਈ ਫੋਨ ਕਰਿਓ, ਨਹੀਂ ਤੁਹਾਡਾ ਫੋਨ ਇਸ ਪ੍ਰੋਗਰਾਮ ਲਈ ਨਹੀਂ ਲਿਆ ਜਾਵੇਗਾ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਵੇਲਾ ਹੁਣ ਮੁੱਕਦਾ ਹੈ।

0: ਵਾਹ ਜੀ ਵਾਹ ਵਾਹ ਵਾਹ ਬਹੁਤ
1: ਕੀ ਜਾਣਨ ਉਹ ਦਿਨ ਤੇ ਰਾਤਾਂ, ਕੀ ਜਾਣਨ ਉਹ ਦਿਨ ਤੇ ਰਾਤਾਂ, ਕਦ ਚੜਦੇ ਕਦ ਲੈਂਦੇ ਹੂ।
2: ਬਹੁਤ ਅੱਛੇ ਵਾਹ।
1: ਸੱਸੀ ਅਰ ਸੂਰਤੀ ਨਾ ਕਰ ਆਏ, ਨੈਣੀ ਬਲਦੇ ਰਹਿੰਦੇ ਹੂ। ਦੁਨੀਆਂ ਵਾਲੇ ਕੋਠੀਆਂ ਭਰ ਭਰ, ਦੁਨੀਆਂ ਵਾਲੇ ਕੋਠੀਆਂ ਭਰ ਭਰ, ਫਿਰ ਵੀ ਭੁੱਖੇ ਰਹਿੰਦੇ ਹੂ। ਚੁੱਲ੍ਹੇ ਅੱਗ ਸਿਦਕ ਜਿਨ੍ਹਾਂ ਦੇ, ਚੁੱਲ੍ਹੇ ਅੱਗ ਸਿਦਕ ਜਿਨ੍ਹਾਂ ਦੇ, ਨਿੱਤ ਪਕਵਾਨ ਪਕੇਂਦੇ ਹੂ।
0: ਵਾਹ ਜੀ ਵਾਹ ਦੇ ਸੁਬੀ ਜੀ ਵਾਹ ਵਾਹ ਦੇ ਸੁਬੀ।
1: ਪੀ ਪੀ ਤੇ ਪਤਾਸੇ ਸਦਾ ਉਲਾਸੇ, ਪੀ ਪੀ ਤੇ ਪਤਾਸੇ ਸਦਾ ਉਲਾਸੇ, ਸਦਾ ਮਸਤੋਂ ਉੱਠਦੇ ਬਹਿੰਦੇ ਹੂ। ਬੁੱਕਲ ਯਾਰ ਦਸੂ ਵੀ ਮਾਨਣ, ਬੁੱਕਲ ਯਾਰ ਦਸੂ ਵੀ ਮਾਨਣ, ਪਰ ਭੇਦ ਕਿਸੇ ਨਾ ਦਿੰਦੇ
0: ਹੂ।
1: ਬੁੱਕਲ ਯਾਰ ਦਸੂ ਵੀ ਮਾਨਣ, ਪਰ ਭੇਦ ਕਿਸੇ ਨਾ ਦਿੰਦੇ
0: ਹੂ।
2: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਅੱਛੇ, ਬਹੁਤ ਖੂਬ, ਬਹੁਤ ਖੂਬ। ਹਾਂਜੀ, ਇਹ ਸਨ ਸੂਫੀ ਕਵੀ ਜਸਪਾਲ ਸਿੰਘ ਜੀ, ਅਤੇ ਹੁਣ ਅੱਗੇ ਪੇਸ਼ ਸਾਡੇ ਆ ਰਹੇ ਨੇ ਤੁਹਾਡੇ ਸਾਹਮਣੇ ਆਪਣੀ ਕਵਿਤਾ ਲੈ ਕੇ ਡਾਕਟਰ ਰਜਿੰਦਰ ਰੇਨੂ ਜੀ।
3: ਸ਼ੁਕਰੀਆ ਮੈਮ
2: ਜੀ।
3: ਮੈਂ ਆਪਣੀ ਨਜ਼ਮ ਪਿਆਰਾ ਬਾਬਲ ਲੈ ਕੇ ਆ ਰਹੀ ਹਾਂ ਜੀ। ਚਿੜੀਆ ਜਦ ਜ਼ਿਕਰ ਰੂਹ ਕੰਬੀ ਮਰਜਾਨੀ, ਚਿੜੀਆ ਜਦ ਜ਼ਿਕਰ ਰੂਹ ਕੰਬੀ ਮਰਜਾਨੀ, ਬਾਬਲ ਤੇਰੇ ਫਰਜ਼ਾਂ ਦੀ ਬੜੀ ਲੰਬੀ ਕਹਾਣੀ। ਤਾਰਿਆਂ ਦੀ ਲੋਏ ਉੱਠ ਕੰਮ ਤੇ ਸੀ ਜਾਂਦਾ, ਤਾਰਿਆਂ ਦੀ ਲੋਏ ਉੱਠ ਕੰਮ ਤੇ ਸੀ ਜਾਂਦਾ, ਸੂਰਜ ਦੇ ਢਲਨੇ ਤੇ ਫਿਰ ਘਰ ਪੈਰ ਪਾਉਂਦਾ। ਸਾਡੇ ਸੁੱਖਾਂ ਲਈ ਤੂੰ ਗਾਲੀ ਆਪਣੀ ਜਵਾਨੀ, ਬਾਬਲ ਤੇਰੇ ਫਰਜ਼ਾਂ ਦੀ ਬੜੀ ਲੰਬੀ ਕਹਾਣੀ।
0: ਸ਼ੁਕਰੀਆ
3: ਜੀ।
2: ਵਾਹ।
3: ਕਰਜ਼ੇ ਦੇ ਸਿਰ ਤੇ ਭਾਵੇਂ ਪੰਡ ਸੀ ਭਾਰੀ, ਕਰਜ਼ੇ ਦੇ ਸਿਰ ਤੇ ਭਾਵੇਂ ਪੰਡ ਸੀ ਭਾਰੀ, ਪਰ ਬਾਬਲਾ ਤੂੰ ਕਦੇ ਨਾ ਹਿੰਮਤ ਸੀ ਹਾਰੀ। ਅੱਜ ਫਿਰ ਵਿੱਚ ਚੇਤਿਆਂ ਉਹ ਗਾਥਾ ਆਈ ਪੁਰਾਣੀ, ਬਾਬਲ ਤੇਰੇ ਫਰਜ਼ਾਂ ਦੀ ਬੜੀ ਲੰਬੀ
0: ਕਹਾਣੀ।
3: ਸ਼ੁਕਰੀਆ ਜੀ। ਭਾਵੇਂ ਸੀ ਤੰਗੀ ਰੋਟੀ ਵਧੀਆ ਸੀ ਖਵਾਉਂਦਾ, ਭਾਵੇਂ ਸੀ ਤੰਗੀ ਰੋਟੀ ਵਧੀਆ ਸੀ ਖਵਾਉਂਦਾ, ਦੁੱਧ ਘਿਓ ਮੱਖਣ ਦੀਆਂ ਨਦੀਆਂ ਸੀ ਵਹਾਉਂਦਾ। ਯਾਦ ਕਰ ਉਹ ਵੇਲਾ ਆਇਆ ਰੇਨੂ ਅੱਖੀਆਂ ਚ ਪਾਣੀ, ਬਾਬਲ ਤੇਰੇ ਫਰਜ਼ਾਂ ਦੀ ਬੜੀ ਲੰਬੀ ਕਹਾਣੀ, ਬਾਬਲ ਤੇਰੇ ਫਰਜ਼ਾਂ ਦੀ
0: ਬੜੀ
3: ਲੰਬੀ ਲੰਬੀ ਕਹਾਣੀ। ਸ਼ੁਕਰੀਆ,
2: ਬਹੁਤ ਖੂਬ, ਬਹੁਤ ਖੂਬ ਜੀ। ਇਹ ਸਨ ਰਜਿੰਦਰ ਰੇਨੂ ਜੀ, ਅਤੇ ਹੁਣ ਅਸੀਂ ਲੈ ਕੇ ਆ ਰਹੇ ਹਾਂ ਸਾਡੇ ਬਹੁਤ ਹੀ ਪਿਆਰੇ, ਸਾਡੇ ਗੀਤਕਾਰ ਵੀ ਨੇ, ਲਿਖਾਰੀ ਵੀ ਨੇ, ਜਿਹੜੇ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਵੀ ਨਹੀਂ, ਦਰਸ਼ਨ ਸਿੰਘ ਤਿਉਣਾ ਜੀ।
4: ਬਹੁਤ ਬਹੁਤ ਮਿਹਰਬਾਨੀ ਚੱਠਾ ਜੀ, ਮੈਂ ਇੱਕ ਗੀਤ ਨਾਲ ਆਪਣੀ ਹਾਜ਼ਰੀ ਲਵਾਉਣ ਜਾ ਰਿਹਾ
2: ਜੀ।
4: ਮੈਂ ਦਿਲ ਦੀ ਕਾਪੀ ਤੇ ਤੇਰੇ ਨਾਂ ਦੇ ਅੱਖਰ ਪਾਏ, ਬੜੀ ਪੱਕੀ ਸਿਆਹੀ ਹੈ, ਬੜੀ ਪੱਕੀ ਸਿਆਹੀ ਹੈ, ਬੜੀ ਪੱਕੀ ਸਿਆਹੀ ਹੈ, ਨਾ ਏ ਮਿਟਣੇ ਕਦੇ ਮਿਟਾਏ। ਮੈਂ ਦਿਲ ਦੀ ਕਾਪੀ ਤੇ ਤੇਰੇ ਨਾਂ ਦੇ ਅੱਖਰ ਪਾਏ, ਹਰ ਧੜਕਣ ਇੱਕ ਵਾਰ ਕਾ, ਹਰ ਧੜਕਣ ਇੱਕ ਵਾਰ ਕਾ, ਹਰ ਧੜਕਣ ਇੱਕ ਵਾਰ ਕਾ, ਚਿਰਾਂ ਤੋਂ ਪਿਆ ਸੀ ਖਾਲੀ ਖਾਲੀ, ਲਿਖ ਸਤਰ ਅਵੱਲੀ ਮੈਂ, ਲਿਖ ਸਤਰ ਅਵੱਲੀ ਮੈਂ, ਲਿਖ ਸਤਰ ਅਵੱਲੀ ਮੈਂ, ਚਰਚਾ ਚੌਂਕੂਟੀ ਕਰਵਾ ਲਈ, ਫਿਰ ਥੱਬੇ ਮੇਣਿਆਂ ਦੇ, ਫਿਰ ਥੱਬੇ ਮੇਣਿਆਂ ਦੇ, ਫੜ ਥੱਬੇ ਮੇਣਿਆਂ ਦੇ, ਸੋਹਣਿਆਂ ਪਲ

0: ਆਗੇ ਤਪਸ਼ੇਤਾ। ਇਹ ਤੋਂ ਪਹਿਲਾਂ ਕੇ ਅੰਬਰੀ, ਇਹ ਤੋਂ ਪਹਿਲਾਂ ਕੇ ਅੰਬਰੀ, ਇਹ ਤੋਂ ਪਹਿਲਾਂ ਕੇ ਅੰਬਰੀ ਉੱਡਜੇ ਭੈੜ ਤੇਰੀ ਦਾਰੇਤਾ। ਖੋ ਹੰਸਾਂ ਤੋਂ ਮੋਤੀ, ਖੋ ਹੰਸਾਂ ਤੋਂ ਮੋਤੀ, ਖੋ ਹੰਸਾਂ ਤੋਂ ਮੋਤੀ ਦਰਸ਼ਨਾ ਧਰਤੀ ਉਸ ਵਿਛਾਏ। ਫਿਰ ਦਿਲ ਦੀ, ਦਿਲ ਦੀ ਕਾਪੀ ਤੇ ਤੇਰੇ ਨਾਂ ਦੇ ਅੱਖਰ ਪਾਏ। ਬੜੀ ਪੱਕੀ ਸਿਆਹੀ ਹੈ, ਬੜੀ ਪੱਕੀ ਸਿਆਹੀ ਹੈ, ਬੜੀ ਪੱਕੀ ਸਿਆਹੀ ਹੈ, ਨਾ ਏ ਮਿਟਣੇ ਕਦੇ ਮਿਟਾਏ। ਮੈਂ ਦਿਲ ਦੀ ਕਾਪੀ ਤੇ ਤੇਰੇ ਨਾਂ ਦੇ ਅੱਖਰ ਪਾਏ। ਸ਼ੁਕਰੀਆ ਜੀ, ਸ਼ੁਕਰੀਆ ਜੀ। ਅਤੇ ਮੈਂ ਹੁਣ ਸੱਦਾ ਦੇਣ ਜਾ ਰਿਹਾ ਜੈਪਾਲ ਚੱਠਾ ਜੀ ਨੂੰ ਕਿ ਉਹ ਵੀ ਆਪਣੀ ਕਿਸੇ ਵਧੀਆ ਜੀ ਰਚਨਾ ਨਾਲ ਸਾਰਿਆਂ ਦੇ ਸਾਹਮਣੇ ਪੇਸ਼ ਹੋਣ।
1: ਜੀ ਸ਼ੁਕਰੀਆ ਬਹੁਤ ਬਹੁਤ ਤਿਉਣਾ ਜੀ, ਮੇਰੇ ਕੋਲ ਜਜ਼ਬਾਤ ਹੀ ਹੁੰਦੇ ਨੇ ਜੀ। ਅੱਜ ਮੈਨੂੰ ਇੱਕ ਪੈਗਾਮ ਆਇਆ, ਅੱਜ ਮੈਨੂੰ ਇੱਕ ਪੈਗਾਮ ਆਇਆ, ਉਹਦੀ ਮੁਹੱਬਤ ਦਾ ਸਲਾਮ ਆਇਆ।
2: ਵਾਹ ਕੀ ਬਾਤ ਹੈ ਜੀ।
1: ਜੋ ਕਹਿੰਦਾ ਏ ਮੈਂ ਕਵੀ ਨਹੀਂ ਹਾਂ,
0: ਵਾਹ
1: ਜੋ ਕਹਿੰਦਾ ਏ ਮੈਂ ਕਵੀ ਨਹੀਂ ਹਾਂ, ਪਰ ਤੈਨੂੰ ਕਵਿਤਰੀ ਬਣਾਉਣ ਆਇਆ। ਮੁਹੱਬਤ ਦੀ ਇੱਕ ਕਲਮ ਮੇਰੇ ਹੱਥ ਫੜਾਉਣ ਆਇਆ। ਕਹਿੰਦਾ ਚੱਲ ਲਿਖ ਬੇਬਾਕ ਹੋ ਕੇ, ਕਹਿੰਦਾ ਚੱਲ ਲਿਖ ਬੇਬਾਕ ਹੋ ਕੇ, ਮੈਂ ਤੇਰਾ ਇਰਾਦਾ ਬਣਾਉਣ ਆਇਆ। ਉਲੀਕ ਦੇ ਬ੍ਰਹਮੰਡ ਵਿੱਚ ਆਪਣੇ ਖੁਆਬਾਂ ਨੂੰ, ਉਲੀਕ ਦੇ ਬ੍ਰਹਮੰਡ ਵਿੱਚ ਆਪਣੇ ਖੁਆਬਾਂ ਨੂੰ, ਬਸ ਇਹੀ ਤੈਨੂੰ ਮੈਂ ਸਮਝਾਉਣ ਆਇਆ।
0: ਵਾਹ ਜੀ ਵਾਹ,
1: ਲੋੜ ਪਈ ਤਾਂ ਬਣ ਜਾਵਾਂਗਾ, ਲੋੜ ਪਈ ਤਾਂ ਬਣ ਜਾਵਾਂਗਾ ਤੇਰੇ ਲਈ ਸ਼ਬਦਾਂ ਦਾ ਸਾਗਰ ਵੀ। ਲੋੜ ਪਈ ਤੇ ਬਣ ਜਾਵਾਂਗਾ ਤੇਰੇ ਲਈ ਸ਼ਬਦਾਂ ਦਾ ਸਾਗਰ ਵੀ, ਇਸੇ ਲਈ ਕਲਮ ਤੇਰੇ ਹੱਥ ਫੜਾਉਣ ਆਇਆ। ਸ਼ੁਕਰੀਆ ਸ਼ੁਕਰੀਆ। ਸਾਗਰ ਏ ਤੂੰ ਮੁਹੱਬਤ ਦਾ, ਸਾਗਰ ਏ ਤੂੰ ਮੁਹੱਬਤ ਦਾ, ਕੋਈ ਨਦੀ ਜਾਂ ਨਾਲਾ ਨਹੀਂ, ਮੈਂ ਤੇਰਾ ਅਕਸ਼ ਤੈਨੂੰ ਦਿਖਾਉਣ ਆਇਆ, ਮੈਂ ਤੇਰਾ ਅਕਸ਼ ਤੈਨੂੰ ਦਿਖਾਉਣ ਆਇਆ, ਦੁਆ ਏ ਤੂੰ ਕਿਸੇ ਕਾਮਲ ਫਕੀਰ ਦੀ, ਦੁਆ ਏ ਤੂੰ ਕਿਸੇ ਕਾਮਲ ਫਕੀਰ ਦੀ, ਇਸੇ ਲਈ ਚੱਲ ਕੇ ਤੇਰੇ ਦੁਆਰ ਆਇਆ।
0: ਵਾਹ ਚੱਠਾ ਜੀ ਵਾਹ,
1: ਸ਼ੁਕਰੀਆ ਸ਼ੁਕਰੀਆ। ਅੱਲਾ ਪਾਕ ਦੀ ਬਣਾਈ ਸੋਹਣੀ ਮੂਰਤ ਏ ਤੂੰ, ਅੱਲਾ ਪਾਕ ਦੀ ਬਣਾਈ ਸੋਹਣੀ ਮੂਰਤ ਏ ਤੂੰ, ਤਾਹੀਓ ਤੇ ਤੇਰੇ ਸਾਹਮਲੇ ਜਿਹੇ ਰੰਗ ਦਾ ਪਿਆਰ ਆਇਆ। ਤੇਰੀ ਪਾਕ ਰੂਹ ਨੂੰ ਮੇਰੇ ਦਿਲ ਦਾ ਸਲਾਮ ਆਇਆ। ਸੋਚਾਂ ਵਿੱਚ ਬੈਠੀ ਏ ਉਦੋਂ ਦੀ ਜੇ ਪੌਲ, ਸੋਚਾਂ ਵਿੱਚ ਬੈਠੀ ਏ ਉਦੋਂ ਦੀ ਜੇ ਪੌਲ, ਕਿਉਂ ਨਾ ਕਦੀ ਤੈਨੂੰ ਆਪਣੇ ਆਪ ਦਾ ਖਿਆਲ ਆਇਆ। ਅੱਜ ਬਣ ਕੇ ਇਹ ਫਰਿਸ਼ਤਾ ਤੇਰੇ ਦਰ ਤੇ ਉਹ ਆਪ ਆਇਆ, ਕਿਉਂ ਨਾ ਤੈਨੂੰ ਆਪਣੇ ਆਪ ਦਾ ਖਿਆਲ ਆਇਆ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਹੁਣ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋ ਰਹੇ ਨੇ ਸਾਡੇ ਬਹੁਤ ਪਿਆਰੀ ਸ਼ਖਸੀਅਤ ਜਸਪਾਲ ਸਿੰਘ ਦੇਸਵੀ ਜੀ। ਜੀ
3: ਸ਼ੁਕਰੀਆ ਮੈਮ।
1: ਜੀ ਸ਼ੁਕਰੀਆ, ਤੁਹਾਡਾ ਵੀ ਵੈਲਕਮ।
3: ਮੇਰਾ ਇੱਕ ਹੋਰ ਅੱਜ ਮੈਂ ਕਲਾਮ ਲੈ ਕੇ ਹਾਜ਼ਰ ਹੋ ਰਿਹਾ, ਜਿਹੜਾ ਕਿ ਹੀਰ ਦੀ ਚਿੱਠੀ ਆਪਣੀ ਮਾਂ ਨੂੰ।
1: ਜੀ
2: ਕੀ ਬਾਤ ਜੀ।
3: ਘੁੱਗ ਵਸਦੇ ਨੇ ਖੇੜੇ ਅਮੜੀਏ,

0: ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ ਨੀ,
1: ਵਾਹ
0: ਧੀ ਤੇਰੀ ਸ਼ਿੰਗਾਰ ਬਣੀਏ, ਅੱਜ ਸਹਿਦੇ ਦੇ ਵਿਹੜੇ ਨੀ,
2: ਵਾਹ।
0: ਘੁੱਗ

0: ਕਰਕੇ ਰੱਖ ਦੇ ਮੈਨੂੰ, ਸਦਰਾਂ ਦੇ ਨਾਲ ਤੱਕ ਦੇ ਮੈਨੂੰ, ਪਲਕਾਂ ਉੱਤੇ ਚੁੱਕੀ ਫਿਰਦੇ ਬਾਬਲ ਮੇਰੇ ਸਹੇੜੇ ਨੀ,
1: ਘੁੱਗ
0: ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ ਨੀ, ਘੁੱਗ ਵਸਦੇ ਨੇ ਖੇੜੇ ਅਮੜੀਏ। ਸੈਦੇ ਨੂੰ ਮੇਰਾ ਤਨ ਹੈ ਪਿਆਰਾ, ਸੈਦੇ ਨੂੰ ਮੇਰਾ ਤਨ ਹੈ ਪਿਆਰਾ, ਧੀਦੋ ਪ੍ਰੀਤਾਂ ਦਾ ਵਣਜ਼ਾਰਾ। ਸੈਦੇ ਨੂੰ ਮੇਰਾ ਤਨ ਹੈ ਪਿਆਰਾ, ਧੀਦੋ ਪ੍ਰੀਤਾਂ ਦਾ ਵਣਜ਼ਾਰਾ। ਜਦ ਚਿਤਵਾਂ ਆ ਕੇ ਸੱਜ ਬਹਿੰਦਾ, ਦਿਲ ਮੇਰੇ ਦੇ ਵਿਹੜੇ ਨੀ, ਘੁੱਗ ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ ਨੀ,
2: ਘੁੱਗ
0: ਵਸਦੇ ਨੇ ਖੇੜੇ ਅਮੜੀਏ। ਬੜਾ ਖੁਸ਼ ਹੈ ਸੌਰਾ ਅਹੰਕਾਰੀ, ਬੜਾ ਖੁਸ਼ ਹੈ ਸੌਰਾ ਅਹੰਕਾਰੀ, ਸੈਦੇ ਦੀ ਮਤ ਟਕਿਆ ਮਾਰੀ, ਡਰਦੀ ਸਹਿਮੀ ਸੱਸ ਵਿਚਾਰੀ, ਮੁੜ ਮੁੜ ਬੂਹੇ ਭੇੜੇ ਨੀ, ਘੁੱਗ ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ ਨੀ,
2: ਘੁੱਗ
0: ਵਸਦੇ ਨੇ ਖੇੜੇ ਅਮੜੀਏ। ਪਲੰਘ ਨਿਵਾਰੀ ਮੂਲ ਨਾ ਪਾਵੇ, ਪਲੰਘ ਨਿਵਾਰੀ ਮੂਲ ਨਾ ਪਾਵੇ, ਦਮ ਦਮ ਰਾਂਝਣ ਚੇਤੇ ਆਵੇ, ਤੇਰੀ ਧੀ ਬਾਬਲ ਦੀ ਪੱਗ ਬਚਾਵੇ, ਤੇਰੀ ਧੀ ਬਾਬਲ ਦੀ ਪੱਗ ਬਚਾਵੇ, ਕਿਤੇ ਪੈ ਨਾ ਜਾਣ ਬਖੇੜੇ ਨੀ, ਘੁੱਗ ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ ਨੀ, ਘੁੱਗ ਵਸਦੇ ਨੇ ਖੇੜੇ ਅਮੜੀਏ। ਮੈਂ ਖੇੜਿਆਂ ਘਰ ਲੱਭਦੀ ਰਾਂਝਾ, ਧੀਦੋ ਰਾਂਝਾ ਸਭ ਦਾ ਸਾਂਝਾ, ਮੈਂ ਖੇੜਿਆਂ ਘਰ ਲੱਭਦੀ ਰਾਂਝਾ, ਜੱਗ ਕੀ ਜਾਣੇ ਅਕਲੋਂ ਵਾਂਝਾ, ਧੀਦੋ ਰਾਂਝਾ ਸਭ ਦਾ ਸਾਂਝਾ, ਵਸਦਾ ਸਭ ਦੇ ਵਿਹੜੇ ਦੀ, ਘੁੱਗ ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ ਦੀ, ਘੁੱਗ ਵਸਦੇ ਨੇ ਖੇੜੇ ਅਮੜੀਏ। ਮੈਂ ਹੀ ਕਿਤੇ ਖੇੜਾ ਮੰਗਿਆ ਹੋਣਾ, ਮੈਂ ਹੀ ਕਿਤੇ ਖੇੜਾ ਮੰਗਿਆ ਹੋਣਾ, ਕਾਮਨਾ ਵਸ ਮਨ ਰੰਗਿਆ ਹੋਣਾ, ਮੈਂ ਹੀ ਕਿਤੇ ਖੇੜਾ ਮੰਗਿਆ ਹੋਣਾ, ਕਾਮਨਾ ਵਸ ਮਨ ਰੰਗਿਆ ਹੋਣਾ, ਅਗਲੇ ਜਨਮ ਵੀ ਆਉਣਾ ਪੈਸੀ, ਜੇ ਨਾ ਕਰਜ ਨਿਬੇੜੇ ਨੀ, ਘੁੱਗ ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ ਨੀ, ਘੁੱਗ ਵਸਦੇ ਨੇ ਖੇੜੇ ਅਮੜੀਏ, ਘੁੱਗ ਵਸਦੇ ਨੇ ਖੇੜੇ,
2: ਘੁੱਗ
0: ਵਸਦੇ
2: ਨੇ।
1: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ, ਬਹੁਤ ਖੂਬ, ਬਹੁਤ ਸੋਹਣਾ ਰੰਗ ਬੰਨਿਆ। ਅੱਗੇ ਆ ਰਹੇ ਨੇ ਜੀ ਡਾਕਟਰ ਰਜਿੰਦਰ ਰੇਨੂ ਜੀ ਆਪਣੀ ਅਗਲੀ ਰਚਨਾ ਦੇ ਨਾਲ।
3: ਸ਼ੁਕਰੀਆ ਮੈਮ
1: ਜੀ।
3: ਮੇਰੀ ਇੱਕ ਨਜ਼ਮ ਹੈ ਮੱਥੇ ਦੀਆਂ ਲੀਕਾਂ। ਅਰਸੇ ਬਾਅਦ ਮੱਥੇ ਦੀਆਂ ਲੀਕਾਂ ਬਦਲੀਆਂ, ਅਰਸੇ ਬਾਅਦ ਮੱਥੇ ਦੀਆਂ ਲੀਕਾਂ ਬਦਲੀਆਂ, ਉਸਦੇ ਮੁਬਾਰਕ ਕਦਮਾਂ ਨਾਲ ਚਿਹਰੇ ਤੇ ਰੰਗਤ ਆਈ, ਦਿਲ ਦਾ ਵਿਹੜਾ ਮਹਿਕਿਆ, ਪਲਕਾਂ ਉਹਦੀ ਰਾਹਾਂ ਚ ਆਪ ਮੁਹਾਰੇ ਵਿੱਚ ਗਈਆਂ, ਰੁੱਖਾਂ ਨੇ ਖੁਸ਼ ਹੋ ਫੁੱਲ ਕਲੀਆਂ ਬਰਸਾਈਆਂ, ਕਦਮ ਚੁੰਮੇ ਖਤਮ ਹੋਈਆਂ ਉਦਾਸੀਆਂ, ਬਹਾਰਾਂ ਮੁੜ ਆਈਆਂ, ਮਨ ਦਾ ਪੰਛੀ ਖੁਸ਼ੀ ਚ ਝੂਮਿਆ, ਹੰਝੂ ਸੁੱਕੇ, ਅੱਖੀਆਂ ਦੀ ਚਮਕ ਪਰਤੀ, ਸੁਰਖ ਲਬਾਂ ਨੂੰ ਮੁੜ ਮੁਸਕਰਾਣਾ ਆ ਗਿਆ, ਮੁੱਖ ਦੀ ਲਾਲੀ ਵੇਖ ਗੁਲਾਬ ਸ਼ਰਮਾਉਣ ਲੱਗੇ, ਮੁੱਖ ਦੀ ਲਾਲੀ ਵੇਖ
2: ਗੁਲਾਬ
3: ਸ਼ਰਮਾਉਣ ਲੱਗੇ,
1: ਕੀ ਬਾਤ ਹੈ,
3: ਝਾਂਜਰ ਛਣਕੀ, ਦਿਲ ਮਦਮਸਤ ਹੋ ਗਾਉਣ ਲੱਗਾ, ਜ਼ੁਲਫਾਂ ਉੱਡ ਕੇ ਘਟਾਵਾਂ ਚ ਬਦਲ ਗਈਆਂ, ਸਿਜਦੇ ਚ ਸਿਰ ਚੁੱਕਿਆ, ਉਡੀਕਾਂ ਮੁੱਕੀਆਂ।
1: ਵਾਹ, ਕੀ ਬਾਤ ਹੈ, ਵਾਹ ਵਾਹ

0: ਮੁਹੱਬਤਾਂ ਦੀ ਉਹ ਤੋਂ ਬੜਾ ਮਹਿੰਗੀਆਂ ਨੇ ਗੱਲਾਂ ਵਿਹਾਣੀਆਂ, ਉਹ ਤੋਂ ਬੜਾ ਮਹਿੰਗੀਆਂ ਨੇ ਗੱਲਾਂ।
1: ਮਿਹਰਬਾਨੀ,
0: ਸ਼ੁਕਰੀਆ, ਸ਼ੁਕਰੀਆ। ਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੈਪਾਲ ਜੀ ਨੂੰ ਵੀ ਉਹ ਵੀ ਕੋਈ ਆਪਣੀ ਪਿਆਰੀ ਜੀ ਰਚਨਾ ਨਾਲ ਸਾਡੇ ਰੂਬਰੂ ਹੋਣ।
1: ਜੀ ਸ਼ੁਕਰੀਆ ਬਹੁਤ ਬਹੁਤ। ਇਸ਼ਕ ਅਗਰ ਗੁਨਾਹ ਹੈ ਤਾਂ ਗੁਨਾਹ ਕਬੂਲ ਹੈ ਮੈਨੂੰ। ਇਸ਼ਕ ਅਗਰ ਗੁਨਾਹ ਹੈ ਤਾਂ ਗੁਨਾਹ ਕਬੂਲ ਹੈ ਮੈਨੂੰ, ਬੇਸ਼ੱਕ ਬਹੁਤ ਦੂਰ ਹੈ ਤੂੰ ਫਿਰ ਵੀ ਸਿਜਦੇ ਵਿੱਚ ਦੇਖਦੀ ਹਾਂ ਤੈਨੂੰ। ਲੱਖ ਤਾਨੇ ਮਾਰੇ ਦੁਨੀਆ, ਲੱਖ ਤਾਨੇ ਮਾਰੇ ਦੁਨੀਆ, ਇਸ਼ਕ ਦੀ ਹਰ ਜ਼ਾਤ ਮਨਜ਼ੂਰ ਹੈ ਮੈਨੂੰ। ਜਨਮਾਂ ਜਨਮਾਂ ਤੋਂ ਪਿਆਸੀ ਹੈ, ਜਨਮਾਂ ਜਨਮਾਂ ਤੋਂ ਪਿਆਸੀ ਹੈ ਇਹ ਰੂਹ ਮੇਰੀ, ਇਸੇ ਲਈ ਹਰ ਜਾਮ ਇਸ਼ਕ ਮਨਜ਼ੂਰ ਹੈ ਮੈਨੂੰ। ਵਸਦਾ ਏ ਮੇਰੇ ਖਿਆਲਾਂ ਵਿੱਚ ਤੂੰ ਇਸ ਕਦਰ, ਵਸਦਾ ਏ ਮੇਰੇ ਖਿਆਲਾਂ ਵਿੱਚ ਤੂੰ ਇਸ ਕਦਰ, ਇਸੇ ਲਈ ਤੇਰੀ ਦੂਰੀ ਵੀ ਮਨਜ਼ੂਰ ਹੈ ਮੈਨੂੰ। ਦੁਨੀਆਂ ਦੀ ਹਰ ਸਜ਼ਾ ਇਕਬਾਲ ਕਰਦੀ ਹਾਂ, ਦੁਨੀਆਂ ਦੀ ਹਰ ਸਜ਼ਾ ਇਕਬਾਲ ਕਰਦੀ ਹਾਂ, ਕਿਉਂਕਿ ਤੇਰੇ ਇਸ਼ਕ ਦਾ ਸਰੂਰ ਮਨਜ਼ੂਰ ਹੈ ਮੈਨੂੰ। ਤੇਰੀ ਬੇਰੁਖੀ ਬੇਸ਼ੱਕ ਤੜਫਾ ਜਾਂਦੀ ਏ ਮੈਨੂੰ, ਤੇਰੀ ਬੇਰੁਖੀ ਬੇਸ਼ੱਕ ਤੜਫਾ ਜਾਂਦੀ ਏ ਮੈਨੂੰ, ਫਿਰ ਵੀ ਤੇਰੀ ਹਰ ਅਦਾ ਮਨਜ਼ੂਰ ਹੈ ਮੈਨੂੰ। ਮੇਰਾ ਧਰਮ ਕੀ ਏ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇਰਾ ਮੇਰਾ ਧਰਮ ਕੀ ਏ, ਮੇਰਾ ਕਰਮ ਕੀ ਏ, ਨਹੀਂ

90। ਤੁਸੀਂ ਟਿਊਨਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। ਆਓ ਰੰਗ ਮਾਣਦੇ ਹਾਂ ਇੱਕ ਖੂਬਸੂਰਤ ਲੋਕ ਗੀਤ ਦਾ ਢੋਲ ਮਾਹੀ, ਆਵਾਜ਼ਾਂ ਹੰਸ ਰਾਜ ਹੰਸ ਅਤੇ ਸਾਥੀਆਂ ਦੀਆਂ।

ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਲਾਈਵ ਸਟ੍ਰੀਮ ਜਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਰਾਤ ਦੇ 9:15 ਹੋ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ, ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤੀ ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਰਾਤ ਦੇ 10 ਵੱਜ ਚੁੱਕੇ ਨੇ। ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ 'ਤੇ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਨੂੰ ਮੌਕਿਆਂ, ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿੱਚ ਬਦਲ ਦਿੱਤਾ ਹੈ। ਅਤੇ ਉੱਧਰ ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਬਰਾਕ ਨੂੰ ਵਧਾਈ ਦਿੱਤੀ ਹੈ। ਸੀਬੀਆਈ ਵੱਲੋਂ IDFC ਫਸਟ ਬੈਂਕ ਅਤੇ AU ਫਾਈਨਾਂਸ ਧੋਖਾਧੜੀ ਮਾਮਲੇ ਦੇ ਸੰਬੰਧ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ ਵਿੱਚ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ ਵਿੱਚ ਹਿੱਸਾ ਲਿਆ। ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਵੀ ਵੱਖ ਵੱਖ ਥਾਵਾਂ 'ਤੇ ਸਾਈਕਲ ਰੈਲੀਆਂ ਕਰਾਈਆਂ ਗਈਆਂ ਅਤੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ 8 ਜੂਨ ਨੂੰ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਅਤੇ ਫੁੱਟਬਾਲ 'ਚ ਭਾਰਤ ਵੱਲੋਂ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ 'ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਖੇਡਾਂ ਬਾਰੇ ਮੰਤਰੀ ਨੇ ਵਧਾਈ ਦਿੱਤੀ ਹੈ। ਅਤੇ ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿੱਚ ਉਲਾਨ ਬਤਾਰ ਓਪਨ ਵਿੱਚ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿੱਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਇਹ ਸਨ ਸੁਰਖੀਆਂ। FM ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਪਿਆਰੇ ਦੋਸਤੋ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਖਾਤਾ ਰਾਹੀਂ ਅਤੇ ਵਟਸਐਪ ਮੈਸੇਜ ਭੇਜ ਕੇ। ਵਟਸਐਪ ਮੈਸੇਜ ਭੇਜਣ ਲਈ ਸਾਡਾ ਫੋਨ ਨੰਬਰ ਹੈ 94650 0268। ਜੀ ਹਾਂ, ਇਸ ਨੰਬਰ 'ਤੇ ਤੁਸੀਂ ਆਪਣਾ ਮੈਸੇਜ ਸਾਨੂੰ ਭੇਜੋ, ਸੁਨੇਹਾ ਸਾਨੂੰ ਭੇਜੋ, ਅਸੀਂ ਤੁਹਾਡੇ ਸੁਨੇਹੇ ਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਖਤ ਵੀ ਤੁਸੀਂ ਸਾਨੂੰ ਪਾ ਸਕਦੇ ਹੋ। ਖਤਾਂ ਦਾ ਸਿਲਸਿਲਾ ਸਾਡੇ ਕੋਲ ਪਹੁੰਚ ਚੁੱਕਿਆ ਹੈ, ਖਤ ਸਾਡੇ ਦੋਸਤਾਂ ਨੇ ਪਾਏ ਨੇ ਅਤੇ ਫਿਰ ਨਾਲ ਨਾਲ ਫਰਮਾਇਸ਼ ਵੀ ਕੀਤੀ ਹੈ। ਪਿੰਡ ਚੱਪੜ ਜ਼ਿਲ੍ਹਾ ਪਟਿਆਲਾ ਤੋਂ ਖਤ

ਪਾਉਣ ਵਾਲੇ ਨੇ ਪ੍ਰੀਤੀ, ਸ਼ੈਲਜਾ, ਵਿਜੇ ਲਕਸ਼ਮੀ, ਫਿਰੋਜ਼ਪੁਰ ਤੋਂ ਗੁਰਪ੍ਰੀਤ, ਮਨਪ੍ਰੀਤ ਅਤੇ ਸੁਖਪ੍ਰੀਤ, ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਧਮਾਨ, ਬਲਜਿੰਦਰ ਕੌਰ, ਰਵਨੀਤ ਅਤੇ ਨਿਸ਼ੂ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਹਿਨਾਂਸ਼ਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਅਤੇ ਉਹਨਾਂ ਦਾ ਪੂਰਾ ਪਰਿਵਾਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਸਾਰਾ ਪਰਿਵਾਰ ਖੱਤ ਪਾ ਰਿਹਾ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ ਅਤੇ ਪੂਰਾ ਜੈਨ ਪਰਿਵਾਰ, ਪਿੰਡ ਸਿਉਣਾ ਤੋਂ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਅਤੇ ਪੂਰਾ ਪਰਿਵਾਰ, ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਨੇ ਖੱਤ ਸਾਨੂੰ ਪਾਇਆ ਏ। ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਖੱਤ ਪਾਉਣ ਵਾਲੇ ਨੇ ਹਰਜਿੰਦਰ ਕੌਰ, ਹਰਦੀਪ ਕੌਰ, ਰਮਨ, ਜਸ਼ਨ, ਜੋਤ ਅਤੇ ਉਹਨਾਂ ਦਾ ਪੂਰਾ ਪਰਿਵਾਰ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਖੱਤ ਪਾਇਆ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਅਤੇ ਕੁਲਵੰਤ ਸਿੰਘ ਗਿੱਲ। ਖੱਤਾਂ ਦੇ ਨਾਲ ਨਾਲ ਵਟਸਐਪ 'ਤੇ ਜਿਹੜੇ ਸਾਨੂੰ ਮੈਸੇਜ ਆਏ ਨੇ, ਮਸਤਾਨਪੁਰਾ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਭਗਤ, ਸੁਲੋਚਨਾ ਭਗਤ, ਡਾਕਟਰ ਆਮਿਰ ਅੰਸਾਰੀ ਅਤੇ ਉਹਨਾਂ ਦਾ ਪੂਰਾ ਪਰਿਵਾਰ, ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਅਤੇ ਪੂਰਾ ਨਾਰੰਗ ਪਰਿਵਾਰ, ਗੋਲਡਨ ਸਿਟੀ ਸਰਹੰਦ ਤੋਂ ਕੁਲਦੀਪ ਸਿੰਘ, ਗੁਰਮੀਤ ਕੌਰ, ਬਰਕੋਮਲ ਸਿੰਘ, ਅਮਨਦੀਪ ਕੌਰ ਅਤੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਖੱਤ ਸਾਨੂੰ ਪਾ ਰਿਹਾ ਹੈ। ਹਰਿਆਣੇ ਤੋਂ ਖੱਤ ਇੱਕ ਮੈਸੇਜ ਸਾਨੂੰ ਆਇਆ, ਬਿੱਲੂ ਸਿੰਘ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਜੋਗਿੰਦਰ ਕੁਮਾਰ, ਨਰਿੰਦਰ ਕੁਮਾਰ ਅਤੇ ਪੂਰਾ ਉਹਨਾਂ ਦਾ ਪਰਿਵਾਰ ਹੈ। ਬਿਹਾਰੀ ਕਲੋਨੀ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ, ਚੇਤਨਿਆ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਅਤੇ ਉਹਨਾਂ ਦਾ ਪੂਰਾ ਪਰਿਵਾਰ, ਸਿਧਾਰਥ ਨਗਰ ਦਰਿਆਪੁਰ ਤੋਂ ਗਜਾਨੰਦ ਜੇਲੇ, ਨਵਦੀਪ ਜੇਲੇ, ਸੈਰੀ, ਆਦਿੱਤਿਆ ਅਤੇ ਅਰੁਣਾ ਦਾਮੋਦਰ, ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਹੰਸ, ਅਮਰਜੀਤ ਕੌਰ, ਮਨੀ, ਸਨੀ, ਡਿੰਪੀ, ਜਸਨੂਰ, ਅਗਮਵੀਰ, ਅਮਨਦੀਪ ਕੌਰ ਹੰਸ, ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ ਦਿਸ਼ਾਨੀ ਅਤੇ ਨਿਮਤ ਆਹੂਜਾ, ਜਗਰਾਓਂ ਪਿੰਡ ਸਲੇਮਪੁਰਾ ਤੋਂ ਮੈਸੇਜ ਭੇਜਿਆ ਸਾਨੂੰ ਨਵਦੀਪ ਕੌਰ ਨੇ। ਆਓ ਇਹਨਾਂ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸੁਰਿੰਦਰ ਕੌਰ ਦਾ ਗਾਇਆ ਹੋਇਆ ਇਹ ਖੂਬਸੂਰਤ ਗੀਤ।

ਪ੍ਰੋਗਰਾਮ ਚੱਲਿਆ ਪੰਜਾਬੀ ਤੜਕਾ, ਤੁਹਾਡੇ ਨਾਲ ਹੈ ਅਰਪਿੰਦਰ। ਜੀਆਂ ਦੋਸਤੋ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਨੂੰ ਖਤ ਜਾਂ ਵਟਸਐਪ 'ਤੇ ਸੁਨੇਹਾ ਭੇਜ ਕੇ, ਵਟਸਐਪ 'ਤੇ ਸੁਨੇਹਾ ਭੇਜਣ ਲਈ ਸਾਡਾ ਨੰਬਰ ਹੈ 94650 0268। ਖਤ ਸਾਨੂੰ ਆਇਆ ਸਬਜ਼ੀ ਮੰਡੀ ਸਮਾਣਾ ਤੋਂ। ਲਿਖਣ ਵਾਲੇ ਨੇ ਸ਼ਸ਼ੀਪਾਲ ਕਟਾਰੀਆ, ਮਨੀਸ਼, ਭਵੀ, ਨੇਹਾ, ਰੇਨੂ, ਸਰੋਜ, ਗੀਤਾ, ਸੋਨੀਆ ਅਤੇ ਪੂਰਾ ਕਟਾਰੀਆ ਪਰਿਵਾਰ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਹੋਣਾਂ ਦਾ। ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਿਨ ਠਾਕੁਰ, ਸੁਮਨ, ਮਿਥਿਲੇਸ਼, ਤਾਰਨੀ, ਸੂਰਜ, ਜੋਤੀ, ਬਾਬੂ, ਰਿਆਂਸ਼ ਠਾਕੁਰ। ਅਮਰਗੜ੍ਹ ਤਹਿਸੀਲ ਸਾਂਦਲ ਸ਼ਹਿਰ ਤੋਂ ਲਿਖਣ ਵਾਲੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ ਪੂਰਾ ਮਾਨ ਪਰਿਵਾਰ। ਸਮਾਣੇ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਪਿੰਡ ਬਲਦ ਖੁਰਦ ਨੇੜੇ ਭਵਾਨੀਗੜ੍ਹ ਸੰਗਰੂਰ ਤੋਂ ਲਿਖਣ ਵਾਲੇ ਨੇ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ, ਪ੍ਰਿਅੰਕਾ ਗਰਗ ਅਤੇ ਪੂਰਾ ਗਰਗ ਪਰਿਵਾਰ। ਹਰਿਆਣਾ ਕਰਨਾਲ ਤੋਂ ਲਿਖਣ ਵਾਲੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਪੂਰਾ ਉਹਨਾਂ ਦਾ ਪਰਿਵਾਰ। ਇਸ ਤਰੀਕੇ ਨਾਲ ਸਾਡੇ ਕੋਲ ਜਿਹੜੇ ਵਟਸਐਪ 'ਤੇ ਸੁਨੇਹੇ ਆਏ ਨੇ, ਉਹਨਾਂ ਦੇ ਵਿੱਚੋਂ ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ ਨੰਬਰਦਾਰ, ਚੌਧਰੀ ਅਲੀ, ਸ਼ੇਰ ਅਹਿਮਦ, ਬਿਲਾਲ, ਉਸਮਾਨ, ਤਕੀਰ, ਸ਼ਾਨ, ਹਸਨ, ਤਨਵੀਰ ਅਤੇ ਏ ਐੱਸ ਸੱਗੂ। ਉੱਤਰ ਪ੍ਰਦੇਸ਼ ਤੋਂ ਨਬੀ ਹਸਨ ਅਬਾਸੀ, ਸੁਹੇਲ, ਨਵੇਦ, ਅਨਮ ਅਤੇ ਪੂਰਾ ਉਹਨਾਂ ਦਾ ਪਰਿਵਾਰ। ਰੇਲਵੇ ਕਾਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਪਿੰਡ ਖਰਾਜਪੁਰਾ ਤੋਂ ਲਿਖਣ ਵਾਲੇ ਨੇ ਹਰਜੀਤ, ਸਰਵਣ ਸਿੰਘ, ਮਨਜੀਤ ਕੌਰ, ਭਜਨ ਸਿੰਘ, ਸੁਰਜੀਤ ਕੌਰ, ਅਨਮੋਲ ਸਿੰਘ ਅਤੇ ਪ੍ਰਵੀਨ ਕੌਰ। ਝਾਰਖੰਡ ਤੋਂ ਮੁਹੰਮਦ ਯਾਸੀਨ, ਸਾਇਮਾ, ਨਵਾਜ਼, ਹਸਨ ਨਵਾਜ਼, ਬਾਬੂ ਨਵਾਜ਼, ਬੇਬੀ ਚਾਹਤ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਸੋਨੂ ਭਾਟੀਆ ਅਤੇ ਪੱਪੀ ਭਾਟੀਆ ਅਤੇ ਪੂਰਾ ਭਾਟੀਆ ਪਰਿਵਾਰ। ਝਾਰਖੰਡ ਤੋਂ ਐੱਸ ਐੱਮ ਜਾਵੇਦ ਅਤੇ ਪੂਰਾ ਉਹਨਾਂ ਦਾ ਪਰਿਵਾਰ। ਪਿੰਡ ਚੌਧਰੀ ਵਾਸ ਹਰਿਆਣਾ ਤੋਂ ਮਾਂਗੇ ਰਾਮ, ਰਿਤੂ ਸਿੰਘ, ਹਿਮਾਨੀ, ਸ਼ੁਭਮ, ਜਸ਼ ਕੁਮਾਰ ਅਤੇ ਉਹਨਾਂ ਦਾ ਪੂਰਾ ਪਰਿਵਾਰ। ਨਮਨਤਮਾਨ ਲਕਸ਼ਤਮਾਨ ਪਿੰਡ ਲੰਗ ਪਟਿਆਲੇ ਤੋਂ ਮੈਸੇਜ ਸਾਨੂੰ ਭੇਜ ਰਹੇ ਨੇ। ਮੈਸੇਜ ਆਇਆ ਸਾਨੂੰ ਪਿੰਡ ਐਤੀਆਣਾ ਨੇੜੇ ਰਾਏਕੋਟ ਸੁਧਾਰ ਤੋਂ ਮਨਜੀਤ ਸਿੰਘ ਖੰਗੂੜਾ, ਜਸਪਿੰਦਰ ਸਿੰਘ ਖੰਗੂੜਾ ਅਤੇ ਸਤਿੰਦਰ ਸਿੰਘ ਖੰਗੂੜਾ ਹੋਣਾ ਦਾ। ਆਓ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ। ਦਿਲਸ਼ਾਦ ਅਖਤਰ ਅਤੇ ਸਾਥੀਆਂ ਨੂੰ, ਗੀਤ ਦੇ ਬੋਲ ਨੇ ਜਰਨੈਲ ਕਮਾਨ ਦੇ, ਸੰਗੀਤ ਸੁਰਿੰਦਰ ਬਚਨ ਦਾ ਹੈ।

ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ, ਅਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਖੱਤ ਸਾਨੂੰ ਆਇਆ ਭੁਪਿੰਦਰ ਕੌਰ ਸੈਣੀ, ਦਰਸ਼ਨ ਸਿੰਘ ਸੈਣੀ ਵੱਡੀਆਂ ਜਾਲਾਂ ਤੋਂ, ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਕਾ, ਹਾਰਦਿਕ ਅਤੇ ਵੰਸ਼ ਬੱਤਾ ਉਹਨਾਂ ਦਾ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ, ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ ਉਹਨਾਂ ਨੇ ਖੱਤ ਸਾਨੂੰ ਪਾਇਆ। ਪਿੰਡ ਲੋਹਗੜ ਠਾਕਰਾਂ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ, ਗੁਰਲਾਲ, ਅਵੀਰਾਜ, ਗੁਰਮਾਨ ਅਤੇ ਗੁਰਨੂਰ ਸਿੰਘ ਉਹਨਾਂ ਦਾ ਖੱਤ ਸਾਨੂੰ ਆਇਆ। ਬਕਸਰ ਬਿਹਾਰ ਤੋਂ ਖੱਤ ਪਾਉਣ ਵਾਲੇ ਨੇ ਸ਼ਰਾਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ, ਡੁਵਰਾਮ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ, ਦਾਨਿਸ਼ ਅੰਸਾਰੀ ਅਤੇ ਪੂਰਾ ਪਰਿਵਾਰ। ਸਾਰੀਮਪੁਰ ਬਕਸਰ ਤੋਂ ਆਰ ਐੱਸ ਡੀ ਅੰਸਾਰੀ ਅਤੇ ਖਾਤੂਨ ਅੰਸਾਰੀ। ਜੇਲ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ, ਦੀਆ ਭਾਰਤੀ ਅਤੇ ਉਹਨਾਂ ਦਾ ਪੂਰਾ ਪਰਿਵਾਰ। ਮੈਸਗੇਟ ਨਾਭਾ ਤੋਂ ਖੱਤ ਪਾਉਣ ਵਾਲੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਮਸੀਤਾਂ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਅਤੇ ਉਹਨਾਂ ਦਾ ਪੂਰਾ ਪਰਿਵਾਰ। ਵਟਸਐਪ 'ਤੇ ਮੈਸੇਜ ਸਾਨੂੰ ਭੇਜਿਆ ਭੇਜਣ ਵਾਲੇ ਸੱਜਣ ਨੇ, ਚੱਕ ਲਾਲੇਕਾ ਬਿਲਾਵਲਪੁਰ ਤੋਂ ਚੌਧਰੀ ਜ਼ੁਲਫੀਕਾਰ ਅਲੀ, ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜੀ ਪਰਲ ਅਤੇ ਵਿਲਿਸ ਡੈਕੈਸਟਰੋ, ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਅੰਕਾ, ਗੁਰਕੀਰਤ, ਸਿਮਰਤ, ਗੁਰਸ਼ਬਦ ਰਾਹੁਲ। ਉੱਤਮ ਨਗਰ ਦਿੱਲੀ ਤੋਂ ਬੋਧਰਾਜ, ਕਮਲਾ ਰਾਣੀ, ਗੀਤਿਕਾ, ਭਾਨੂ ਪ੍ਰਕਾਸ਼। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ ਅਤੇ ਉਹਨਾਂ ਦਾ ਪੂਰਾ ਪਰਿਵਾਰ। ਵੜੈਂਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਅਤੇ ਕੱਚਾ ਪਟਿਆਲਾ ਤੋਂ ਮੈਸੇਜ ਭੇਜਣ ਵਾਲੇ ਨੇ ਮੋਨਾ, ਦਿਵਿਆ, ਸ਼ਿਵ, ਜੋਗਿਤਾ, ਰਿਸ਼ਵ, ਪ੍ਰਾਚੀ, ਕਮਲ, ਰਾਧਿਕਾ, ਅੰਜਲੀ, ਅੰਕੁਸ਼, ਅਨੁਜ, ਕੁਨਾਲ ਅਤੇ ਅਨੁਰਾਗ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੰਘ ਸਿੱਧੂ, ਦਤਰੇਂਗੀ ਭੱਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ, ਨੋਖੇਲਾਲ ਵਰਮਾ ਅਤੇ ਪੂਰਾ ਵਰਮਾ ਪਰਿਵਾਰ। ਆਓ ਇਹਨਾਂ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇੱਕ ਦੋ ਗਾਣਾ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਦਾ ਗਾਇਆ ਹੋਇਆ।

ਖਤ ਸਾਨੂੰ ਪਾਇਆ ਹੈ ਮਹਾਰਾਸ਼ਟਰ ਅਮਰਾਵਤੀ ਤੋਂ ਲਿਖਣ ਵਾਲੇ ਨੇ ਦਲੀਪ ਰਾਮੇਕਰ, ਹਰਸ਼ਾ ਅਕਸ਼ੇ ਅਤੇ ਰੁਦਰਾ ਰਾਮੇਕਰ ਅਤੇ ਪੂਰਾ ਰਾਮੇਕਰ ਪਰਿਵਾਰ।

ਜਵਾਹਰ ਨਗਰ ਦੁਰਗਾ ਤੋਂ ਆਰਸੀ ਕਾਂਬੜੇ, ਕਰੁਣਾ ਮੀਨਾ ਅਤੇ ਵਿਪੁਲ ਕਾਂਬੜੇ, ਮੇਰਠ ਕੈਂਟ ਤੋਂ ਲਿਖਣ ਵਾਲੇ ਨੇ ਕਵਿਤਾ ਦਿਗਦਰਸ਼ਨ ਗੌੜ, ਫਕੀਰ ਸਿੰਘ ਸੋਮਾ, ਸ਼ੈਂਟੀ ਤੇਜਾ ਸਿੰਘ ਪਿੰਡ ਬਾਗੜੀਆਂ ਤੋਂ ਮੈਸੇਜ ਸਾਨੂੰ ਭੇਜ ਰਹੇ ਨੇ। ਵਰਲੀ ਮੁੰਬਈ ਤੋਂ ਮੈਸੇਜ ਸਾਨੂੰ ਭੇਜਿਆ ਨਵਾਬ ਖਾਂ, ਇਸ਼ਰਤ ਜਹਾਂ, ਮਾਸਟਰ ਅਜ਼ਹਰ ਖਾਂ, ਅਜ਼ੀਮ ਖਾਂ ਅਤੇ ਪੂਰਾ ਖਾਨ ਪਰਿਵਾਰ। ਕਾਪਸਿਹੜਾ ਬਾਰਡਰ ਨਵੀਂ ਦਿੱਲੀ ਤੋਂ ਬਿਟੀਆ ਆਮਿਨਾ, ਨਸ਼ਰੀਨ, ਆਸਿਮਾ, ਪਰਵੀਨ, ਅਹਿਮਦ ਭਾਈ, ਸੋ ਇਹਨਾਂ ਨੇ ਖਤ ਸਾਨੂੰ ਪਾਇਆ। ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸ਼ਰਾਰ ਅਤੇ ਨਰਗਿਸ ਖਾਤੂਨ ਉਹਨਾਂ ਨੇ ਮੈਸੇਜ ਸਾਨੂੰ ਭੇਜਿਆ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰਾਜ ਜਹਾਂ, ਆਜ਼ਾਦ ਨਕਸਰ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ।

ਮੈਸੇਜ ਸਾਨੂੰ ਭੇਜ ਰਹੇ ਨੇ। ਆਓ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ। ਨਰਿੰਦਰ ਕੁਗਵੈਣਵੀ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਇੱਕ ਲੋਕ ਗਾਥਾ।

ਇਹ ਗਾਥਾ ਪੂਰਨ ਭਗਤ ਤੁਸੀਂ ਨਰਿੰਦਰ ਗੁਆਣਵੀ ਅਤੇ ਸਾਥੀਆਂ ਦੀ ਗਾਈ ਹੋਈ। ਇਸ ਦੇ ਨਾਲ ਹੀ ਅੱਜ ਦਾ ਪੰਜਾਬੀ ਤੜਕਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ ਤੁਹਾਡੇ ਦੋਸਤ ਅਰਪਿੰਦਰ ਖਹਿਰਾ ਨੂੰ ਅਤੇ ਜਿਨ੍ਹਾਂ ਸੱਜਣਾਂ ਨੇ ਸਾਨੂੰ ਖਤ ਪਾਏ ਨੇ ਜਾਂ ਵਟਸਐਪ 'ਤੇ ਸੁਨੇਹੇ ਭੇਜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਡਾ ਨੰਬਰ ਹੈ 9465006268 'ਤੇ। ਤਦ ਤੱਕ ਲਈ ਅੱਜ ਦਾ ਇਹ ਪ੍ਰੋਗਰਾਮ ਪੰਜਾਬੀ ਤੜਕਾ ਹੁਣ ਖਤਮ ਕਰਨ ਦੀ ਦਿਓ ਆਗੇ ਆਪਣੇ ਦੋਸਤ ਰੁਪਿੰਦਰ ਖਹਿਰਾ ਨੂੰ।

0: ਚਿਹਰਿਆਂ ਬਾਰੇ ਪਤਾ ਨਾ ਲੱਗਦਾ, ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ, ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ। ਕਿੱਥੋਂ ਸੀ ਇਹ ਢੰਗ ਆਉਣਾ, ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ। ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ। ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 10:30 ਵੱਜ ਚੁੱਕੇ ਨੇ। ਪੇਸ਼ ਕਰ ਰਹੇ ਪ੍ਰੋਗਰਾਮ ਰਜਨੀ ਗੰਧਾ, ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ। ਪੁਰਾਣੀਆਂ ਹਿੰਦੀ ਫਿਲਮੀ ਗੀਤਾਂ ਨਾਲ ਸਜਾ ਇਹ ਪ੍ਰੋਗਰਾਮ ਰਜਨੀ ਗੰਧਾ। ਸ਼ੁਰੂਆਤ ਕਰਦੇ ਹਾਂ ਫਿਲਮ ਘਰ ਦੇ ਗਾਏ ਹੋਏ ਇਸ ਖੂਬਸੂਰਤ ਗੀਤ ਨਾਲ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਸਾਥੀਆਂ ਨੇ। ਗੀਤ ਦੇ ਬੋਲ ਲਿਖੇ ਨੇ ਗੁਲਜ਼ਾਰ ਦੇ, ਸੰਗੀਤ RT ਪਰਮੰਦਾਈ।

ਪ੍ਰੋਗਰਾਮ ਚੱਲ ਰਿਹਾ ਰਜਨੀਕੰਧਾ, ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ, ਸ਼ਬੀਰ ਕੁਮਾਰ ਅਤੇ ਸਾਥੀਆਂ ਨੂੰ। ਫਿਲਮ ਹੈ ਬੇਤਾਬ, ਗੀਤ ਦੇ ਬੋਲ ਨੇ ਆਨੰਦ ਬਖਸ਼ੀ ਦੇ, ਸੰਗੀਤ ਆਰ ਡੀ ਵਰਮਨ ਦਾ ਏ।

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਰਾਤ ਦੇ 11:15 ਹੋ ਰਹੇ ਨੇ। ਪ੍ਰੋਗਰਾਮ ਚੱਲ ਰਿਹਾ ਰਜਨੀ ਗੰਧਾ, ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ। ਆਓ ਸੁਣਦੇ ਹਾਂ ਅਨੁਰਾਧਾ ਪੌੜਵਾਲ ਅਤੇ ਸਾਥੀਆਂ ਨੂੰ। ਫਿਲਮ ਸੰਗੀਤ, ਗੀਤ ਦੇ ਬੋਲ ਨੇ ਸੰਤੋਸ਼ ਆਨੰਦ ਦੇ।

ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਬਾਣੀ ਪਟਿਆਲਾ, ਪ੍ਰੋਗਰਾਮ ਚੱਲ ਰਿਹਾ ਰਜਨੀਗੰਧਾ। ਸਾਵਨ ਕੋ ਆਨੇ ਦੋ, ਆਓ ਸੁਣਦੇ ਹਾਂ ਇਸ ਫਿਲਮ ਦੇ ਵਿੱਚੋਂ ਜਸ਼ੂ ਉਦਾਸ ਅਤੇ ਸਾਥੀਆਂ ਨੂੰ।

ਚੱਲਿਆ ਜੀ ਰਜਨੀਗੰਧਾ। ਆਓ ਸੁਣਦੇ ਹਾਂ ਭੁਪਿੰਦਰ ਸਿੰਘ ਅਤੇ ਸਾਥੀਆਂ ਨੂੰ। ਫਿਲਮ ਹੈ ਆਹਿਸਤਾ ਆਹਿਸਤਾ, ਸੰਗੀਤ ਖਯਾਮ ਦਾ, ਗੀਤ ਦੇ ਬੋਲ ਨੇ ਨਿਰਾ ਫਾਜ਼ਲੀ ਦੇ।

ਇਸ ਦੇ ਨਾਲ ਹੀ ਅੱਜ ਦਾ ਰਜਨੀਗੰਧਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ ਆਪਣੇ ਦੋਸਤ ਅਰਪਿੰਦਰ ਖਹਿਰਾ ਨੂੰ। ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵੱਜ ਰਹੇ ਨੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਹਿੰਦੀ 'ਚ ਅਤੇ ਠੀਕ 11:05 ਤੇ ਹੋਣਗੇ ਅੰਗਰੇਜ਼ੀ ਸਮਾਂ।